ਭਾਈ ਦਾਸ ਕੀ ਪੈਜ ਰੱਖੇ ਮੇਰੇ ਭਾਈ ਰਹਾਉ। ਆਗੇ ਆਪ ਉਹ ਥਾਨ ਵਸ ਜਾ ਕੈ ਆਠ ਪੈਰ ਮਨ ਹਰ ਕਉ ਜਾਪੇ ਰਹਾਉ। ਆਗੇ ਆਪ ਉਹ ਥਾਨ ਵਸ ਜਾ ਕੇ ਦੁਣੀ ਦੁਣੀ ਦੱਸੇ ਦਾਸ ਪੈ ਰੱਖੋ ਮੇਰੇ ਭਾਈ ਰਹਾਉ। ਅੱਗੇ ਆਪ ਇਹ ਥਾਨ ਬਸ ਜੰਗ ਕੇ ਆਠ ਪੈਰ ਮਨ ਹਰ ਕੋ ਜਾਪੇ ਪਤ ਪ੍ਰਮਾਣ ਸੱਚ ਨਿਸ਼ਾਨ ਜਾਂ ਕੋ ਆਪ ਕਰੇ ਫੁਰਮਾਣ ਆਪੇ ਦਾਤਾ ਆਪ ਪ੍ਰਤਪਾਲ ਨਿਤ ਨਿਤ ਨਾਨਕ ਰਾਮ ਨਾਮ ਸਮਾਲ। ਗੌੜੀ ਮਹੱਲਾ ਪੰਜਵਾ ਸਤਿਗੁਰ ਪੂਰਾ ਭਇਆ ਕਿਰਪਾਲ ਹਿਰਦੇ ਵਸਿਆ ਸਦਾ ਗੋਪਾਲ ਰਾਮ ਰਮਤ ਸਦ ਹੀ ਸੁਖ ਪਾਇਆ ਮਾਇਆ ਕਰੀ ਪੂਰਨ ਹਰ ਆਇਆ ਰਹਾਉ। ਕਉ ਨਾਨਕ ਜਾਂ ਕੇ ਪੂਰੇ ਭਾਗ ਹਰ ਹਰ ਨਾਮ ਅਸਤਰ ਸੁਹਾਗ। ਗੌੜੀ ਮਹੱਲਾ ਪੰਜਵਾ ਧੋਤੀ ਖੋਲ ਵਿਛਾਏ ਹੇਠ

ਆਨੰਦ ਖੈਮ ਪਿਆ ਕੁਸ਼ਲ ਘਰ ਆਏ ਭੇੜਤ ਸਾਧ ਸੰਗਈ ਬੁਲਾਇ ਰਹਾਉ ਨੇਤਰ ਪਨੀਤ ਪੇਖਤ ਹੀ ਦਰਸ ਤਨ ਮਸਤਕ ਚਰਨ ਕਮਲ ਹੀ ਪਰਸ ਗੋਬਿੰਦ ਕੀ ਟੈਲ ਸਫਲ ਇਹੋ ਕਾਇਆ ਸੰਤ ਪ੍ਰਸਾਦ ਪਰਮ ਪਦ ਪਾਇਆ ਜਾਨਕੀ ਕੀਨੀ ਆਪ ਸੁਹਾਏ ਸੁਖ ਪਾਇਆ ਲਗ ਦਾਸੇ ਪਾਏ ਆਪ ਗਿਆ ਤਾਂ ਆਪ ਹੀ ਭਏ ਕਿਰਪਾ ਨਿਧਾਨ ਕੀ ਸਰਨੀ ਪਏ ਜੋ ਚਾਹਤ ਸੋਈ ਜਬ ਪਾਇਆ ਤਬ ਢੂੰਡਣ ਕਹਾਂ ਕੋ ਜਾਇਆ ਅਸਥਿਰ ਭਏ ਬਸੇ ਸੁਖ ਆਸਣ ਗੁਰਪ੍ਰਸਾਦ ਨਾਨਕ ਸੁਖ ਬਾਸਣ ਗੌੜੀ ਮਹੱਲਾ ਪੰਜਵਾ ਕੋਟ ਮੱਜਣ ਕੀਨੋ ਇਸਨਾਨ ਲਾਖ ਅਰਬ ਖਰਬ ਦੀਨੋ ਦਾਨ ਜਾਮਣ ਵਸਿਓ ਹਰ ਕੋ ਨਾਮ ਸਗਲ ਪਿਤ ਗੁਣ ਗਾਏ ਗੋਪਾਲ ਮਿਟੇ ਪਾਪ ਮਿਟੇ ਸਾਧੂ ਸਰਨ ਦਿਆਲ ਰਹਾਉ ਬਹੁਤ ਊਰਦ ਤਪ ਸਾਧਨ ਸਾਧੇ ਅਣਕ ਲਾਭ ਮਲੋਰਥ ਲਾਦੇ ਹਰ ਹਰ ਨਾਮ ਰਸਨ ਅਰਾਧੇ ਸਿਮਰਤ ਸਾਸਤ ਵੇਦ ਬਖਾਨੇ ਯੋਗ ਗਿਆਨ ਸਿੱਧ ਸੁਖ ਜਾਣੇ ਨਾਮ ਜਪਤ ਪ੍ਰਭ ਸਿਉ ਮਨ ਮਾਨੇ ਅਗਾਧ ਬੋਧ ਹਰ ਅਗਮ ਪਾਰੇ ਨਾਮ ਜਪਤ ਨਾਮ ਹਿਰਦੇ ਵਿਚਾਰੇ ਨਾਨਕ ਕਉ ਪ੍ਰਭ ਕਿਰਪਾ ਧਾਰੇ ਗੌੜੀ ਮਹੱਲਾ ਪੰਜਵਾ ਸਿਮਰ ਸਿਮਰ ਸਿਮਰ ਸੁਖ ਪਾਇਆ ਚਰਨ ਕਮਲ ਗੁਰਦੇ ਵਸਾਇਆ ਗੁਰ ਗੋਬਿੰਦ ਪਾਰ ਬ੍ਰਹਮ ਪੂਰਾ ਤਿਸੇ ਅਰਾਧ ਮੇਰਾ ਮਨ ਧੀਰਾ ਰਹਾਉ ਅਨਦਿਨ ਜਪੋ ਗੁਰੂ ਗੁਰ ਨਾਮ ਤਾਤੇ ਸਿੱਧ ਭਏ ਸਗਲ ਕਾਮ ਦਰਸ਼ਨ ਦੇਖ ਸੀਤਲ ਮਨ ਭਏ ਜਨਮ ਜਨਮ ਕੇ ਕਿਲ ਵਿਖ ਗਏ ਕਉ ਨਾਨਕ ਕਹਾਂ ਭੈ ਭਾਈ ਆਪਣੇ ਸੇਵਕੀ ਆਪ ਪੈਜ ਰਖਾਈ ਗੌੜੀ ਮਹੱਲਾ ਪੰਜਵਾ ਆਪਣੇ ਸੇਵਕ ਕਉ ਆਪ ਸਹਾਈ ਨਿਤ ਪਰਤ ਪਾਰੇ ਬਾਪ ਜੈਸੇ ਮਾਈ ਪ੍ਰਭ ਕੀ ਸਰਨ ਉਭਰੇ ਸਭ ਕੋਈ ਕਰਨ ਕਰਾਵਣ ਪੂਰਨ ਸੱਚ ਸੋਏ ਰਹਾਉ ਆਪ ਮਨ ਵਸਿਆ ਕਰਨੇ ਹਾਰਾ ਭੈ ਬਿਨਸੇ ਆਤਮ ਸੁਖ ਸਾਰਾ ਕਰ ਕਿਰਪਾ ਆਪਣੇ ਜਨ ਰਾਖੇ ਜਨਮ ਜਨਮ ਕੇ ਕਿਲ ਵਿਖਲਾਥੇ ਕਹਿ ਨਾ ਜਾਏ ਪ੍ਰਭ ਕੀ

ਦੋਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਮ ਕੋ ਬਲ ਪੂਰਨ ਭਾਈ ਤਾਤੇ ਬਿਰਥਾ ਨਾ ਵਿਆਪੇ ਕਾਈ ਰਹਾਉ ਜੋ ਜੋ ਚਿਤਵੇ ਦਾਸ ਹਰ ਮਾਈ ਸੋ ਸੋ ਕਰਤਾ ਆਪ ਕਰਾਈ ਨਿੰਦਕ ਕੀ ਪ੍ਰਾਪਤ ਗਵਾਈ ਨਾਨਕ ਹਰ ਗੁਣ ਨਿਰਭਉ ਗਾਈ ਗੌੜੀ ਮਹੱਲਾ ਪੰਜਵਾ ਭੁਜ ਬਲ ਵੀਰ ਬ੍ਰਹਮ ਸੁਖ ਸਾਗਰ ਗਰਤ ਪਰਤ ਗਹਿ ਲਿਓ ਅੰਗਰੀਆ ਰਹਾਓ ਸਰਵਣਾ ਸੁਣ

ਚਰਨ ਕਮਲ ਹਿਰਦੇ ਗਹਿ ਨਾਨਕ ਪੈ ਸਾਗਰ ਸੰਤ ਪਾਰ ਉਤਰਿਆ ਰਾਗ ਗੌੜੀ ਬੈਰਾਗਣ ਮਹੱਲਾ ਪੰਜਵਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਦਇ ਗਸਾਈ ਬੀਤਲਾ ਤੂੰ ਸੰਗ ਹਮਾਰੇ ਵਾਸ ਜੀਓ ਰਹਾਓ ਤੁਵੇਂ ਘਰੀ ਨਾ ਜੀਵਣਾ ਅਤੇ ਗ੍ਰਹਿਣਾ ਸੰਸਾਰ ਜੀ ਪ੍ਰਾਣ ਸੁਖਦਾਤਿਆ ਨਿਮਖ ਨਿਮਖ ਬਲਹਾਰ ਜੀ ਹਸਤ ਅਲੰਬਲ ਦੇਹ ਪ੍ਰਭ ਗਰਤੇ ਉਭਰ ਗਵਾਲ ਮੋਹ ਨਿਰਗੁਣ।

ਸਰਨ ਸਮਾਈ ਦਾਸ ਹਿਤ ਉੱਚੇ ਅਗਮ ਪਾਰ ਸਗਲ ਪ੍ਰਦਾਸ ਅਸ਼ਟ ਸਿੱਧ ਨਾ ਮਹਾਰਸ ਮਾਏ ਸੋ ਪ੍ਰਸੰਨ ਭਏ ਕੇਸਵਾ ਸੇ ਜਨ।

ਦੇ ਹੈ ਕੋ ਰਾਮ ਪਿਆਰੋ ਗਾਵੇ ਸਰਬ ਕਲਿਆਣ ਸੁਖ ਸੱਚ ਪਾਵੇ ਰਹਾਉ ਬਨ ਬਨ ਖੋਜਤ ਫਿਰਤ ਬੈਰਾਗੀ ਵਿਰਲੇ ਕਾਹੂ ਏਕ ਲਿਵ ਲਾਗੀ ਜਿਨ ਹਰ ਪਾਇਆ ਸੇਵਟ ਭਾਗੀ ਬਰਮਾਦਕ ਸਨਕਾਦਕ ਚਾਹੇ ਜੋਗੀ ਜਤੀ ਸਿੱਧ ਹਰ ਆਹੇ ਜਿਸੇ ਪ੍ਰਾਪਤ ਸੋ ਹਰ ਗੁਣ ਗਾਹੇ ਤਾਂ ਕਿ ਸਰਨ ਜਿਨ ਬਿਸਰਤ ਨਾਹੀ ਵਡਭਾਗੀ ਹਰ ਸੰਤ ਮਲਾਹੀ ਜਨਮ ਮਰਨ ਤੇ ਮੂਲੇ ਨਾਹੀ ਕਰ ਕਿਰਪਾ ਮਿਲ ਪ੍ਰੀਤਮ ਪਿਆਰੇ ਬਿਨੋ ਸੁਣੋ ਪ੍ਰਭ ਊਚ ਅਪਾਰੇ ਨਾਨਕ ਮੰਗਤ ਨਾਮ ਆਧਾਰੇ।

ਦੇ ਰਾਗ ਗੌੜੀ ਪੂਰਬੀ ਮਹੱਲਾ ਪੰਜਵਾ ਕਮਣ ਗੁਣ ਪ੍ਰਾਣ ਪਤ ਮਿਲੋ ਮੇਰੇ ਮਾਈ ਰਹਾਉ ਰੂਪਹੀਨ ਬੁੱਧ ਬਲਹੀਨੀ ਮੋਹ ਪ੍ਰਦੇਸ਼ਣ ਦੂਰ ਤੇ ਆਈ ਨਾਹਿਨ ਦਰਬ ਨਾ ਜੋਬਨ ਮਾਤੀ ਮੋਹ ਅਨਾਥ ਕੀ ਕਰੋ ਸਮਾਈ ਖੋਜਿਤ ਖੋਜਿਤ ਭਈ ਬਰਾਗਣ ਪ੍ਰਦਰਸ਼ਨ ਕਉ ਹਉ ਫਿਰਤ ਤਸਾਈ ਦੀਨ ਦਿਆਲ ਕਿਰਪਾਲ ਪ੍ਰਭ ਨਾਨਕ ਸਾਧ ਸੰਗ ਮੇਰੀ ਜਲਨ ਬੁਝਾਈ ਗੌੜੀ ਮਹੱਲਾ ਪੰਜਵਾ ਪ੍ਰਭ ਮਿਲਬੇ ਕੋ ਪ੍ਰੀਤ ਮਨ ਲਾਗੀ ਪਾਏ ਲੱਗੋ ਮੈਂ ਕਰੋ ਬੇਨੰਤੀ ਕਉ ਸੰਤ ਮਿਲੇ ਵਡਭਾਗੀ ਰਹਾਉ ਮਨ ਅਰਪੋ ਤਨ ਰਾਖੋ ਆਗੇ ਮਨ ਕੀ ਮਤ ਮੋਏ ਸਗਲ ਤਿਆਗੀ ਜੋ ਪ੍ਰਭ ਕੀ ਹਰ ਕਥਾ ਸੁਣਾਵੈ ਅੰਦਨ ਫਿਰੋਂ ਤਿਸ ਪਿੱਛੇ ਬੈਰਾਗੀ ਪੂਰਬ ਜਨਮ ਪੂਰਬ ਕਰਮ ਅੰਕਰ ਜਾ ਪ੍ਰਗਟਿਓ ਭੇਟਿਓ ਪੁਰਖ ਰਸਕ ਬੈਰਾਗੀ ਮਿਟਿਓ ਅੰਧੇਰ ਮਿਲਤ ਹਰ ਨਾਨਕ ਜਨਮ ਜਨਮ ਕੀ ਸੋਈ ਜਾਗੀ ਗੌੜੀ ਮਹੱਲਾ ਪੰਜਵਾ ਨਿਕਸਰੇ ਪੰਖੀ ਸਿਮਰਾ ਮਾਖ ਮਿਲ ਸਾਧੂ ਸਰਨ ਗਹੁ ਪੂਰਨ ਰਾਮ ਰਤਨ ਹੀ ਏ ਸੰਗ ਰਾਖ ਰਹਾਉ ਭਰਮ ਕੀ ਕੋਈ ਤਿਸਨਾ ਰਸ ਪੰਕੁਜ ਅਤ ਤੀਖਣ ਮੋਹ ਕੀ ਫਾਸ ਕਾਟਨਹਾਰ ਜਗਤ ਗੁਰ ਗੋਬਿੰਦ ਚਰਨ ਕਮਲ ਤਾਂ ਕੇ ਕਰੋ ਨਿਵਾਸ ਕਰ ਕਿਰਪਾ

ਇਹ ਸਵਾਮੀ ਜੀਓ ਪਿੰਡ ਸਤਤੁਮਰੀ ਰਾਸ ਗੌੜੀ ਮਹੱਲਾ ਪੰਜਵਾ ਹਰ ਵੇਖਣ ਕੋ ਸਿਮਰਤ ਮਨ ਮੇਰਾ ਆਸ ਪਿਆਸੀ ਚਿਤਵੋ ਦਿਨ ਰੈਣੀ ਹੈ ਕੋਈ ਸੰਤ ਮਿਲਾਵੇ ਨੇਰਾ ਰਹਾਓ ਸੇਵਾ ਕਰੋ ਦਾਸ ਦਾਸਨ ਕੀ ਅਣਕ ਭਾਤ ਕਰੋ ਨਿਹੋਰਾ ਤੁਲਹਾ ਧਾਰ ਤੋਲੇ ਸੁਖ ਸਗਲੇ ਬਿਨ ਹਰ ਦਰ ਸਭੋ ਹੀ ਥੋਰਾ ਸੰਤ ਪ੍ਰਸਾਦ ਗਾਏ ਗੁਣ ਸਾਗਰ ਜਨਮ ਜਨਮ ਕੇ ਜਾਤ ਬਿਹੋਰਾ ਆਨੰਦ ਸੁਖ ਭੇਟਤ ਹਰ ਨਾਨਕ ਜਨਮ ਕਰਤਾਰਥ ਸਫ

ਸਤਿਗੁਰ ਪ੍ਰਸਾਦ ਕਹਿੰਦੇ ਮੈਨੂੰ ਮਿਲੇ ਗੁਸਾਈ ਮੇਰੇ ਰਾਮ ਰਾਏ ਕੋਈ ਐਸਾ ਸੰਤ ਸਹਿ ਸੁਖਦਾਤਾ ਮੋਏ ਮਾਰਗ ਦੇ ਬਤਾਈ ਰਹਾਉ ਅੰਤਰ ਅਲੱਖ ਨਾ ਜਾਈ ਲਖਿਆ ਵਿੱਚ ਪੜਦਾ ਹਉਮੈ ਪਾਈ ਮਾਇਆ ਮੋਹੇ ਸਭੋ ਜਗ ਸੋਇਆ ਇਹੋ ਭਰਮ ਕਹੋ ਕਿਉਂ ਜਾਈ ਏਕਾ ਸੰਗਤ ਇਕਤ ਗ੍ਰਹਿ ਬਸਤੇ ਮਿਲ ਬਾਤ ਨਾ ਕਰਤੇ ਭਾਈ ਏਕ ਬਸਤ ਬਿਨ ਪੰਚ ਦੁਹੇਲੇ ਬਸਤ ਅਗੋਚਰ ਠਾਈ ਜਿਸ ਕਾ ਗ੍ਰਹਿ ਤਿਨ ਦੀਆ ਤਾਲਾ ਕੁੰਜੀ ਗੁਰ ਸੁਮ ਪਾਈ ਅਨਕ ਉਪਾਵ ਕਰੇ ਨਹੀਂ ਪਾਵੈ ਬਿਨ ਸਤਿਗੁਰ ਸਰਨਾਈ ਜਿਨਕੇ ਬੰਧਨ ਕਾਟੇ ਸਤਿਗੁਰ ਤਿਨ ਸਾਧ ਸੰਗਲੇ ਬੁਲਾਈ ਪੰਚ ਜਨਾ ਮਿਲ ਮੰਗਲ ਗਾਇਆ ਹਰ ਨਾਨਕ ਭੇਦ ਨਾ ਭਾਈ ਮੇਰੇ ਰਾਮ ਰਾਏ ਇਨ ਬਿਦ ਮਿਲੈ ਗੁਸਾਈ ਸਹਿ ਪਿਆ ਪਰਮ ਖਿਣ ਮੈਂ ਨਾਠਾ ਮਿਲ ਜੋਤੀ ਜੋਤ ਸਮਾਈ ਰਹਾ ਗੌੜੀ ਮਹੱਲਾ ਪੰਜਵਾ ਐਸੋ ਪਰਚੋ ਪਾਇਓ ਕਰੀ ਕਿਰਪਾ ਦਿਆਲ ਬੀਠ ਲੈ ਸਤਿਗੁਰ ਮੋਹੇ ਬਤਾਇਓ ਰਹਾਉ ਜਤ ਕਤ ਦੇਖੂ ਤਤ ਤਤ ਤੁਮ ਹੀ ਮੋਹੇ ਇਹੋ ਵਿਸਾਸ ਹੋਏ ਆਇਓ ਕਹਿ ਪੈ ਕਰੋ ਅਰਦਾਸ ਬੇਨਤੀ ਜੋ ਸੁਨਤੋ ਹੈ ਰਘੁ ਰਾਇਓ ਲਾਇਓ ਸੰਸਾ ਬੰਧਨ ਗੁਰ ਤੋਰੇ ਤਾਂ ਸਦਾ ਸਹਿ ਸੁਖ ਪਾਇਓ ਹੋਣਾ ਸਾ ਸੋਈ ਫੁਨ ਹੋਸੀ ਸੁਖ ਦੁੱਖ ਕਹਾਂ ਦਿਖਾਇਓ ਖੰਡ ਬ੍ਰਹਿਮੰਡ ਕਾ ਇੱਕੋ ਠਾਣਾ ਕੁਲ ਪਰਦਾ ਖੋਲ ਦਿਖਾਇਓ ਨੌ ਨਿਦ ਨਾਮ ਨਿਧਾਨ ਇੱਕ ਠਾਈ ਤੋ ਬਾਹਰ ਕੈਠੇ ਜਾਇਓ ਏਕੇ ਅਣਕ ਏਕੇ ਕਣਕ ਅਣਕ ਭੰਦ ਸਾਜੀ ਬਹੁ ਪ੍ਰਕਾਰ ਰਚਾਇਓ ਕਉ ਨਾਨਕ ਭਰਮ ਗੁਰ ਖੋਈ ਹੈ ਇਵ ਤੱਤੈ ਤੱਤ ਮਿਲਾਇਓ ਗੌੜੀ ਮਹੱਲਾ ਪੰਜਵਾ ਔਦ ਘਟੇ ਦਿਨ ਸਰੈ ਨਾਰੇ ਮਨ ਗੁਰਮਿਲ ਕਾ ਸਵਾਰੇ ਰਹਾਉ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਇਆਂ ਖਾੜ ਚਲੋ ਹਰ ਲਾਹਾ ਆਗੇ ਬਸਨ ਸਹੇਲਾ ਇਹੋ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ ਜਿਸੀ ਜਗਾਏ ਪਿਆਏ ਹਰ ਰਸ ਅਕਾਥ ਕਥਾ ਤਿਨ ਜਾਨੀ ਜਾਂ ਕੋ ਆਏ ਸੋਈ ਬਿਹਾਜ ਹੋ ਹਰ ਗੁਰ ਤੇ ਮਣੇ ਬਸੇਰਾ ਨਿਜ ਘਰ ਮੈਲ ਪਵੋ ਸੁਖ ਸਹਿਜੇ ਬੋਰ ਨਾ ਹੋਏ ਗੋ ਫੇਰਾ ਅੰਤਰਜਾਮੀ ਪੁਰਖ ਵਧਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹੀ ਸੁਖ ਮੰਗੈ ਮੋਕੋ ਕਰ ਸੰਤਨ ਕੀ ਧੂਰੇ

ਭਾਵ ਪੰਚ ਬਖਾਦੀ ਏਕ ਗਰੀਬਾ ਰਾਖੋ ਰਾਖਣ ਹਾਰੇ ਖੇਦ ਕਰੇ ਔਰ ਬਹੁਤ ਸੰਤਾਵੇ ਆਇਓ ਸਰਨ ਤੁਹਾਰੇ ਘਰ ਘਰ ਹਾਰਿਓ ਅਣਕ ਬਹੁ ਭਾਤੀ ਛੋਡੇ ਕਦੂ ਨਾਈ ਏਕ ਬਾਤ ਸੁਣ ਤਾਂ ਕੀ ਓਟਾ ਸਾਧ ਸੰਗ ਮਿਟ ਜਾਹੀ ਕਰ ਕਿਰਪਾ ਸੰਤ ਮਿਲੇ ਮੋਹੇ ਤਿੰਨ ਤੇ ਧੀਰਜ ਪਾਇਆ ਸੰਤੀ ਮੰਦ ਦਿਓ ਮੋਹ ਨਿਰਭਉ ਗੁਰ ਕਾ ਸ਼ਬਦ ਕਮਾਇਆ ਜੀਤ ਲਏ ਓਏ ਮਹਾਂ ਵਿਖਾਦੀ ਸਹਿ ਸੁਹੇਲੀ ਬਾਣੀ ਕਹੋ ਨਾਨਕ ਮਨ ਭਇਆ ਪ੍ਰਗਾਸਾ ਪਾਇਆ ਪਦ ਨਿਰਵਾਨੀ ਗੌੜੀ ਮਹੱਲਾ ਪੰਜਵਾ ਉਹ ਅਬਨਾਸੀ ਰਾਇਆ ਨਿਰਭਉ ਸੰਗ ਤੁਮਾਰੇ ਬਸਤੇ ਉਹ ਡਰਨਾ ਕਹਾਂ ਤੇ ਆਇਆ ਰਹਾਉ ਏਕ ਮੈਲ ਤੂੰ ਹੋਏ ਅਫਾਰ ਏਕ ਮੈਲ ਨੀ ਮਾਣ ਏਕ ਮੈਲ ਤੂੰ ਆਪੇ ਆਪੇ ਏਕ ਮੈਲ ਗਰੀਬਾਨ ਏਕ ਮੈਲ ਤੂੰ ਪੰਡਿਤ ਬਕਤਾ ਏਕ ਮੈਲ ਖਲ ਹੋਤਾ ਏਕ ਮੈਲ ਤੂੰ ਸਭ ਕੁਛ ਗ੍ਰਾਸ ਏਕ ਮੈਲ ਕਛੂ ਨਾ ਲੇਤਾ ਕਾਠ ਕੀ ਪੁੱਤਰੀ ਕਹਾਂ ਕਰੇ ਬੱਪਰੀ ਖਿਲਾਮਨ ਹਾਰੋ ਜਾਨ ਜੈਸਾ ਪੇਹੇ ਕਰਾਵੇ ਬਾਜੀਗਰ ਉਹ ਤੈਸੋ ਹੀ ਸਾਜ ਆਨੇ ਅਣ ਕੋਠਰੀ ਬਹੁਤ ਭਾਤ ਕਰੀਆ ਆਪ ਹੁਆ ਰਖਵਾਰਾ ਜੈਸੇ ਮੈਲ ਰਾਖੇ ਤੈਸੇ ਰਹਿਣਾ ਕਿਆ ਉਹ ਕਰੇ ਵਿਚਾਰਾ ਜਿਨ ਕਿਛ ਕੀਆ ਸੋਈ ਜਾਨੇ ਜਿਨ ਇਹੋ ਸਭ ਵਿਦ ਸਾਜੀ ਕਹੋ ਨਾਨਕ ਅਪਰੰਪਰ ਸੁਆਮੀ ਕੀਮਤ ਆਪਣੇ ਕਾਜੀ ਗੌੜੀ ਮਹੱਲਾ ਪੰਜਵਾ ਛੋੜ ਛੋੜੇ ਬਿਖੁਆ ਕੇ ਰਸੂਆ ਉਰਜ ਰਹੇ ਉਰੇ ਬਾਵਰ ਗਾਵਰ ਜੋ ਕਿਰਖੇ ਹਰਾਇਓ ਪਸੂਆ ਰਹਾਓ ਜੋ ਜਾਣੇ ਤੂੰ ਆਪਣੇ ਕਾਜੇ ਸੋ ਸੰਗ ਨਾ ਚਾਲੇ ਤੇਰੇ ਤਸ਼ੂਆ ਨਾਂਗੋ ਆਇਓ ਨਾਂਗ ਸਦਾਸੀ ਫੇਰ ਫਿਰਿਓ ਅਰਕਾਲ ਗਰਬਸੂਆ ਪੇਖ ਪੇਖ ਰਿਕ ਸੁੰਭ ਕੀ ਲੀਲਾ ਰਾਚ ਮਾਚ ਤੈਨੂੰ ਲਓ ਹਸੂਆ ਸ਼ੀਤ ਡੋਰ ਦਿਨਸ ਔਰੈਣੀ ਜੀ ਕੋ ਕਾਜ ਨਾ ਕਿੰਨੇ ਕਛੂਆ ਕਰਤ ਕਰਤ ਇਹ ਵੀ ਬਿਰਧਾਨੋ ਹਾਰਿਓ ਉਕਤੇ ਤਨ ਖਿਨਸੂਆ ਜਿਨ ਮੋਹਿਓ ਉਨ ਮੋਹਣੀ ਬਾਲਾ ਉਸ ਤੇ ਘਟੇ ਨਾਏ ਰਾਚਸੂਆ ਜਗ ਐਸਾ ਮੋਏ ਗੁਰੇ ਦਿਖਾਇਓ ਤੋ ਸਰਨ ਭਰਿਓ ਤਾਜ ਗਰਬਸੂਆ ਮਾਰਗ ਪ੍ਰਭ ਕੋ ਸੰਤ ਬਤਾਇਓ ਦ੍ਰਿਹ ਨਾ

ਸਾਧ ਸੰਗਤ ਦਰ ਸਾਰੇ ਚਰਨ ਪਖਾਰ ਕਰੋ ਗੁਰ ਸੇਵਾ ਬਾਰ ਜਾਓ ਲੱਖ ਬਰਿਆ ਜੇ ਪ੍ਰਸਾਦ ਭੋਜਲ ਤਰਿਆ ਜਨ ਨਾਨਕ ਪਿਰ ਸੰਗ ਮਿਰਿਆ ਗੌੜੀ ਮਹੱਲਾ ਪੰਜਵਾ ਤੁਜਬਿਨ ਕਮਲ ਰਿਝਾਵੇ ਤੋਹੀ ਤੇਰੋ ਰੂਪ ਸਗਲੇ ਦੇਖ ਮੋਹੀ ਰਹਾਓ ਸੁਰਗ ਪਿਆਲ ਮ੍ਰਿਤ ਭੂ ਮੰਡਲ ਸਰਬ ਸਮਾਨੋ ਏਕੇ ਓਹੀ ਸੇਵ ਸਿਵ ਕਰਤ ਸਗਲ ਕਰ ਮੋਰੇ ਸਰਬ ਮਾਇਆ ਠਾਕਰ ਤੇਰੀ ਦੋਹੀ ਪਤਿਤ ਪਾਵਨ ਠਾਕਰ ਨਾਮ ਤੁਮਾਰਾ ਸੁਖਦਾਈ ਨਿਰਮਲ ਸੀਤਲੋਈ ਗਿਆਨ ਧਿਆਨ ਨਾਨਕ ਵਡਿਆਈ ਸੰਤ ਤੇਰੇ ਸੋਂ ਗਾਲ ਗਲੋਈ

ਬਹੁਤ ਬਹੁਤ ਦੁੱਖ ਪਾਇਆ, ਤੁਮਰੀ ਕਿਰਪਾ ਤੇ ਮਾਨੁੱਖ ਦੇਹ ਪਾਈ ਹੈ, ਦਿਓ ਦਰਸ ਹਰ ਰਾਇਆ। ਸੋਈ ਹੋਵਾ ਜੋ ਤਿਸ ਭਾਣਾ, ਅਵਰ ਨਾ ਕਿਨਹੀ ਕੀਤਾ, ਤੁਮਰੇ ਭਾਣੇ ਪਰ ਮੋਹੇ ਮੋਇਆ, ਜਾਗਤ ਨਾਹੀ ਸੂਤਾ। ਬਿਨੋ ਸੁਣੋ ਤੁਮ ਪ੍ਰਾਣ ਪਤ ਪਿਆਰੇ, ਕਿਰਪਾ ਨਿਧ ਦਿਆਲਾ, ਰਾਖ ਲਿਓ ਪਿਤਾ ਪਰਾ ਮੇਰੇ, ਅਨਾਥੇ ਕਰ ਪ੍ਰਤਪਾਲਾ। ਜਿਸਨੂੰ ਤੁਮੀ ਦਿਖਾਇਓ ਦਰਸ਼ਨ, ਸਾਧ ਸੰਗ ਕੇ ਪਾਸ਼ੇ, ਕਰ ਕਿਰਪਾ ਤੁਰ ਦਿਓ ਸੰਤਨ ਕੀ, ਸੁਖ ਨਾਨਕ ਇਹੋ ਬਾਸ਼ੇ। ਗੌੜੀ ਮਹੱਲਾ ਪੰਜਵਾ, ਹਉ ਤਾਕੇ ਬਲਹਾਰੀ, ਜਾ ਕੈ ਕੇਵਲ ਨਾਮ ਆਧਾਰੀ ਰਹਾਓ। ਮਹਿਮਾ ਤਾਂ ਕੀ ਕੇਕਤ ਗਣੀਐ, ਜਨ ਪਾਰ ਬ੍ਰਹਮ ਰੰਗ ਰਾਤੇ, ਸੂਖ ਸਹਿਜ ਆਨੰਦ ਤਿੰਨਾ ਸੰਗ, ਉਨ ਸੰਸਰ ਅਵਰ ਨਾ ਦਾਤੇ, ਜਗਤ ਉਧਾਰਨ ਸਹੀ ਆਏ, ਜੋ ਜਨ ਦਰਸ ਪਿਆਸਾ, ਉਨ ਕੀ ਸਰਨ ਪਰੇ ਸੋ ਤਰਿਆ, ਸੰਤ ਸੰਗ ਪੂਰਨ ਆਸਾ। ਤਾਂ ਕੇ ਚਰਨ ਪਰੋ ਤਾਂ ਜੀਵਾ, ਜਨ ਕੇ ਸੰਗ ਨਿਹਾਲਾ, ਭਗਤਨ ਕੀ ਰੇਣ ਹੋਏ ਮਨ ਮੇਰਾ, ਹੋ ਪ੍ਰਭੂ ਕਿਰਪਾਲਾ। ਰਾਜ ਜੋਬਨ ਅਵਦ ਜੋ ਦੀਸੇ, ਸਭ ਕੁਛ ਜਗ ਮੈਂ ਘਾਟਿਆ, ਨਾਮ ਨਿਦਾਨ ਸਦਰ ਰਤਨ ਨਿਰਮਲ, ਇਹੋ ਨਾਨਕ ਹਰ ਤਨ ਖੱਟਿਆ। ਗੌੜੀ ਮਹੱਲਾ ਪੰਜਵਾ, ਜੋਗ ਜੁਗਤ ਸੁਣ ਆਇਓ ਗੁਰ ਤੇ, ਮੋਕੋ ਸਤਿਗੁਰ ਸ਼ਬਦ ਬੁਝਾਇਓ ਰਹਾਓ। ਨੌ ਖੰਡ ਪ੍ਰਿਥਮੀ ਇਸ ਤਨ ਮੈਂ ਰਵਿਆ, ਨਿਮਖ ਨਿਮਖ ਨਮਸਤਾਰਾ, ਦੇਖਿਆ ਗੁਰ ਕੀ ਮੁੰਦਰਾ ਕਾਨੀ, ਦ੍ਰਿੜਿਓ ਏਕ ਨਿਰੰਕਾਰਾ। ਪੰਚੇਲੇ ਮਿਲ ਭਏ ਇਕੱਤਰਤਾ, ਏਕ ਸਕੇ ਵਸ ਕੀਏ, ਦਸ ਬਰਾਗਣ ਆਗਿਆਕਾਰੀ, ਤਾਂ ਨਿਰਮਲ ਯੋਗੀ ਥੀ ਹੈ। ਭਰਮ ਜਰਾਏ ਚਰਾਈ ਵਿਭੂਤਾ, ਪੰਥ ਏ ਕਰ ਪੇਖਿਆ, ਸਹਿ ਸੋ ਸੋ ਕਿਨਹੀ ਭੁਗਤਾ, ਜੋ ਠਾਕੁਰ ਮਸਤਕ ਲੇਖਿਆ। ਜੈ ਭਉ ਨਾਹੀ ਤਹਾਂ ਆਸਨ ਬਾਧਿਓ, ਸਿੰਘੀ ਅਨਹਤ ਬਾਨੀ, ਤਤ ਬਚਾ ਡੰਡਾ ਕਾ ਰਾਖਿਓ, ਜੁਗਤ ਨਾ ਮਨ ਭਾਣੇ। ਐਸਾ ਜੋਗੀ ਵਡਭਾਗੀ ਭੇਟੇ, ਮਾਇਆ ਕੇ ਬੰਧਨ ਕਾਟੈ, ਸੇਵਾ ਪੂਜ ਕਰੋ ਇਸ ਮੂਰਤ ਕੀ, ਨਾਂਗ ਤਿਸ ਪਗ ਚਾਟੇ। ਗੌੜੀ ਮਹੱਲਾ ਪੰਜਵਾ, ਅਨੂਪ ਪਦਾਰਥ ਨਾਮ ਸੁਣੋ, ਸਗਲ ਧਿਆਇ ਲੈ ਮੀਤਾ, ਹਰ ਔਹਦ ਜਾਂ ਕੋ ਗੁਰ ਦੀਆ, ਤਾਂ ਕਿ ਨਿਰਮਲ ਚੀਤਾ ਰਹਾਓ। ਅੰਧਕਾਰ ਮਿਟਿਓ ਤੇ ਤਨ ਤੇ, ਗੁਰਸਬਦ ਦੀਪ ਪ੍ਰਗਾਸਾ, ਭਰਮਕੀ ਜਾਲੀ ਤਾਂ ਕੀ ਕਾਟੀ, ਜਾਂ ਕੋ ਸਾਧ ਸੰਗ ਵਿਸਵਾਸਾ। ਤਾਰੀ ਅਲੇ ਭਵਜਲ ਤਾਰੋ ਵਿਖੜਾ, ਬੋਥੇ ਸਾਧੂ ਸੰਗਾ, ਪੂਰਨ ਹੋਈ ਮਨ ਕੀ ਆਸਾ, ਗੁਰ ਭੇਟਿਓ ਹਰ ਰੰਗਾ, ਨਾਮ ਖਜ਼ਾਨਾ ਭਗਤੀ ਪਾਇਆ, ਮਨ ਤਨ ਤ੍ਰਿਪਤ ਘਾਏ, ਨਾਨਕ ਹਰ ਜੀਓ ਤਾਂ ਕੋ ਦੇਵੈ, ਜਾਂ ਕੋ ਹੁਕਮ ਮਨਾਏ। ਗੌੜੀ ਮਹੱਲਾ ਪੰਜਵਾ, ਦਇਆ ਮਾਇਆ ਕਰ ਪ੍ਰਾਣ ਬਤ ਮੋਰੇ, ਮੋਏ ਅਨਾਥ ਸਰਨ ਪ੍ਰਭ ਤੋਰੀ, ਅੰਧ ਕੂਪ ਮੈਂ ਹਾ ਦੇ ਰਾਖੋ, ਕਸ਼ੂ ਸਿਆਣ ਉਕਤ ਨ ਮੋਰੀ ਰਹਾਓ। ਕਰਨ ਕਰਾਵਣ ਸਭ ਕੁਛ ਤੁਮਹੀ, ਤੁਮ ਸਮਰਥ ਨਾਹੀ ਅਨਹੋਰੀ, ਤੁਮਰੇ ਕੰਧੇ ਤੁਮਹੀ ਜਾਨੀ, ਸੋ ਸੇਵਕ ਜਿਨ ਭਾਗ ਮਥੋਰੀ, ਆਪਣੇ ਸੇਵਕ ਸੰਗ ਤੁਮ ਪ੍ਰਵਰਾਤੇ, ਓਤ ਪੋਤ ਭਗਤਨ ਸੰਗ ਜੋਰੀ,
ਪ੍ਰਿਉ ਪ੍ਰਿਉ ਨਾਮ ਤੇਰਾ ਦਰਸ ਚਾਹੈ, ਜਹ ਦਿਸ ਤੋਇ ਚੰਦ ਚਕੋਰੀ, ਰਾਮ ਸੰਤ ਮੈਂ

ਕਿਉ ਦਾਸਰੋ ਸੰਤਨ ਟਹਿ ਲਾਇਓ ਏਕ ਨਾਮ ਕੋ ਥਿਓ ਪੁਜਾਰੀ ਮੋਕੋ ਅਚਰਜ ਗੁਰੇ ਦਿਖਾਇਓ ਭਇਓ ਪ੍ਰਗਾਸ ਸਰਬ ਉਜਿਆਰਾ ਕੁਰ ਗਿਆਨ ਮਣੇ ਪ੍ਰਗਟਾਇਓ ਅੰਮ੍ਰਿਤ ਨਾਮ ਪੀਓ ਮਨ ਤ੍ਰਿਪਤਿਆ ਅਣਪੈ ਠਹਿਰਾਇਓ ਮਾਣ ਆ ਗਿਆ ਸਭ ਸੁਖ ਪਾਏ ਦੁਖੇ ਠਾਉ ਗਵਾਇਓ ਜੋ ਸੋ ਪ੍ਰਸੰਨ ਭਏ ਪ੍ਰਭ ਠਾਕੁਰ ਸਭ ਆਨੰਦ ਰੂਪ ਦਿਖਾਇਓ ਨਾ ਕਿਛ ਆਵਤ ਨਾ ਕਿਸ ਜਾਵਤ ਸਭ ਖੇਲ ਕੀਓ ਹਰ ਰਾਇਓ ਕਉ ਨਾਨਕ ਅਗਮ ਅਗਮ ਹੈ ਠਾਕੁਰ ਭਗਤ ਟੇਕ ਹਰ ਨਾਇਓ ਗੌੜੀ ਮਹੱਲਾ ਪੰਜਵਾ ਪਾਰ ਬ੍ਰਹਮ ਪੂਰਨ ਪਰਮੇਸ਼ਰ ਮਨ ਤਾਂ ਕੀ ਉੜ ਗਹੀ ਜੇਰੇ ਜਿਨ ਧਾਰੇ ਬ੍ਰਹਮੰਡ ਖੰਡ ਹਰ ਤਾਂ ਕੋ ਨਾਮ ਜਪੀ ਜੇਰੇ ਰਹਾਓ ਮਨ ਕੀ ਮਤ ਤਿਆਗੋ ਹਰ ਜਨ ਹੁਕਮ ਬੂਝ ਸੁਖ ਪਾਈਏ ਰੇ ਜੋ ਪ੍ਰਭ ਕਰੇ ਸੋਈ ਭਲ ਮਨ ਸੁਖ ਦੁੱਖ ਉਹੀ ਧਿਆਈਏ ਰੇ ਕੋਟ ਪਤਤ ਉਧਰੇ ਖਿਣ ਭੀਤਰ ਕੋਟ ਪਤਤ ਉਧਰੇ ਖਿਣ ਮਾਏ ਕਰਤੇ ਬਾਰ ਨਾ ਲਾਗੇ ਰੇ ਦੇਣ ਦਿਆਲ ਦੁਖ ਭੰਜਨ ਸੁਆਮੀ ਜਿਸ ਭਾਵੇ ਤਿਸੇ ਨਵਾਜੇ ਰੇ ਸਭ ਕੋ ਮਾਤ ਪਿਤਾ ਪਰਤ ਪਾਲਕ ਜੀ ਪ੍ਰਾਣ ਸੁਖ ਸਾਗਰ ਰੇ ਦੇਹ ਦੇ ਤੋੜ ਨਹੀਂ ਤੁਸ ਕਰਤੇ ਪੂਰਿਓ ਰਤਨਾਗਰ ਰੇ ਜਾਜਕ ਜਾਚੇ ਨਾਮ ਤੇਰਾ ਸੁਆਮੀ ਘੜ ਘੜ ਅੰਤਰ ਸੋਈ ਰੇ ਨਾਨਕ ਦਾਸ ਤਾਂ

ਸੁਖ ਨਾਈ ਰੇ ਹਰ ਭਗਤ ਬਿਨਾ। ਜੀਤ ਜਨਮ ਇਹ ਰਤਮ ਅਮੋਲਕ, ਸਾਧ ਸੰਗ ਜਪ ਏਖ ਨਾ ਰਹਾਉ। ਸੁਧ ਸੰਪਤ ਬੰਤਾ ਬਨੋਦ, ਛੋੜ ਗਏ ਬਹੁ ਲੋਕ ਭੋਗ। ਹੈਵਰ ਗੈਵਰ ਰਾਜ ਰੰਗ, ਤਿਆਗ ਚੱਲਿਓ ਹੈ ਮੂੜ ਨੰਗ। ਚੂਹਾ ਚੰਦਨ ਦੇਹ ਫੁੱਲਿਆ, ਸੋ ਤਨ ਧਰ ਸੰਗ ਰੂਲਿਆ। ਮੋਹੇ ਮਾਇਆ ਜਾਣੇ ਦੂਰ ਹੈ, ਕਹੋ ਨਾਨਕ ਸਦਾ ਹਧੂਰ ਹੈ। ਗੌੜੀ ਮਹੱਲਾ ਪੰਜਵਾ, ਮਨ ਧਨ ਤਰਬੇ ਹਰ ਨਾਮ ਨੂੰ। ਸਾਗਰ ਲਹਿਰ ਸੈਂਸਾ ਸੰਸਾਰ, ਗੁਰਬੋਥੇ ਪਾਰਗ ਰਾਮ ਨੂੰ ਰਹਾਉ। ਕਲ ਕਾਲਖ ਅੰਧਿਆਰੀਆ, ਗੁਰ ਗਿਆਨ ਦੀਪਕ ਉਜਿਆਰੀਆ। ਬਿਖ ਬਿਖਿਆ ਪਸਰੀ ਅਤ ਘਣੀ, ਉਭਰੇ ਜਪ ਜਪ ਹਰ ਗੁਣੀ। ਮਤਵਾਰੋ ਮਾਇਆ ਸੋਇਆ, ਗੁਰ ਭੇਟਤ ਭਰਮ ਪਉ ਖੋਇਆ। ਕਉ ਨਾਨਕ ਏਕ ਧਿਆਇਆ, ਘਟ ਘਟ ਨਦਰੀ ਆਇਆ। ਗੌੜੀ ਮਹੱਲਾ ਪੰਜਵਾ, ਦੀਵਾਨ ਹਮਾਰੋ ਤੂੰ ਹੀ ਏਕ। ਸੇਵਾ ਥਾਰੀ ਗੁਰਹਿ ਟੇਕ ਰਹਾਉ, ਅਨਕ ਜੁਗਤ ਨਹੀਂ ਪਾਇਆ। ਗੁਰ ਚਾਕਰ ਲੈ ਲਾਇਆ, ਮਾਰੇ ਪੰਚ ਬਖਾਦੀਆ। ਗੁਰ ਕਿਰਪਾ ਤੇ ਦਲ ਸਾਧਿਆ, ਬਖਸ਼ੀਸ਼ ਵਜੋ ਮਿਲ ਏਕ ਨਾਮ। ਸੂਖ ਸਹਿਜ ਆਨੰਦ ਵਿਸਰਾਮ, ਫਰਾਵਕੇ ਚਾਕਰ ਸੇ ਭਲੇ। ਨਾਨਕ ਤਿੰਨ ਮੁਖ ਉਜਲੇ, ਗੌੜੀ ਮਹੱਲਾ ਪੰਜਵਾ। ਜੀ ਅਰੇ ਓਲਾ ਨਾਮ ਕਾ, ਔਰ ਜੇ ਕਰਨ ਕਰਾਵਣ, ਤਿੰਨ ਮੈਂ ਭੋ ਹੈ ਜਾਮ ਕਾ ਰਹਾਉ। ਅਵਰ ਜਿਤਨ ਨਹੀਂ ਪਾਈਐ, ਵੱਡੇ ਭਾਗ ਹਰ ਧਿਆਈ ਐ। ਲਾਖ ਹਿਕਮਤੀ ਜਾਣੀਏ, ਆਗੇ ਤਿਲ ਨਹੀਂ ਮਾਨੀਏ।

ਨਾਨਕ ਸਾਧੂ ਸੰਗ ਮਿਲੈ ਗੌੜੀ ਮਹੱਲਾ ਪੰਜਵਾ ਬਾਰਨੈ ਬਲਹਾਰ ਨੇ ਲੱਖ ਬਰੀਆ ਨਾਮੋ ਹੋ ਨਾਮ ਸਾਹਿਬ ਕੇ ਪ੍ਰਾਣ ਅਧਰਿਆ ਰਹਾ।

ਧਣੀ ਤੂੰ ਨਿਰਗੁਣ ਤੂੰ ਸਰਗੁਣੀ ਰਾ ਇਹਾਂ ਉਹਾਂ ਤੁਮ ਰੱਖੇ ਗੁਰ ਕਿਰਪਾ ਤੇ ਕੋ ਲਖੇ ਅੰਤਰਜਾਮੀ ਪ੍ਰਭ ਸੁਜਾਨ

ਸੰਤ ਸੰਗ ਹਰ ਮਨ ਵਸੈ, ਪਰ ਮੋਹ ਭਉ ਸਾਧੀਏ ਰਹਾਉ। ਵੇਦ ਪੁਰਾਣ ਸਿਮਰਤ ਭਣੇ, ਸਾ ਊਚ ਬਰਾਜਿਤ ਜਨ ਸੁਣੇ, ਸਗਲ ਅਸਥਾਨ ਭੈ ਭੀਤ ਚੀਨ, ਰਾਮ ਸਿਵ ਭੈ ਰਹਿਤ ਕੀਨ, ਲੱਖ ਚੁਰਾਸੀ ਜੂਣ ਫਿਰੇ, ਗੋਬਿੰਦ ਲੋਕ ਨਹੀਂ ਜਨਮੇ ਮਰੇ, ਬਲ ਬੁੱਧ ਸਿਆਣ

ਨੀਤ ਹਰ ਸੇਵੀਐ ਸਾ ਸਾ ਹਰ ਧਿਆਈਏ ਰਹਾਉ। ਸੰਤ ਸੰਗ ਹਰ ਮਨ ਵਸੈ, ਦੁੱਖ ਦਰਦਰ ਹਨੇਰਾ ਭਰਮ ਨਸੇ। ਸੰਤ ਪ੍ਰਸਾਦ ਹਰ ਜਾਪੀਐ, ਸੋ ਜਨ ਦੁੱਖ ਨਾ ਵਿਆਪੀਐ। ਜਾਂ ਕੋ ਗੁਰ ਹਰ ਮੰਤਰ ਦੇ, ਸੋ ਉਭਰਿਆ ਮਾਇਆ ਅਗਣ ਤੇ। ਨਾਨਕ ਪ੍ਰਮਾਇਆ ਕਰ, ਮੇਰੇ ਮਨ ਤਨ ਵਾਸੇ ਨਾਮ ਹਾਰੇ। ਗੌੜੀ ਮਹੱਲਾ ਪੰਜਵਾ, ਰਸਨਾ ਜਪੀਐ ਏਕ ਨਾਮ। ਇਹਾਂ ਸੁਖ ਆਨੰਦ ਘਣਾ, ਆਗੇ ਜੀ ਕੇ ਸੰਗ ਕਾਮ ਰਹਾਓ। ਕਟੀਏ ਤੇਰਾ ਅਹੂੰ ਰੋਗ, ਤੂੰ ਗੁਰਪ੍ਰਸਾਦ ਕਰ ਰਾਜਯੋਗ। ਹਰ ਰਸ ਜਿਨ ਜਨ ਚਾਖਿਆ, ਤਾਂ ਕਿ

ਤੇਰੀ ਬਾਗ ਮਿਲਕ ਸਭ ਜਾਏ ਦੇਵਨਹਾਰਾ ਬਿਸਰਿਓ ਠਾਕੁਰ ਖਿਮੈ ਹੋਤ ਪਰਾਏ ਪਹਿਲੇ ਬਾਗਾ ਕਰ ਇਸ਼ਨਾਨਾ ਚੋਆ ਚੰਦਨ ਲਾਏ ਨਿਰਭਉ ਨਿਰੰਕਾਰ ਨਹੀਂ ਚੀਨਿਆ ਜਿਉਂ ਹਸਤੀ ਨਾਵਾਏ ਜੋ ਹੋਏ ਕਿਰਪਾਲ ਤਾਂ ਸਤਿਗੁਰ ਮੇਲੇ ਸਭ ਸੁਖ ਹਰ ਕੇ ਨਾਏ ਮੁਕਤ ਪਿਆ ਬੰਧਨ ਗੁਰ ਖੋਲੇ।

ਸੇਵਤ ਸੇਵ ਸੇਵ ਸਦਾ ਤੇ ਸੰਗ ਬਸਤ ਹੈ ਕਾਲ, ਕਰ ਸੇਵਾ ਤੂੰ ਸਾਧ ਕੀ ਹੋ ਕਾਟੀਏ ਜਮਜਾਲ। ਹੋਮ ਜਗ ਤੀਰਥ ਕੀਏ ਵਿੱਚ ਹੋਮੇ ਬੱਧੇ ਬਕਾਰ, ਨਰਕ ਸੁਖ ਦੁਇ ਪੁੰਚਣਾ ਹੋਏ ਬਹੁਰ ਬਹੁਰ ਅਵਤਾਰ। ਸੇਵਪੁਰੀ ਬ੍ਰਹਮ ਇੰਦਪੁਰੀ ਨੇਚਲ ਕੋ ਥਾਉ ਨਾਏ, ਬਿਨ ਹਰ ਸੇਵਾ ਸੁਖ ਨਹੀਂ ਹੋ ਸਾਖਤ ਆਵੇ।

ਕਰ ਕੀਰਤਨ ਹੋਏ ਉਧਾਰ। ਰਾਗ ਗੌੜੀ ਮਾਲਾ ਮਹੱਲਾ ਪੰਜਵਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਪਾਇਓ ਬਾਲ ਬੁੱਧ ਸੁਖਰੇ, ਹਰਕ ਸੋਗ ਹਾਣ ਮਿਰਤ ਦੁੱਖ ਦੁੱਖ ਸੁਖ ਚਿਤ ਸੰਸਰ ਗੁਰ ਮਿਲੇ ਰਹਾਉ। ਜਾਉ ਲਾ ਹੌਂਕ ਸੋਚੋ ਚਿਤਵੋ, ਤੌਲੋ ਦੁੱਖਣ ਪਰੇ, ਜੋ ਕਿਰਪਾ ਗੁਰਪੂਰਾ ਭੇਟਿਆ ਤੋ ਆਨੰਦ ਸਹਿਜੇ। ਜੇਤੀ ਸਿਆਣ ਕਰਮ ਹੋ ਕੀਏ, ਤੇਤੇ ਬੰਦ ਪਰੇ, ਜੋ ਸਾਧੂ ਕਰਮਸਤਕ ਧਰਿਓ, ਤਬ ਹਮ ਮੁਕਤ ਭਏ। ਚੌਲੋ ਮੇਰੋ ਮੇਰੋ ਕਰਤੋ, ਤੌਲੋ ਵਿਖ ਕੇਰੇ, ਮਨ ਤਨ ਬੁੱਧ ਅਰਪੀ ਠਾਕੁਰ ਕਹੋ, ਤਬ ਹਮ ਸਹਿਜ ਸੋਏ। ਜੋ ਲੋ ਪੇਟ ਪੂਟ ਉਠਾਈ ਚੱਲਿਓ, ਤੌਲੋ ਡਾਣ ਪਰੇ, ਪੋਟ ਡਾਰ ਗੁਰਪੁਰ।

ਕੋ ਇਹ ਬਿਦ ਕੋ ਸਮਝਾਵੇ, ਕਰਤਾ ਹੋਏ ਜਨਾਵੇ ਰਹਾਉ, ਅਣਜਾਣ ਕਿਛ ਕਹਿਣ ਕਿਨੇ ਸਮਾਨੋ, ਜਬ ਤੱਕ ਸੁਮਨਾ ਸਾਦਾ ਦੈ ਦਿਸ ਲੈ ਇਹ ਮਨ ਦਾਰੇ ਦੌਰਿਓ, ਕਵਣ ਕਰਨ ਕਰ ਬਾਦਾ ਮਨ ਤਨ ਧਨ ਭੂਮਿਕਾ ਠਾਕਰ, ਹਉ ਇਸ ਕਾ ਇਹੋ ਮੇਰਾ ਪਰ ਮੋਕ ਸੂਸਨਾਈ, ਇਹ ਪੈਖਰ ਪਏ ਪੈਰਾ ਤਬ ਕਹਾਂ ਕਬਾਵਣ ਪਰਿਆ, ਜਬ ਕੁਛ ਨਾ ਹੋਤਾ ਜਬ ਏਕ ਨਿਰੰਜਨ ਨਿਰੰਕਾਰ ਪ੍ਰਭ, ਸਭ ਕਿਛ ਆਪ ਹੀ ਕਰਤਾ ਆਪਣੇ ਕਰਤਵ ਆਪੇ ਜਾਣ, ਜਿਨ ਉਹ ਰਚਨ ਰਚਾਇਆ ਕਉ ਨਾਨਕ ਕਰਨ ਹਾਰ ਹੈ ਆਪੇ, ਸਤਿਗੁਰ ਭਰਮ ਚੁਕਾਇਆ ਗੌੜੀ ਮਾਲਾ ਮਹੱਲਾ ਪੰਜਵਾ, ਹਾਰ ਬਿਨ ਅਵਰ ਕਿਰਿਆ ਬਿਰਥੇ, ਜਾਪ ਤਵ ਸੰਜਮ ਕਰਮ ਕਮਾਣੇ, ਓਏ ਉਰੈ ਮੂਸੇ ਰਹਾਉ, ਵਰਤਨ ਸੰਜਮ ਮੈਂ ਰਹਿਤਾ ਤਿਨਕਾ ਆੜ ਨਾ ਪਾਇਆ, ਆਗੇ ਚੱਲਣ ਔਰ ਹੈ ਭਾਈ ਊਹਾਂ ਕਾਮ ਨਾਇਆ, ਤੀਰਥ ਨਹਾਏ ਔਰ ਧਰਨੀ ਪਰਮਤਾ ਅੱਗੇ ਠੌਰ ਨਾ ਪਾਵੇ, ਊਹਾਂ ਕਾਮ ਨਾ ਆਵੇ ਇਹ ਬਿਦ ਉਹ ਲੋਗਣ ਹੀ ਪਤੇ ਆਵੇ, ਚਤਰ ਬੇਦ ਮੁਖ ਬਚਨੀ ਉਚਰੇ ਅੱਗੇ ਮੈਲ ਨਾ ਪਾਈਏ, ਬੁੱਝੇ ਨਾ ਹੀ ਏਕ ਸੁਧ ਆਖਰ ਉਹ ਸਗਲੀ ਝਾਕ ਝਗਾਈਏ, ਨਾਨਕ ਕਹਿ ਤੋ ਇਹ ਵਿਚਾਰਾ ਜੇ ਕਮਾਵੇ ਸੋ ਪਾਰ ਗ੍ਰਾਮੀ, ਗੁਰਸੇਵ ਵਰ ਨਾਮ ਧਿਆਵੋ ਤਿਆਗੋ ਮਨੋ ਗਮਾਨੀ, ਗੌੜੀ ਮਹੱਲਾ ਪੰਜਵਾ ਮਾਧੋ ਹਰ ਹਰ ਹਰ ਮੁਕਈਆ, ਹਮ ਤੇ ਕੁਛ ਨਾ ਹੋਵੇ ਸੁਆਮੀ, ਜਿਉਂ ਰਾਖੇ ਤਿਉਂ ਰਹੀਏ ਰਹਾਓ, ਕਿਆ ਕਿਛ ਕਰੇ ਕਿ ਕਰਨੇ ਹਾਰਾ, ਕਿਆ ਹੈ ਹਾਥ ਵਿਚਾਰੇ ਜਿਤ ਤੁਮ ਲਾਵੋ ਤਿਤ ਹੀ ਲਾਗਾ, ਪੂਰਨ ਖਸ ਹਮਾਰੇ ਕਰੋ ਕਿਰਪਾ ਸਰਬ ਕੇ ਦਾਤੇ ਏ।

ਜਿਨ ਪ੍ਰਭ ਧਿਆਇਆ ਸੋ ਸੋਭਾ ਬੰਤਾ ਜੀਉ, ਜਿਸ ਸਾਧੂ ਸੰਗਤ ਤਿਸ ਸਭ ਸੋ ਕਰਨੀ ਜੀਉ, ਜਾਂ ਨਾਨਕ ਸਹਿ ਸਮਾਈ ਜੀਉ, ਗੌੜੀ ਮਹੱਲਾ ਪੰਜਵਾਂ ਮਾਝ, ਆਓ ਹਮਾਰੇ ਰਾਮ ਪਿਆਰੇ ਜੀਉ, ਰਹਿਣ ਦੇ ਸਾ

ਨਾਮ ਨਿਰੰਜਣ ਏਕ ਲਿਵ ਲਾਗੀ ਜੀਉ ਗੁਰਪੂਰਾ ਪਾਇਆ ਸਾਧ ਦੁੱਖ ਮਿਟਾਇਆ ਜੀਉ ਆਠ ਪੈਰ ਗੁਣ ਗਾਇਆ ਜੀਉ ਰਤਨ ਪਦਾਰਥ ਹਰ ਨਾਮ

ਮਾਣ ਜੋਰ ਤੁਮਾਰੇ ਸੁਖ ਵਸਾ ਸੱਚ ਸ਼ਬਦ ਨਿਸ਼ਾਨ ਰਹਾਓ ਸਭੇ ਗੱਲਾਂ ਜਾਤੀਆਂ ਸੁਣ ਕੇ ਚੁੱਪ ਕੀਆ ਕਦੀ ਸੁਰਤ ਨਾ ਲੱਦਿਆ ਮਾਇਆ ਮੋਹੜਿਆ ਦੇ ਬਜਾਰਤ ਸਾਰਤਾ ਸੇ ਅੱਖੀ ਡੀਠੜਿਆ ਕੋਈ ਜੇ ਮੂਰਖ ਲੋਭੀਆ ਮੂਲ ਨਾ ਸੁਣੇ ਕਿਹਾ ਇਕਸ ਦੋਹੇ ਚੌ ਕਿਆ ਗਣੇ ਸਾਧ ਇੱਕ ਸਾਧ ਮੁੱਠੀ ਇੱਕ ਅੱਧ ਨਾਇ ਰਸੀੜਾ ਕਾ ਵਿਰਲੀ ਜਾਏ ਬੁੱਠੀ ਭਗਤ ਸੱਚੇ ਦਰ ਸੋਹਿੰਦੇ ਅੰਧ ਕਰੇ ਦਿਨ ਰਾਤ ਰੰਗ ਤੇ ਪਰਮੇਸੁਰਾ ਜਾਂ ਨੰਗ ਤਿੰਨ ਬਲ ਜਾਤ ਗੌੜੀ ਮਹੱਲਾ ਪੰਜਵਾਂ ਮਾਂਝ ਦੁੱਖ ਭੰਜਣ ਤੇਰਾ ਨਾਮ ਜੀ ਦੁੱਖ ਭੰਜਣ ਤੇਰਾ ਨਾਮ ਆਠ ਪੈਰ ਅਰਾਧੀ ਹੈ ਪੂਰਨ ਸਤਿਗੁਰ ਗਿਆਨ ਰਹਾਉ ਜਿਤ ਘਟ ਵਸੈ ਪਾਰ ਬ੍ਰਹਮ ਸੋਈ ਸੁਹਾਵਾ ਥਾਉ ਜਮ ਕੰਕਰ ਨੇੜ ਨਾ ਆਵਈ ਰਸਨਾ ਹਰ ਗੁਣ ਗਾਉ ਸੇਵਾ ਸੁਰਤ ਨਾ ਜਾਣੀਆ ਨਾ ਜਾਪੈ ਆਰਾਧ ਓਟ ਤਰੀ ਜਗ ਜੀਵਣਾ ਮੇਰੇ ਠਾਕੁਰ ਅਗਮ ਅਗਾਧ ਭੈ ਕਿਰਪਾਲ ਗੁਸਈਆ ਨੱਠੇ ਸੋਗ ਸੰਤਾਪ ਤੱਤੀ ਵਾਓ ਨਾ ਲੱਗਈ ਸਤਿਗੁਰ ਰੱਖੇ ਆਪ ਗੁਰ ਨਾਰਾਇਣ ਦਹੋ ਗੁਰ ਗੁਰ ਸੱਚਾ ਸਿਰਜਨਹਾਰ ਗੁਰ ਤੁੱਠੇ ਸਭ ਕਿਛ ਪਾਇਆ।

ਹਰਜਾ ਸੁਣੀਏ ਜਿਸ ਤੇ ਸੋਈ ਭਾਈ ਮਿੱਤਰ ਸਭ ਪਦਾਰਥ ਸਭ ਫਲਾ ਸਰਬ ਗੁਣਾ ਜਿਸ ਮਾਂ ਏ ਕਿਉਂ ਗੋਬਿੰਦ ਮਨੋ ਵਸਾਰੀਐ ਜਿਸ ਸਿਮਰ ਦੁੱਖ ਜਾਏ ਜਿਸ ਲੜ ਲੱਗੀਏ ਜੀਵੀਐ ਭਉ ਜਲ ਪਾਈਏ ਪਾਰ ਮੇਲੂ ਸਾਧੂ ਸੰਗ ਉਧਾਰ ਹੋਏ ਮੁਖ ਉਜਲ ਦਰਬਾਰ ਜੀਵਨ ਰੂਪ ਗੋਪਾਲ ਜਸ ਸੰਤ ਜਨਾਂ ਕੀ ਰਾਸ ਨਾਨਕ ਉਪਰੇ ਨਾਮ ਜਪ ਦਰ ਸੱਚੇ ਸਾਬਾਸ ਗੌੜੀ ਮਾਝ ਮਹੱਲਾ ਪੰਜਵਾ ਮਿੱਠੇ ਹਰ ਗੁਣ ਗਾਓ ਜਿੰਦੂ ਤੂੰ ਮਿੱਠੇ ਹਰ ਗੁਣ ਗਾਓ ਸੱਚੇ ਸੇ ਤੀਰਤਿਆ ਮਿਲਿਆ ਨਥਾਵੇ ਥਾਉ ਰਾਓ ਹੋਰ ਸਾ ਸਾ ਫੀਕਿਆ ਤਨ ਮਨ ਫਿੱਕਾ ਹੋਏ ਵਿਨ ਪਰਮੇਸ਼ੁਰ ਜੋ ਕਰੇ ਫਿੱਟ ਸੋ ਜੀਵਨ ਸੋਏ ਅੰਚਲ ਗਏ ਕੇ ਸਾਧਕਾ ਤਰਨਾ ਇਹੋ ਸੰਸਾਰ ਪਾਰ ਬ੍ਰਹਮ ਆਰਾਧੀ ਹੈ ਉਧਰੇ ਸਭ ਪਰਿਵਾਰ ਸਾਜਨ ਬੰਧ ਸੋ ਮਿੱਤਰ ਸੋ ਹਰ ਨਾਮ ਹਿਰਦੇ ਦੇ ਔਗੁਣ ਸਭ ਮਟਾਏ ਕੈ ਪਰ ਉਪਕਾਰ ਕਰੇ ਮਾਲ ਖਜ਼ਾਨਾ ਥਿਓ ਘਰ ਹਰ ਕੇ ਚਰਨ ਧਾਨ ਨਾਨਕ ਜਾਜਕ ਦਰ ਤੇਰੇ ਪ੍ਰਭ ਤੁਦ ਨੂੰ ਮੰਗੇ ਦਾਨ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆ ਗੌੜੀ ਮਹੱਲਾ ਨਾਵਾਂ ਸਾਧੋ ਮਨ ਕਾ ਮਾਣ ਤਿਆਗੋ ਕਾਮ ਕ੍ਰੋਧ ਸੰਗਤ ਦੁਰਜਨ ਕੀ ਤਾਂ ਤੇ ਐਨ ਸੁਭਾਗੋ ਰਹਾਓ ਦੁੱਖ ਸੁੱਖ ਦੋਨੋਂ ਸਮਕਰ

ਤਿੰਨ ਜਗਤ ਤੱਤ ਪਛਾਨਾ। ਉਸਤਰ ਨਿੰਦਾ ਦੋਹ ਤਿਆਗੇ ਖੋਜੇ ਪਦ ਨਿਰਵਾਨਾ। ਜਨ ਨਾਨਕ ਇਹੋ ਖੇਲ ਕਠਿਨ ਹੈ ਕਿਨਹੂ ਗੁਰਮੁਖ ਜਾਨਾ। ਗੌੜੀ ਮਹੱਲਾ ਨਾਵਾਂ ਸਾਧੋ ਰਚਨਾ ਰਾਮ ਬਣਾਈ। ਇੱਕ ਬਿਨਸੇ ਇੱਕ ਅਸਥਰ ਮਾਨੇ ਅਚਦ ਲਖਿਓ ਨਾ ਜਾਈ ਰਾਓ। ਕਾਮ ਕ੍ਰੋਧ ਮੋਹ ਬਸ ਪ੍ਰਾਣੀ ਹਰ ਮੂਰਤ ਬਿਸਰਾਈ। ਝੂਠਾ ਤਨ ਸਾਚਾ ਕਰ ਮਾਨੇ ਜਿਉਂ ਸੁਪਨਾ ਰਹਿਣ ਆਈ। ਜੋ ਦਿਸੇ ਸੋ ਸਗਲ ਬਨਾਸਾ ਜਿਉਂ ਬਾਦਰ ਕੀ ਛਾਈ। ਜਨ ਨਾਨਕ ਜਗ ਜਾਣਿਓ ਮਿਥਿਆ ਰਹਿਉ ਰਾਮ ਸਰਨਾਈ। ਗੌੜੀ ਮਹੱਲਾ ਨਾਵਾਂ ਪ੍ਰਾਨੀ ਕਉ ਹਰ ਜਸ ਮਨ ਨਹੀਂ ਆਵੇ। ਐਂਸ ਮੰਗ ਰਹੇ ਮਾਇਆ ਮੈਂ ਕਉ ਕੈਸੇ ਗੁਣ ਗਾਵੇ ਰਹਾਉ। ਪੂਤ ਮੀਤ ਮਾਇਆ ਮਮਤਾ ਸਿਉ ਇਹ ਬਿਦ ਆ ਬੰਧਾਵੇ। ਮਿਰਗ ਤਿਸਨਾ ਜਿਉਂ ਝੂਠੋ ਇਹੋ ਜੱਗ ਦੇਖ ਤਾਸ ਉੱਠਦਾ ਵੈ। ਭੁਗਤ ਮੁਗਤ ਕਾ ਕਾਰਨ ਸਵਾਮੀ ਮੂਰਤ ਹੈ ਬਿਸਰਾਵੇ। ਜਨ ਨਾਨਕ ਕੋਟਨ ਮੈਂ ਕੋ ਭਜਨ ਰਾਮ ਕੋ ਪਾਵੇ। ਗੌੜੀ ਮਹੱਲਾ ਨਾਵਾਂ ਸਾਧੋ ਇਹੋ ਮਨ ਗਉ ਨਾ ਜਾਈ। ਚੰਚਲ ਤਿਸਨਾ ਸੰਗ ਬਸਤ ਹੈ ਜਾਂ ਤੇ ਥਿਰ ਨਾ ਰਹਾਈ ਰਹਾਉ। ਕਠਿਨ ਕ੍ਰੋਧ ਘੱਟ ਹੀ ਕੇ ਭੀਤਰ ਜਿਹੇ ਸੁੱਧ ਸਭ ਸੁਰਾਈ। ਰਤਨ ਗਿਆਨ ਸਭ ਕੋ ਹੋਲੀਨਾ ਦਾਸੋਂ ਕਸੁਣਾ ਵਸਾਈ। ਜੋਗੀ ਯਤਨ ਕਰਤ ਸਭ ਹਾਰੇ ਗੁਣੀ ਰਹੇ ਗੁਣ ਗਾਈ। ਜਨ ਨਾਨਕ ਹਰ ਭੈ ਦਿਆਲਾ ਤਉ ਸਭ ਵਿਧ ਬਣਿਆਈ। ਗੌੜੀ ਮਹੱਲਾ ਨਾਵਾਂ ਸਾਧੋ ਗੋਬਿੰਦ ਕੇ ਗੁਣ ਗਾਵੋ। ਮਾਨ ਜਨਮ ਮੋਲਕ ਪਾਇਓ ਬਿਰਥਾ ਕਹੇ ਗਵਾਵੋ ਰਹਾਓ। ਪਤਿਤ ਪ੍ਰੀਤ ਦੀਨ ਬੰਦ ਹਰ ਸਰਨ ਤਾਹ ਤੁਮ ਆਵੋ। ਗਜ ਕੋ ਤਰਾਸ ਮਿਟਿਓ ਜੇ ਸਿਮਰਤ ਤੁਮ ਕਾਹੇ ਬਿਸਰਾਵੋ। ਤਾਜ ਅਮਾਨ ਮੋਹ ਮਾਇਆ ਫੁੰਨ ਭਜਨ ਰਾਮ ਚਿਤ ਲਾਵੋ। ਨਾਨਕ ਕਹਿਤ ਮੁਕਤ ਪੰਥ ਇਹੋ ਗੁਰਮੁਖ ਹੋਏ ਤੁਮ ਪਾਵੋ। ਗੌੜੀ ਮਹੱਲਾ ਨਾਵਾਂ ਕੋਈ ਮਾਈ ਭੁੱਲਿਓ ਮਨ ਸਮਝਾਵੇ। ਵੇਦ ਪ੍ਰਾਣ ਸਾਧਮਕ ਸੁਣ ਕਰ ਨਿਮਖ ਨ ਹਰ ਗੁਣ ਗਾਵੇ ਰਹਾਉ। ਦੁਰਲੱਭ ਦੇ ਪਾਏ ਮਾਨਸ ਕੀ ਬਿਰਥਾ ਜਨਮ ਸਰਾਵੈ। ਮਾਇਆ ਮੋਹ ਮਹਾਂ ਸੰਕਟ ਬਨ ਤਾਸੋਂ ਰਚ ਉਪਜਾਵੈ। ਅੰਤਰ ਬਾਰ ਸਦਾ ਸੰਗ ਪ੍ਰਭ ਤਾਸੋਂ ਨਿਉ ਨਾ ਲਾਵੇ। ਨਾਨ ਮੁਕਤ ਤਹਿ ਤੁਮ ਮਾਨੋ ਜੇ ਘਟ ਰਾਮ ਸਮਾਵੇ। ਗੌੜੀ ਮਹੱਲਾ ਨਾਵਾਂ ਸਾਧੋ ਰਾਮ ਸਰਨ ਬਿਸਰਾਮਾ। ਵੇਦ ਪ੍ਰਾਣ ਪੜੇ ਕੋ ਕਹੇ ਇਹ ਗੁਣ ਸਿਮਰੇ ਹਰ ਕੋ ਨਾਮਾ ਰਹਾਉ। ਲੋ ਮੋਹ ਮਾਇਆ ਮਮਤਾ ਫੁੰਨ ਔਰ ਵਿਖਣ ਕੀ ਸੇਵਾ। ਹਰ ਸੋ ਪਰਸੇ ਜੇ ਨਾਹਿਣ ਸੋ ਮੂਰਤ ਹੈ ਦੇਵਾ। ਸਵਰਗ ਨਰਕ ਅੰਮ੍ਰਿਤ ਵਿਖੇ ਸਭ ਤਿਉਂ ਕੰਚਨ ਔਰ ਪੈਸਾ। ਉਸਤਤ ਨਿੰਦਾ ਇਹ ਸਮਝਾ ਕੈ ਲੋ ਮੋਹ ਫੁੰਨ ਤੈਸਾ। ਦੁੱਖ ਸੁਖੇ ਬਦੇ ਜੇ ਨਾਹਿਨ ਤੇ ਤੁਮ ਜਾਨੋ ਗਿਆਨੀ। ਨਾਨਕ ਮੁਕਤ ਤਹਿ ਤੁਮ ਮਾਨੋ ਇਹ ਬਿਦਕੋ ਜੋ ਪ੍ਰਾਨੀ। ਗੌੜੀ ਮਹੱਲਾ ਨਾਵਾਂ ਮਨ ਰੇ ਕਹਾਂ ਭਇਓ ਤੈ ਬੌਰਾ। ਐਂਸ ਔਦ ਘਟੇ ਨੀ ਜਾਨੇ ਭਇਓ ਲੋ ਸੰਗ ਔਰਾ ਰਹਾਓ। ਜੋ ਤਨ ਤੈ ਆਪਣੋ ਕਰ ਮਾਨਿਓ ਅਰ ਸੁੰਦਰ ਗ੍ਰਹਿ ਨਾਰੀ। ਇਨ ਮੈਂ ਕਛ ਤੇਰੋ ਰੇ ਨਾਹਿਨ ਦੇਖੋ ਸੋਚ ਵਿਚਾਰੀ। ਰਤਨ ਜਨਮ ਆਪਣੋ ਤੈ ਹਾਰਿਓ ਗੋਬਿੰਦ ਗਤ ਨਹੀਂ ਜਾਨੀ। ਨਿਮਖ ਨਾ ਲੀਨ ਪਿਓ ਚਰਨਣ ਸਿਓ ਬਿਰਥਾ ਔਦ ਸਰਾਨੀ। ਕਉ ਨਾਨਕ ਸੋਈ ਨਰ ਸੁਖੀਆ ਰਾਮ ਨਾਮ ਗੁਣ ਗਾਵੈ। ਔਰ ਸਗਲ ਜਗ ਮਾਇਆ ਮੋਇਆ ਨਿਰਭੈ ਪਦ ਨੇ ਪਾਵੈ।
ਗੌੜੀ ਮਹੱਲਾ ਨਾਵਾਂ ਨਰ ਅਚੇਤ ਪਾਪ ਤੇ ਡਰ ਰੇ ਦੀਨ ਦਿਆਲ ਸਗਲ ਭੈ ਭੰਜਣ ਸਰਨ ਤਹਿ ਤੁਮ ਪਰ ਰੇ ਰਹਾਓ ਵੇਦ ਪ੍ਰਾਣ ਜਾਸ ਗੁਣ ਗਾਵਤ ਤਾਂ ਕੋ ਨਾਮ ਹੀਏ ਮੈਂ ਧਰ ਰੇ ਪਾਵਣ ਨਾਮ ਜਗਤ ਮੈਂ ਹਰ ਕੋ ਸਿਮਰ ਸਿਮਰ ਕਸਮਲ ਸਭ ਹਰ ਰੇ ਮਾਨਸ ਦੇ ਬੋਰ ਨਾ ਪਾਵੈ ਕਛੂ ਪਾ ਮੁਕਤ ਕਾ ਕਰ ਰੇ ਨਾਨਕ ਕੈਦ ਗਾਏ ਕਰਨਾ ਮੈਂ ਭਵ ਸਾਗਰ ਕੇ ਪਾਰ ਉਤਰ ਰੇ ਰਾਗ ਗੌੜੀ ਅਸ਼ਟਪਦੀਆਂ ਮਹੱਲਾ ਪਹਿਲਾ ਗੌੜੀ ਗੁਆਰੇ ਰੇ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਗੁਰਪ੍ਰਸਾਦ ਨਿਧ ਸਿਧ ਨਿਰਮਲ ਨਾਮ ਵਿਚਾਰ ਪੂਰਨ ਪੂਰਿਆ ਬਿਖ ਮਾਰ ਤ੍ਰਿਕੁੱਟੀ ਛੁੱਟੀ ਬਿਮਲ ਮਝਾਰ ਗੁਰ ਕੀ ਮੱਤ ਜੀ ਆਈ ਕਾਰ ਇਮਤ ਰਾਮ ਰਮਤ ਮਨ ਮਾਨਿਆ ਗਿਆਨ ਅੰਜਣ ਗੁਰਸ਼ਬਦ ਪਛਾਨਿਆ ਰਹਾਓ ਇੱਕ ਸੁਖ ਮਾਨਿਆ ਸਹਿਜ ਮਿਲਾਇਆ ਨਿਰਮਲ ਬਾਣੀ ਭਰਮ ਚੁਕਾਇਆ ਲਾਲ ਭੈ ਸੁਭਾ ਰੰਗ ਮਾਇਆ ਨਦਰ ਭਈ ਬਿਖਾ ਗ੍ਰਹਾਇਆ ਉਲਟ ਪਏ ਜੀਤ ਮਰ ਜਾ ਗਿਆ ਸ਼ਬਦ ਰਵੇ ਮਨ ਹਰ ਸੋ ਲਾਗਿਆ ਰਾਸ ਸੰਗ੍ਰਹਿ ਬਿਖ ਪਰ ਹਰ ਤਿਆਗਿਆ ਭੈ ਬਸੇ ਜਮਕਾ ਪਉ ਪਾਗਿਆ ਸਾਧ ਰਹੇ ਬਾਦ ਹੰਕਾਰਾ ਤੇ ਹਰ ਸੋ ਰਾਤਾ ਹੁਕਮ ਪਾਰਾ ਜਾਤ ਰਹੇ ਪਤ ਕੇ ਅਚਾਰਾ ਨਿਸ਼ਟ ਭਈ ਸੁਖ ਆਤਮ ਧਾਰਾ ਤੁਝ ਬਿਨ ਕੋਈ ਨਾ ਦੇਖੋ ਮੀਤ ਕਿਸ ਸੇਵੋ ਕਿਸ ਦੇਵੋ ਚੀਤ ਕਿਸ ਪੁੱਛੋ ਕਿਸ ਲਾਗੋ ਪਾਏ ਕਿਸ ਉਪਦੇਸ਼ ਰਹਾਂ ਲਿਬ ਲਾਏ ਗੁਰ ਸੇਵੀ ਗੁਰ ਲਾਗੋ ਪਾਏ ਭਗਤ ਕਰੀ ਰਾਚੋ ਹਰ ਨਾਏ ਸਿੱਖਿਆ ਦੇਖਿਆ ਭੋਜਨ ਭਾਉ ਹੁਕਮ ਸੰਯੋਗੀ ਨਿਜ ਕਰ ਜਾਓ ਗਰਭ ਗਤੰ ਸੁਖ ਆਤਮ ਧਿਆਨਾ ਜੋਤ ਪਏ ਜੋਤੀ ਮਾਏ ਸਮਾਨਾ ਲਿਖਤ ਮਿਟੇ ਨਏ ਸ਼ਬਦ ਨਿਸ਼ਾਨਾ ਕਰਤਾ ਕਰਨਾ ਕਰਤਾ ਜਾਣਾ ਨਏ ਪੰਡਿਤ ਨਏ ਚਤੁਰ ਸਿਆਣਾ ਨਏ ਭੁੱਲੋ ਨਏ ਭਰਮ ਭੁਲਾਨਾ ਕਥੋ ਨਾ ਕਥਿ ਹੁਕਮ ਪਛਾਨਾ ਨਾਨਕ ਗੁਰਮਤਿ ਸਹਿ ਸਮਾਨਾ ਗੌੜੀ ਗੁਆਰੇਰੀ ਮਹੱਲਾ ਪਹਿਲਾ ਮਨ ਕੁੰਚਰ ਕਾਇਆ ਉਦਿਆਨੇ ਗੁਰ ਅੰਕਸ਼ ਸਾ ਸ਼ਬਦ ਨਿਸ਼ਾਨੇ ਰਾਜ ਦੁਆਰੇ ਸੋ ਸੋਮਾਨੇ ਚਿਤਰਾਈ ਨਾ ਚੀਨਿਆ ਜਾਏ ਬਿਨ ਮਾਰੇ ਕਿਉਂ ਕੀਮਤ ਪਾਏ ਰਹਾਓ ਘਰ ਮੈਂ ਅੰਮ੍ਰਿਤ ਤਸਕਰ ਲਈ ਨਨਾ ਕਾਰਨਾ ਕੇ ਕਰੇਈ ਰਾਖੇ ਆਵ ਡਾਈ ਦੇਈ ਨੀਲ ਅਨੀਲ ਅਗਨ ਇਕਠਾਈ ਜਾਲ ਨਿਵਰੀ ਗੁਰਬੂਝ ਬਜਾਈ ਮਨ ਦੇ ਲੀਆ ਰੈਸ ਗੁਣ ਗਾਏ ਜੈਸਾ ਘਰ ਬਾਹਰ ਸੋ ਤੈਸਾ ਬੈਸ ਗੁਫਾ ਮੈਂ ਆਖੋ ਕੈਸਾ ਸਾਗਰ ਡੂੰਗਰ ਨਿਰਭੋ ਐਸਾ ਭੂਏ ਕੋ ਮਾਰੇ ਕੌਣ ਨਡਰੇ ਕੋ ਕੈਸਾ ਡਰ ਕੌਣ ਸਭ ਪਛਾਨੇ ਤੀਨੇ ਭਵਣ ਜਿਨ ਕਹਿਆ ਤਿਨ ਕਹਿਣ ਵਿਖਾਨਿਆ ਜਿਨ ਬੂਝਿਆ ਤਿਨ ਸਹਿਜ ਪਛਾਨਿਆ ਦੇਖ ਵਿਚਾਰ ਮੇਰਾ ਮਨ ਮਾਨਿਆ ਕੀਰਤ ਸੂਰਤ ਮੁਕਤ ਇਕ ਨਾਈ ਤਹੀਂ ਨਿਰੰਜਨ ਰਿਹਾ ਸਮਾਈ ਨਿਜ ਕਰ ਵਿਆਪ ਰਹਿ ਨਿਜ ਠਾਈ ਉਸਤਰ ਕਰੇ ਕੇਤੇ ਮਨ ਪ੍ਰੀਤ ਤਨ ਮਨ ਸੂਚੇ ਸਾ ਸੁਚੇਤ ਨਾਨਕ ਹਰ ਭਜ ਨੀਤਾ ਨੀਤ ਗੌੜੀ ਗੁਆਰੇਰੀ ਮਹੱਲਾ ਪਹਿਲਾ ਨਾ ਮਨ ਮਰੇ ਨਾ ਕਾਰਜ ਹੋਏ ਮਨ ਵਸ ਦੂਤਾ ਦੁਰਮਤ ਦੋਏ ਮਨ ਮਾਨੇ ਗੁਰ ਤੇ ਇੱਕ ਹੋਏ ਨਿਰਗੁਣ ਰਾਮ ਗੁਣੋ ਵਸ ਹੋਏ ਆਪ ਨਵਾਰ ਵਿਚਾਰੇ ਸੋਏ ਰਹਾਓ ਮਨ ਭੁੱਲੋ ਬਹੁ ਚਿੱਤੇ ਵਿਕਾਰ ਮਨ ਭੁੱਲੋ ਸਿਰ ਆਵੇ ਭਾਰ ਮਨ ਮਾਨੇ ਹਰ ਏਕੰਕਾਰ ਮਨ ਭੁੱਲੋ ਮਾਇਆ ਘਰ ਜਾਏ ਕਾਮ ਵਿਰੁੱਧ ਰਹੋ ਨਾ ਠਾਏ ਹਰ ਭਜ ਪ੍ਰਾਣੀ
ਰਸਨ ਰਸਾਏ ਹੈਵਰ ਗੈਵਰ ਕੰਚਨ ਸੁਤ ਨਾਰੀ ਬਹੁ ਚਿੰਤਾ ਪਿੜ ਚਾਲੇ ਹਾਰੀ ਜੂਵੇ ਖੇਲਣ ਕਾਚੀ ਸਾਰੀ ਸੌਂਪੇ ਸੰਚੀ ਭਈ ਵਕਾਰ ਹਰ ਸੋ ਉੱਬੇ ਦਰਬਾਰ ਸੁਖ ਸਹਿਜ ਜਾ ਪਰਦੇ ਮੁਰਾਰ ਨਜ਼ਰ ਕਰੇ ਤਾਂ ਮੇਲ ਮਲਾਏ ਗੁਣ ਸੰਗ੍ਰਹੇ ਅਵਗੁਣ ਸ਼ਬਦ ਜਲਾਏ ਗੁਰਮੁਖ ਨਾਮ ਪਦਾਰਥ ਪਾਏ ਬਿਨ ਨਾਵੈ ਸਭ ਦੁੱਖ ਨਿਵਾਸ ਮਨਮੁਖ ਮੂੜ ਮਾਇਆ ਚਿਤ ਵਾਸ ਗੁਰਮੁਖ ਗਿਆਨ ਤੁਰਕ

ਪਹਿਲਾ ਪਹਿਲਾ ਹਉਮੈ ਕਰਤਿਆਂ ਨੈ ਸੁਖ ਹੋਏ ਮਨਮੁਖ ਜੂਠੇ ਸੱਚਾ ਸੋਏ ਸਗਲ ਗੁੱਤੇ ਭਾਵੇ ਸੋਏ ਜੋ ਕਮਾਵੇ ਤੁਰ ਲਿਖਿਆ ਹੋਏ ਐਸਾ ਦੇਖਿਆ ਜਗ ਦੇਖਿਆ ਜੋ ਵਾਰੀ ਸਭ ਸੁਖ ਮੰਗੇ ਨਾਮ ਵਸਾਰੀ ਰਹਾਓ ਅਦਿਸ਼ਟ ਸੇ ਤਾਂ ਕਹਿਆ ਜਾਏ ਬਿਨ ਦੇਖੇ ਕਹਿਣਾ ਬਿਰਥਾ ਜਾਏ ਗੁਰਮੁਖ ਦਿਸੇ ਸਹਿ ਸੁਭਾਏ ਸੇਵਾ ਸੁਰਤ ਏਕ ਲਿਵਲਾਏ ਸੁਖ ਮੰਗਤ ਦੁਖ ਆਗ

ਬਿਨਾ ਨਾਹੀ ਨਿਜ ਠਾਉ, ਪ੍ਰੇਮ ਪਰਾਇਣ ਪ੍ਰੀਤ ਮਰਾਉ, ਨਦਰ ਕਰੇ ਤਾਂ ਬੁੱਝੇ ਨਾਉ, ਮਾਇਆ ਮੋਹ ਸਰਬ ਜੰਜਾਲਾ, ਮਨ ਮੁਖ ਕਚੇਲ ਕੁਸ਼ਿਤ ਬਿਕਰਾਲਾ, ਸਤਿਗੁਰ ਸੇਵੇ ਚੁੱਕੇ ਜੰਜਾਲਾ, ਅੰਮ੍ਰਿਤ ਨਾਮ ਸਦਾ ਸੁਖ ਨਾਲਾ, ਗੁਰਮੁਖ ਪੂਜੇ ਏਕ ਲਿਵ ਲਾਏ, ਨਿਜ ਘਰ ਵਾਸੇ ਸਾਧ ਸਮਾਏ, ਜੰਮਣ ਮਰਨਾ ਠਾਕਰ ਹਾਏ, ਪੂਰੇ ਗੁਰ ਤੇ ਇਹੋ ਮਤ ਪਾਏ, ਕਥਨੀ ਕਥੋ ਨ ਆਵੇ ਓਰ, ਗੁਰ ਪੁਛ ਦੇਖਿਆ ਨਾਹੀ ਦਰ ਹੋਰ, ਦੁੱਖ ਸੁਖ ਭਾਣੇ ਤਿਸੇ ਰਜਾਏ, ਨਾਨਕ ਨੀਚ ਕਹੇ ਲਿਵ ਲਾਏ, ਗੌੜੀ ਮਹੱਲਾ ਪਹਿਲਾ ਦੂਜੀ ਮਾਇਆ ਜਗਤ ਚਿਤਵਾ।

ਤਰ ਨੀ ਸਾਣੈ ਸ਼ਬਦ ਮਰੈ ਤੇ ਨਿਜ ਘਰ ਵਾਸਾ ਆਵੇ ਨਾ ਜਾਵੇ ਚੂਕੈ ਆਸਾ ਗੁਰ ਕੈ ਸ਼ਬਦ ਕੌਣ ਪੁਰਗਾਸਾ ਜੋ ਦੀਸੈ ਸੋ ਆਸ ਨਿਰਾਸਾ ਕਾਮ ਕ੍ਰੋਧ ਵਿਖ ਭੁੱਖ ਪਿਆਸਾ ਨਾਨਕ ਬਿਰਲੇ ਮਿਲੇ ਉਦਾਸਾ ਗੌੜੀ ਮਹੱਲਾ ਪਹਿਲਾ ਐਸੋ ਦਾਸ ਮਿਲੇ ਸੁਖ ਹੋਈ ਦੁੱਖ ਵਿਸਰੈ ਪਾਵੇ ਸੱਚ ਸੋਈ ਦਰਸ਼ਨ ਦੇਖ ਭਈ ਮਤ ਪੂਰੀ ਅਰਸਰ ਮੱਜਣ।

ਕਿਉਂ ਸੁਭਾਵੇ ਭਰਮ ਭੁਲਾਨਿਆ, ਇੱਕ ਤਰ ਭੁੱਲੇ ਬੋਲ ਪਛਤਾਨਿਆ, ਕੰਸ ਕੇਸ ਚੰਡੂਰ ਨਾ ਕੋਈ, ਰਾਮ ਨਾ ਚੀਨਿਆ, ਆਪਣੀ ਪਤ ਖੋਈ, ਬਿਨ ਜਗਦੀਸ਼ ਨਾ ਰਾਖੇ ਕੋਈ, ਬਿਨ ਗੁਰ ਗਰਭ ਨਾ ਮਿਟਿਆ ਜਾਏ, ਗੁਰਮਤਿ ਧਰਮ ਧੀਜ ਹਰ ਨਾਏ, ਨਾਨਕ ਨਾ ਮਿਲੇ ਗੁਣ ਗਾਏ, ਗੌੜੀ ਮਹੱਲਾ ਪਹਿਲਾ, ਚੂਹਾ ਚੰਦਨ ਅੰਕ ਚੜਾਓ, ਪਾਟ ਪਟੰਬਰ ਪੈਰ ਹੰਡਾਓ, ਮੇਰਾ ਹਰ ਨਾਮ ਕਹਾਂ ਸੁਖ ਪਾਵੋ, ਕਿਆ ਪਹਿਰੋ ਕਿਆ ਊੜ ਦਿਖਾਵੋ, ਬਿਨ ਜਗਦੀਸ਼ ਕਹਾਂ ਸੁਖ ਪਾਵੋ, ਰਾਓ ਕਾਨੀ ਕੁੰਡਲ ਗਲ ਮੋਤੀਆਂ ਕੀ ਮਾਲਾ, ਲਾਲ ਨਿਹਾਲੀ ਫੂਲ ਗਲਾਲਾ, ਬਿਨ ਜਗਦੀਸ਼ ਕਹਾਂ ਸੁਖ ਭਾਲਾ, ਨੈਣ ਸਲੋਨੀ ਸੁੰਦਰ ਨਾਰੀ, ਘੋੜ ਸ਼ਿੰਗਾਰ ਕਰੇ ਅਤ ਪਿਆਰੀ, ਬਿਨ ਜਗਦੀਸ਼ ਭਜੇ ਨਿਤ ਖੁਆਰੀ, ਦਰ ਘਰ ਮਹਿਲਾ ਸੇ ਸੁਖਾਲੀ, ਐਨਸ ਫੂਲ ਵਿਛਾਵੇ ਮਾਲੀ, ਬਿਨ ਹਰ ਨਾਮ ਸੋ ਦੇਹ ਦਿਖਾਲੀ, ਹੈਵਰ ਗੈਵਰ ਨੇਜੇ ਵਾਜੇ, ਲਸਕਰ ਨੇ ਖਵਾਸੀ ਪਾਜੇ, ਬਿੰਜਕ ਜੀ ਝੂਠੇ ਦਵਾਜੇ, ਸਿੱਧ ਕਹਾਵੋ ਰਿਧ ਸਿੱਧ ਬੁਲਾਵੋ, ਤਾਜ ਕੁਲੇ ਸਿਰ ਛਤਰ ਬਣਾਵੋ।

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸੋਦਰ ਰਾਗ ਆਸਾ ਮਹੱਲਾ ਪਹਿਲਾ, ਇੱਕੋ ਓਂਕਾਰ ਸਤਿਗੁਰ ਪ੍ਰਸਾਦ। ਸੋ ਦਰ ਤੇਰਾ ਕਿਹਾ ਸੋ ਕਰ ਕਿਹਾ, ਜਿਤ ਵਹਿ ਸਰਬ ਸੰਭਾਲੇ। ਵਾਜੇ ਤੇਰੇ ਨਾਦ ਅਨੇਕੋ ਅਸੰਖਾ, ਕਿਤੇ ਤੇਰੇ ਵਾਵਣ ਹਾਰੇ, ਕਿਤੇ ਤੇਰੇ ਰਾਗ ਭਰੀ ਸਿਉਂ ਕਹੀ ਹੈ, ਕਿਤੇ ਤੇਰੇ ਗਾ ਬਣ ਹਾਰੇ। ਗਾਵਨ ਤੁਧਨੋ ਪਵਨ ਪਾਣੀ ਬੈਸੰਤਰ, ਗਾਵੇ ਰਾਜਾ ਧਰਮ ਦੁਆਰੇ। ਗਾਵਨ ਤੁਧਨੋ ਚਿੱਤ ਗੁਪਤ ਲਿਖ ਜਾਣਨ, ਲਿਖ ਲਿਖ ਧਰਮ ਵਿਚਾਰੇ। ਗਾਵਨ ਤੁਧਨੋ ਈਸ਼ਰ ਬ੍ਰਹਮਾ ਦੇਵੀ, ਸੋਨ ਤੇਰੇ ਸਦਾ ਸਵਾਰੇ। ਗਾਵਨ ਤੁਧਨੋ ਇੰਦਰ ਇੰਦਰਾਸਣ ਬੈਠੇ, ਦੇਵਤਿਆਂ ਦਰ ਨਾਲੇ। ਗਾਵਨ ਤੁਧਨੋ ਸਿੱਧ ਸਮਾਧੀ ਅੰਦਰ, ਗਾਵਨ ਤੁਧਨੋ ਸਾਧ ਵਿਚਾਰੇ। ਗਾਵਨ ਤੁਧਨੋ ਜਤੀ ਸਤੀ ਸੰਤੋਖੀ, ਗਾਵਨ ਤੁਧਨੋ ਵੀਰ ਕਰਾਰੇ। ਗਾਵਨ ਤੁਧਨੋ ਪੰਡਤ ਪੜ੍ਹਨ ਰਖੀ ਸੁਰ, ਜੁਗ ਜੁਗ ਵੇਦਾ ਨਾਲੇ। ਗਾਵਨ ਤੁਧਨੋ ਮੋਹਣੀਆਂ ਮਨ ਮੋਹਨ, ਸੁਰਗ ਮੱਛ ਪਿਆਲੇ। ਗਾਵਨ ਤੁਧਨੋ ਰਤਨ ਉਪਾਏ ਤੇਰੇ, ਅੱਠ ਸੱਠ ਤੀਰਥ ਨਾਲੇ। ਗਾਵਨ ਤੁਧਨੋ ਜੋਧ ਮਹਾਬਲ ਸੂਰਾ, ਗਾਵਨ ਤੁਧਨੋ ਖਾਣੀ ਚਾਰੇ। ਗਾਵਨ ਤੁਧਨੋ ਖੰਡ ਮੰਡਲ ਬ੍ਰਹਿਮੰਡਾ, ਕਰ ਕਰ ਰੱਖੇ ਤੇਰੇ ਤਹਾਰੇ। ਸੇਈ ਤੁਧਨੋ ਗਾਵਨ ਜੋ ਤੁਧ ਪਾਵਨ, ਰਤੇ ਤੇਰੇ ਭਗਤ ਰਸਾਲੇ। ਹੋਰ ਕੇਤੇ ਤੁਧਨੋ ਗਾਵਨ, ਸੇ ਮੈਂ ਚੇਤਨ ਆਵਨ। ਨਾਨਕ ਕਿਆ ਵਿਚਾਰੇ, ਸੋਈ ਸੋਈ ਸਦਾ ਸੱਚ, ਸਾਹਿਬ ਸੱਚਾ ਸਾਚੀ ਨਾਈ। ਹੈ ਭੀ ਹੋਸੀ ਜਾਏ ਨ ਜਾਸੀ, ਰਚਨਾ ਜਿਨ ਰਚਾਈ। ਰੰਗੀ ਰੰਗੀ ਪੰਤੀ ਕਰ ਕਰ ਜਿਨਸੀ, ਮਾਇਆ ਜਿਨ ਉਪਾਈ। ਕਰ ਕਰ ਦੇਖੈ ਕੀਤਾ ਆਪਣਾ, ਜਿਉਂ ਤਿਸ ਦੀ ਵਡਿਆਈ। ਜੋ ਤਿਸ ਪਹਾਵੈ ਸੋ ਹੀ ਕਰਸੀ, ਫਿਰ ਹੁਕਮ ਨ ਕਰਨਾ ਜਾਈ। ਸੋ ਪਾਤਸ਼ਾਹ ਸ਼ਾਹ ਪਤ ਸਾਹਿਬ, ਨਾਨਕ ਰਹਿਣ ਰਜਾਈ। ਆਸਾ ਮਹੱਲਾ ਪਹਿਲਾ। ਸੁਣ ਵੱਡਾ ਆਖੈ ਸਭ ਕੋਏ, ਕੇ ਵੱਡਾ ਵੱਡਾ ਡੀਠਾ ਹੋਏ। ਕੀਮਤ ਪਾਏ ਨਾ ਕਹਿਆ ਜਾਏ, ਕਹਿਣੇ ਵਾਲੇ ਤੇਰੇ ਰਹੇ ਸਮਾਏ।

ਤੇਰੇ ਅਨੇਕ ਹੋ ਤੇਰੇ ਅਨੇਕ ਪੜੈ ਬਹੁ ਸਿਮਰਤ ਸਾਸਤ ਜੀ ਕਰ ਕਿਰਿਆ ਖੜ ਕਰਮ ਕਰਨਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੈ ਮੇਰੇ ਹਰ ਭਗਵੰਤਾ।

ਕਵਿਓ ਵਾਚ ਬੇਨਤੀ ਚੌਪਈ ਪਾਤਸ਼ਾਹੀ ਦਸਵੀ ਹਮਰੀ ਕਰੋ ਹਾਥ ਦੇ ਰੱਛਾ ਪੂਰਨ ਹੋਏ ਚਿਤ ਕੀ ਇੱਛਾ।

ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾਵਣੇ ਆਈਆਂ।

ਪਿਆਰੇ ਕਹਿ ਨਾਨਕ ਮਨ ਮੇਰੇ ਸਦਾ ਰਹੂੰ ਹਰ ਨਾਲੇ ਸੱਚ ਸਾਹਿਬਾ ਕਿਆ ਨਾਹੀਂ ਘਰ ਤੇਰੈ ਕਰਤਾ ਤੇਰੈ ਸਭ ਕਿਛ ਹੈ ਜਿਸ ਦੇਹ ਸੁਪਾਵੇ ਸਦਾ ਸਿਵਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰੈ ਸਾਚਾ ਨਾਮ ਮੇਰਾ ਆਧਾਰੂ ਸੱਚ ਨਾਮ ਉਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਈ ਵਸਿਆ

0: ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਧੰਨਵਾਦੀਆਂ ਗੁਰੂ ਸਾਹਿਬ ਦੇ ਜਿਨ੍ਹਾਂ ਨੇ ਕਿ ਸਾਰੀਆਂ ਸੰਗਤਾਂ 'ਤੇ ਕਿਰਪਾ ਕਰਕੇ ਰਾਜ ਸਾਹਿਬ ਦੇ ਜਾਪ ਸਾਰਿਆਂ ਨੇ ਕਰਾਏ ਆ। ਗੁਰੂ ਸਾਹਿਬ ਦਾ ਬਹੁਤ ਬਹੁਤ ਧੰਨਵਾਦ। ਅਖੰਡ ਪਾਠ ਦੀ ਸੇਵਾ ਬਹਾਦਰ ਸਿੰਘ ਪਰਿਵਾਰ ਵੱਲੋਂ ਹੋ ਰਹੀ ਆ। ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਕਿ ਗੁਰੂ ਘਰ ਦੀਆਂ ਰੌਣਕਾਂ ਨੂੰ ਅਤੇ ਗੁਰੂ ਘਰ ਦੇ ਪ੍ਰੋਗਰਾਮ ਨੂੰ ਵੱਧ ਚੜ੍ਹ ਕੇ ਮਨਾਉਂਦੇ ਆ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ। ਹੁਣ ਭਾਈ ਓਮਕਾਰ ਸਿੰਘ ਜੀ ਇੱਕ ਕੀਰਤਨ ਨਾਲ 7:30 ਵਜੇ ਤੱਕ ਹਾਜ਼ਰੀ ਭਰਨਗੇ। ਉਹਨਾਂ ਤੋਂ ਬਾਅਦ ਭਾਈ ਗੁਰਸੇਵਕ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਗੁਰੂ ਸਾਹਿਬਾਂ ਨੇ ਕਿਰਪਾ ਕੀਤੀ ਸਾਨੂੰ ਸਾਰਿਆਂ ਨੂੰ ਸਤ ਸੰਗਤ ਦੀਆਂ ਘੜੀਆਂ ਬਖਸ਼ਿਸ਼ ਕੀਤੀਆਂ ਨੇ। ਆਪ ਸਾਰਿਆਂ ਨੇ ਆਰਤੀ ਸ਼ਬਦ ਕੀਰਤਨ ਉਪਰੰਤ ਹਾਜ਼ਰੀਆਂ ਭਰੀਆਂ ਨੇ। ਸਤਿਗੁਰੂ ਸਭਨਾਂ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ। ਬੁਲਾਓ ਜੀ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ
1: ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਧੰਨਵਾਦੀ ਹਾਂ ਭਾਈ ਓਂਕਾਰ ਸਿੰਘ ਹੁਣਾਂ ਦੇ, ਜਿਨ੍ਹਾਂ ਨੇ ਕਿ ਕੀਰਤਨ ਨਾਲ ਹਾਜ਼ਰੀ ਭਰੀ ਆ। ਹੁਣ ਮੈਂ ਬੇਨਤੀ ਕਰੂੰਗਾ, ਭਾਈ ਗੁਰਸੇਵਕ ਸਿੰਘ ਜੀ ਕਥਾ ਨਾਲ ਹਾਜ਼ਰੀ ਭਰਨਗੇ। ਕੱਲ੍ਹ ਸੈਚਰਡੇ 9 to 12, 9 AM ਤੋਂ ਲੈ ਕੇ 9-12 PM ਤੱਕ ਬੱਚਿਆਂ ਦਾ ਪ੍ਰੋਗਰਾਮ ਹੈ, ਜਿਹੜੇ ਕਿ ਗੁਰੂ ਘਰ ਵਿੱਚ ਸਿੱਖਦੇ ਆ, ਆਪਣਾ ਕੀਰਤਨ ਸਿੱਖਦੇ ਆ। ਉਹਨਾਂ ਦਾ 9 ਵਜੇ ਤੋਂ ਲੈ ਕੇ ਸਵੇਰੇ 12 ਵਜੇ ਤੱਕ ਪ੍ਰੋਗਰਾਮ ਆ, ਅਤੇ ਉਹ ਜਿਹੜੀਆਂ ਵੀ ਸੰਗਤਾਂ ਆ ਸਕਦੀਆਂ ਉਹ ਗੁਰੂ ਘਰ 'ਚ ਹਾਜ਼ਰੀ ਭਰੋ, ਤਾਂ ਕਿ ਆਪਾਂ ਬੱਚਿਆਂ ਦੀ ਹੌਸਲਾ ਅਫਜਾਈ ਕਰ ਸਕੀਏ। ਹੁਣ ਮੈਂ ਬੇਨਤੀ ਕਰੂੰਗਾ ਭਾਈ ਸਾਹਿਬ ਨੂੰ, ਉਹ 8 ਵਜੇ ਤੱਕ ਕਥਾ ਨਾਲ ਹਾਜ਼ਰੀ ਭਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਬੇਸ਼ੁਮਾਰ ਅਥਾਹ ਗਣਤਿ ਅਤੁਲੈ ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੋਲੈ। ਜੀਤਾ ਜੀਓ ਪਿੰਡ ਸਭ ਤੇਰਾ, ਤੂੰ ਅੰਤਰ ਜਾਮੀ ਪੁਰਖ ਭਗਵਾਨ, ਦਾਸਨ ਦਾਸ ਕਹਿ ਜਨ ਨਾਨਕ ਜੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਗਰੀਬ ਨਿਵਾਜ ਧੰਨ ਧੰਨ ਸਾਹਿਬ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਗੁਰੂ ਗੋਦ ਵਿੱਚ ਸੰਧਿਆ ਸਮੇਂ ਦੇ ਰਾਤਰੀ ਦੇ ਦੀਵਾਨਾਂ ਦੀ ਹਾਜ਼ਰੀ ਭਰ ਰਹੀ ਸਨਮਾਨਯੋਗ ਸਾਧ ਸੰਗਤ ਵਡਭਾਗੀ ਆ। ਗਦਰੀ ਬਾਬਿਆਂ ਦੇ ਇਤਿਹਾਸਕ ਸਥਾਨ ਗੁਰਦੁਆਰਾ ਸਾਹਿਬ ਸਟੋਕਟਨ ਤੋਂ ਆਪ ਜੀ ਨੇ ਸੋਦਰ ਰਹਿ ਰਾਜ ਸਾਹਿਬ ਦੀ ਪਾਵਨ ਬਾਣੀ ਦੇ ਪਾਠ ਨਿਤਨੇਮ ਉਪਰੰਤ ਆਰਤੀ ਸ਼ਬਦ ਕੀਰਤਨ ਦੁਆਰਾ ਆਪ ਜੀ ਨੂੰ ਨਿਹਾਲ ਕਰ ਰਹੇ ਸਨ ਹਜ਼ੂਰੀ ਰਾਗੀ ਭਾਈ ਸਾਹਿਬ ਭਾਈ ਓਂਕਾਰ ਸਿੰਘ ਜੀ ਦੇ ਸਮੁੱਚੇ ਜਥੇ ਨੇ ਰੱਬੀ ਬਾਣੀ ਸ਼ਬਦ ਕੀਰਤਨ ਦੁਆਰਾ ਨਿਹਾਲ ਕੀਤਾ ਹੈ। ਬਾਬਾ ਫਰੀਦ ਸਾਹਿਬ ਜੀ ਦੇ ਪਾਵਨ ਸਲੋਕਾਂ ਦੇ ਵਿੱਚੋਂ ਉਸ ਮਾਲਕ ਦੀ ਮਹਿਮਾ ਵਡਿਆਈ ਬਿਆਨ ਕੀਤੀ ਹੈ। ਸੋ ਆਓ ਚੱਲ ਰਹੀ ਲੜੀ ਵਾਰ ਪਾਵਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੀ ਜੋ ਕਥਾ ਹੈ ਘੋੜੀ ਰਾਗ ਦੇ ਵਿੱਚੋਂ ਭਗਤਾਂ ਕੀ ਬਾਣੀ ਕਬੀਰ ਸਾਹਿਬ ਜੀ ਦੀ ਰੱਬੀ ਬਾਣੀ ਦੀ ਵਿਚਾਰ ਚੱਲ ਰਹੀ ਹੈ। ਇਹ ਸਤਿਗੁਰਾਂ ਦੀ ਸਮੁੱਚੀ ਉਹ ਬਾਣੀ ਹੈ ਜਿਸ ਬਾਣੀ ਦਾ ਆਪਾਂ ਪ੍ਰਕਾਸ਼ ਖੁਸ਼ੀ ਗਮੀ ਸਮੇਂ ਆਪਣੀ ਗ੍ਰਹਿ ਵਿਖੇ ਕਰਾਉਂਦੇ ਹਾਂ ਜਾਂ ਗੁਰਦੁਆਰਾ ਸਾਹਿਬ ਸਹਿਜ ਪਾਠ ਜਾਂ ਸ੍ਰੀ ਅਖੰਡ ਪਾਠ ਸਾਹਿਬ ਦੁਆਰਾ ਸ਼ੁਕਰਾਨਾ ਕਰਦੇ ਹਾਂ। ਪਰ ਸਤਿਗੁਰਾਂ ਦੀ ਜਦੋਂ ਆਪਾਂ ਪਾਵਨ ਬਾਣੀ ਨੂੰ ਪਾਠ ਰੂਪ ਦੇ ਵਿੱਚ ਵੀ ਸੁਣਦੇ ਹਾਂ, ਕੀਰਤਨ ਰੂਪ ਦੇ ਵਿੱਚ ਵੀ ਸੁਣਦੇ ਹਾਂ ਤੇ ਚੰਗਾ ਲੱਗਦਾ, ਪਰ ਜਦੋਂ ਇਸੇ ਬਾਣੀ ਨੂੰ ਆਪਾਂ ਕਥਾ ਰੂਪ ਦੇ ਵਿੱਚ ਸੁਣਦੇ ਹਾਂ ਉਦੋਂ ਸਾਡਾ ਸੁਭਾਅ ਹੈ ਕਿ ਜੋ ਕੁਝ ਵੀ ਹੋਵੇ ਉਹ ਸਾਡੇ ਮੁਤਾਬਕ ਹੋਵੇ। ਬੰਦਾ ਕਹਿੰਦਾ ਮੇਰੀ ਪਰਿਵਾਰ ਵਿੱਚ ਉਸਤਤ ਹੈ, ਮੇਰੀ ਬਾਜ਼ਾਰ ਵਿੱਚ ਉਸਤਤ ਹੈ, ਪਰ ਇਹ ਚਾਹੁੰਦਾ ਦਰਬਾਰ ਵਿੱਚ ਵੀ ਮੇਰੀ ਹੀ ਉਸਤਤ ਹੋਵੇ। ਮੇਰੇ ਤੋਂ ਉਲਟ ਜਿਹੜੀ ਗੱਲ ਮੈਨੂੰ ਭਾਵ ਨੀਵਾਂ ਜਾਂ ਵਿਖਾਉਂਦੀ ਹੈ, ਮਹਾਰਾਜ ਉਹ ਤੁਸੀਂ ਗੱਲ ਨਾ ਹੀ ਕਰੋ। ਅਸਲ ਵਿੱਚ ਗੁਰਬਾਣੀ ਕਿਸੇ ਨੂੰ ਨੀਵਾਂ ਨਹੀਂ ਵਿਖਾ ਰਹੀ, ਨਾ ਹੀ ਗੁਰਬਾਣੀ ਕਿਸੇ ਨੂੰ ਚੜਾਉਂਦੀ ਹੈ। ਅਸਲ ਵਿੱਚ ਗੁਰਬਾਣੀ ਸਾਨੂੰ ਸਮਝਾਉਂਦੀ ਹੈ। ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨਾ ਸਮਝੀ ਦੇ ਕਾਰਨ ਮਨੁੱਖ ਦਾ ਸੁਭਾਅ ਹੈ ਕਿ ਉਹ ਗੁਰੂ ਦੀ ਉਸਤਤ ਸੁਣਨੀ ਨਹੀਂ ਚਾਹੁੰਦਾ। ਮਹਾਰਾਜ ਕਹਿੰਦੇ ਜਿਹੜੀ ਮਾਲਕ ਦੀ ਵਡਿਆਈ ਹੈ, ਪ੍ਰਭੂ ਦੀ ਉਸਤਤ ਹੈ, ਉਹ ਤੇ ਬਹੁਤ ਹੀ ਮਿੱਠੀ ਹੈ, ਪਰ ਉਹਨੂੰ ਸੁਣਨ ਦੇ ਵਾਸਤੇ ਤੈਨੂੰ ਕੋਈ ਸੁਭਾਅ ਬਣਾਉਣਾ ਪਏਗਾ, ਤੈਨੂੰ ਸੰਗਤ ਕਰਨੀ ਪੈਣੀ ਹੈ। ਉਹ ਸੰਗਤ ਭਾਵੇਂ ਤੂੰ ਗੁਰਦੁਆਰੇ ਵਿੱਚ ਆ ਕੇ ਕਰ, ਜੇ ਸਮਾਂ ਨਹੀਂ ਤੇ ਗੁਰੂ ਦੇ ਸ਼ਬਦ ਨੂੰ ਪੜ੍ਹ, ਸੁਣ, ਉਹਦੀ ਵਿਚਾਰ ਕਰ, ਉਹਦੇ ਮੁਤਾਬਕ ਚੱਲਣ ਦੀ ਕੋਸ਼ਿਸ਼ ਕਰਕੇ। ਸਤਿਗੁਰੂ ਜੀ ਕਹਿ ਕੀ ਰਹੇ ਨੇ, ਅਜੇ ਤੇ ਸਾਰੀ ਜ਼ਿੰਦਗੀ ਦੇ ਵਿੱਚ ਗੁਰਦੁਆਰਾ ਸਾਹਿਬ ਤੋਂ ਪਹਿਲੀ ਪੌੜੀ ਦੀ ਕਥਾ ਵਿਚਾਰੀ ਪੂਰਨ ਰੂਪ ਦੇ ਵਿੱਚ ਆਪਾਂ ਸਮਝ ਨਹੀਂ ਸਕੇ ਹਾਂ। ਤਾਂ ਗੁਰੂ ਕਿਰਪਾ ਕਰੇ, ਆਓ ਅੱਜ ਦਾ ਜਿਹੜਾ ਪਾਵਨ ਬਚਨ ਹੈ ਭਗਤ ਕਬੀਰ ਸਾਹਿਬ ਜੀ ਦਾ, ਮੈਂ ਕਹਿੰਦਾ ਵਾਰੇ ਕੁਰਬਾਨ ਬਲਿਹਾਰੇ ਜਾਈਏ ਇਹਨਾਂ ਭਗਤ ਜਨਾਂ ਦੇ, ਜਿਨ੍ਹਾਂ ਦਾ ਜਨਮ ਸ਼ੂਦਰ ਜਾਤੀ ਨੀਵੀਆਂ ਜਾਤਾਂ ਵਿੱਚ ਹੋਇਆ, ਪਰ ਕਹਿੰਦੇ ਕਹਾਉਂਦੇ ਵੱਡੇ ਵੱਡੇ ਖੱਬੀ ਖਾਨਾਂ ਨੂੰ ਇਹਨਾਂ ਭਾਜੜਾਂ ਪਾ ਦਿੱਤੀਆਂ ਸ਼ਬਦ ਦੇ ਨਾਲ। ਭਗਤ ਰਵਿਦਾਸ ਸਾਹਿਬ ਜੀ ਨੂੰ ਕਾਂਸੀ ਬਨਾਰਸ ਦੇ ਵਿੱਚ ਉੱਥੋਂ ਦੇ ਧਨਾੜ ਬੰਦੇ ਤੇ ਜਿਹੜੇ ਧਰਮ ਦੇ ਠੇਕੇਦਾਰ ਜਿਹੜੇ ਕਹਿੰਦੇ ਸਨ ਧਰਮ ਦੀ ਲਗਾਮ ਹੀ ਸਾਡੇ ਹੱਥ ਵਿੱਚ ਹੈ, ਤੇ ਉਹਨਾਂ ਦੇ ਗੜ੍ਹ ਦੇ ਵਿੱਚ ਜਾ ਕੇ ਉੱਚੀ ਆਵਾਜ਼ ਵਿੱਚ ਇਹ ਕਹਿਣਾ ਕਿ ਨਾਗਰ ਜਨਾ ਮੇਰੀ ਜਾਤ ਬਖਿਆਤ ਚਮਾਰੰਗ। ਭਗਤ ਰਵਿਦਾਸ ਸਾਹਿਬ ਜੀ ਨੂੰ ਜਾਤੀ ਦੇ ਆਧਾਰ ਤੇ ਜਲੀਲ ਕਰਦੇ ਸਨ, ਇਹ ਚਮਿਆਰ ਹੈ, ਇਹ ਥੋੜੀ ਰੱਬ ਰੱਬ ਰਾਮ ਰਾਮ ਕਰ ਸਕਦਾ ਹੈ। ਮੰਦਿਰ ਦੇ ਵਿੱਚ ਭਗਤ ਜਨਾ ਨੂੰ ਜਾਣ ਨਹੀਂ ਸੀ ਦਿੱਤਾ ਜਾਂਦਾ। ਅੱਜ ਵੀ ਬਿਹਾਰ ਤੁਸੀਂ ਚੱਲ ਜਾਓ, ਸੋਸ਼ਲ ਮੀਡੀਆ ਜਿੱਤੇ ਸਾਹਮਣੇ ਹੈ,
ਕਿ ਬਿਹਾਰ ਵਿੱਚ ਅੱਜ ਵੀ ਜਿਹੜੇ ਵਿਚਾਰੇ ਨੀਵੀਆਂ ਜਾਤਾਂ ਦੇ ਨੇ, ਜਿਹਨੂੰ ਕਹਿੰਦੇ ਵੀ ਇਹ ਚਮਾਰ ਨੇ, ਇਹ ਜੁਲਾਏ ਨੇ, ਉਹਨਾਂ ਨੂੰ ਮੰਦਿਰ ਵਿੱਚ ਨਹੀਂ ਜਾਣ ਦਿੱਤਾ ਜਾਂਦਾ, ਖੂਹ ਤੋਂ ਪਾਣੀ ਤੱਕ ਨਹੀਂ ਪੀਣ ਦਿੱਤਾ ਜਾਂਦਾ। ਪਰ ਉਹਨਾਂ ਸਮਿਆਂ ਦੇ ਵਿੱਚ ਵੇਖੋ, ਅੱਜ ਤੇ ਫਿਰ ਵੀ ਜਾਗਰਤੀ ਹੈ। ਉਹਨਾਂ ਸਮਿਆਂ ਵਿੱਚ ਲੋਕ ਕਿੰਨੇ ਪਛੜੇ ਹੋਣਗੇ, ਕਿੰਨੀ ਉਹਨਾਂ ਦੀ ਪਸ਼ੂ ਡੰਗਰਾਂ ਵਰਗੀ ਬਿਰਤੀ ਹੋਣੀ। ਜਿਹੜੇ ਭਗਤ ਜੀ, ਭਗਤ ਰਵਿਦਾਸ ਮਹਾਰਾਜ ਜਿਹੜੇ ਪਰਮਾਤਮਾ ਨਾਲ ਜੁੜੇ ਨੇ ਤੇ ਉਹਨਾਂ ਨੂੰ ਚਮਾਰ ਚਮਾਰ ਕਹਿ ਕੇ ਜਲੀਲ ਕਰ ਰਹੇ ਨੇ। ਪਰ ਭਗਤ ਰਵਿਦਾਸ ਸਾਹਿਬ ਜੀ ਦਾ ਹਿਰਦਾ ਦੇਖੋ, ਕਿੰਨੇ ਪਰਮਾਤਮਾ ਨਾਲ ਜੁੜੇ ਨੇ, ਰੱਬ ਨਾਲ, ਤੇ ਧੀਰਜਤਾ ਕਿੰਨੀ ਹੈ ਕਿ ਉਹਨਾਂ ਦੀ ਕਿਸੇ ਵੀ ਗੱਲ ਦਾ ਉਹ ਪਰਵਾਹ ਨਹੀਂ ਕਰ ਰਹੇ, ਕਿਸੇ ਵੀ ਗੱਲ ਦੀ ਬੇਪਰਵਾਹ ਨੇ। ਉਹਨਾਂ ਨੂੰ ਪਤਾ ਵੀ ਜਿੰਨਾ ਇਹਨਾਂ ਦੀ ਜਿੰਨੀ ਕੁ ਸੋਚ ਹੈ ਇਹ ਓਨੀ ਕੁ ਗੱਲ ਕਰ ਰਹੇ ਨੇ। ਤੇ ਬਾਣੀ ਦੇ ਵਿੱਚੋਂ ਝਲਕ ਪੈਂਦੀ ਹੈ ਵੀ ਕਿਵੇਂ ਟਾਕਰਾ ਕੀਤਾ। ਆਪਾਂ ਤਾਂ ਲਿਖੀ ਹੋਈ ਬਾਣੀ ਗੁਰੂ ਸਾਹਿਬ ਜੀ ਦੀ, ਭਗਤ ਜਨਾਂ ਦੀ, ਸਾਡੇ ਵਿੱਚ ਤੇ ਇੰਨੀ ਤਾਕਤ ਨਹੀਂ, ਇੰਨੀ ਜ਼ਰੂਰਤ ਨਹੀਂ ਕਿ ਲਿਖੀ ਬਾਣੀ ਦੇ ਅਰਥ ਹੀ ਲੋਕਾਂ ਨੂੰ ਦੱਸ ਦਈਏ, ਕਿਉਂਕਿ ਲੋਕ ਇਸ ਵਿਸ਼ੇ ਦੇ ਉੱਪਰ ਵੀ ਗਰੁੱਪਬਾਜ਼ੀ ਬਣਾਉਂਦੇ ਨੇ ਤੇ ਇਹ ਹਕੀਕਤ ਹੈ। ਪਰ ਕਦੋਂ ਆਪਾਂ ਗੁਰੂ ਦੀ ਗੱਲ ਕਰਾਂਗੇ, ਜਿਹੜੇ ਗੁਰੂ ਦਾ ਦਿੱਤਾ ਖਾ ਰਹੇ, ਜਿਸ ਦਾ ਦਿੱਤਾ ਖਾਵਣਾ, ਕੱਲਾ ਇਹ ਗੱਡੀ ਤੇ ਲਿਖਾਉਣ ਨਾਲ ਗੱਲ ਨਹੀਂ ਬਣਨੀ, ਇਹ ਭੀ ਦਾ ਤੇਰੀ ਦਾ ਤਾਰ ਮਾਰ ਕਹਿੰਦੇ, ਜਿਸ ਦਾ ਦਿੱਤਾ ਖਾਵਣਾ ਤਿਸ ਕਹੀਐ ਸ਼ਾਬਾਸ਼। ਸਾਨੂੰ ਬਾਹਰਲੀ ਤੌਰ ਤੇ ਸਾਡੀ ਕੋਈ ਮਦਦ ਕਰਦੇ ਤੇ ਆਪਾਂ ਭੁੱਲਦੇ ਨਹੀਂ, ਪਰ ਗੁਰੂ ਸਾਹਿਬ ਜੀ ਤੇ ਸਾਨੂੰ ਜਨਮ ਤੋਂ ਲੈ ਕੇ ਜੀਵਨ ਦੇ ਅੰਤ ਤੱਕ ਸਾਡੀ ਪਰਵਰਿਸ਼ ਕਰ ਰਹੇ ਨੇ। ਜਿਸ ਦਾ ਦਿੱਤਾ ਖਾਵਣਾ ਤੇ ਸਕਈਐ ਸ਼ਾਬਾਸ਼। ਨਾਨਕ ਹੁਕਮ ਨਾ ਚੱਲੀ ਨਾਲ ਖਸਮ ਚੱਲੇ ਅਰਦਾਸ। ਕਿਉਂਕਿ ਅੱਜ ਦਾ ਜਿਹੜਾ ਸ਼ਬਦ ਆਇਆ ਨਾ, ਉਹਦੇ ਆਧਾਰ ਤੇ ਆਪਾਂ ਬੇਨਤੀ ਕਰਨੀ ਹੈ। ਭਗਤ ਜੀ ਕਹਿੰਦੇ, ਨਾਗਰ ਜਨਾ ਮੇਰੀ ਜਾਤ ਚਮਾਰੰਗ। ਨਾਗਰ ਦਾ ਮਤਲਬ ਨਗਰ ਪਿੰਡ, ਠੇਠ ਪੰਜਾਬੀ ਦੇ ਬੋਲ ਨੇ। ਨਾਗਰ ਜਨਾ ਮੇਰੀ ਜਾਤ ਬਖਿਆਤ ਚਮਾਰੰਗ, ਹਿਰਦੈ ਰਾਮ ਗੋਬਿੰਦ ਗੁਣ ਸਾਰੰਗ। ਤੁਸੀਂ ਭਾਵੇਂ ਮੈਨੂੰ ਜੋ ਮਰਜ਼ੀ ਕਹੋ, ਜਿੱਦਾਂ ਦੇ ਮਰਜ਼ੀ ਮੇਰੇ ਪ੍ਰਤੀ ਤੁਸੀਂ ਲਫ਼ਜ਼ ਵਰਤੋ, ਭਗਤ ਜੀ ਕਹਿੰਦੇ ਆਪਾਂ ਨੂੰ ਕੋਈ ਪਰਵਾਹ ਨਹੀਂ ਹੈ, ਕਿਉਂਕਿ ਮੇਰੇ ਹਿਰਦੇ ਰੂਪ ਘਰ ਵਿੱਚ ਉਹ ਸਾਰੰਗ, ਉਹ ਸ੍ਰਿਸ਼ਟ ਮਾਲਕ ਵਾਹਿਗੁਰੂ ਮੇਰੇ ਹਿਰਦੇ ਵਿੱਚ ਵਸਦਾ ਹੈ। ਤੁਸੀਂ ਬਾਹਰੋਂ ਬਾਹਰੋਂ ਦੇਖ ਰਹੇ ਹੋ ਤੇ ਬਾਹਰੋਂ ਬਾਹਰੋਂ ਬੋਲ ਰਹੇ ਹੋ, ਮੈਨੂੰ ਅੰਦਰੋਂ ਸਮਝ ਪਈ ਹੈ ਕਿ ਜੇ ਪਰਮਾਤਮਾ ਮੇਰੇ ਨਾਲ ਹੈ ਤੇ ਮੈਨੂੰ ਤੁਹਾਡੀ ਪਰਵਾਹ ਕੋਈ ਨਹੀਂ। ਜਾਮ ਗੁਰੂ ਹੋਏ ਵੱਲ ਧਨੇ ਕਿਆ ਗਰਵ ਦਿੱਜੇ, ਜਾਮ ਗੁਰੂ ਹੋਏ ਵੱਲ ਲੱਖ ਬਾਹੇ ਕਿਆ ਕਿੱਜੇ। ਮਰ ਕਹਿੰਦੇ ਜੇ ਗੁਰੂ ਵੱਲ ਹੈ, ਲੱਖਾਂ ਬਾਹਾਂ ਇੱਕ ਪਾਸੇ ਹੋ ਜਾਣ, ਪਰ ਸਿਰਫ ਕਹਿਣ ਮਾਤਰ ਨਹੀਂ, ਗੁਰੂ ਤਾਂ ਤੇਰੇ ਵੱਲ ਹੀ ਹੈ, ਪਰ ਤੂੰ ਗੁਰੂ ਨੂੰ ਕਦੀ ਆਪਣੇ ਵੱਲ ਸਮਝਦਾ ਹੀ ਨਹੀਂ ਹੈ। ਜੇ ਗੁਰੂ ਨੂੰ ਤੂੰ ਆਪਣੇ ਵੱਲ ਸਮਝਦਾ ਹੋਵੇਂ ਤੇ ਮਹਾਰਾਜ ਕਹਿੰਦੇ ਇੰਨੀ ਭੜਕਣਾ ਕਿੱਥੋਂ ਆਵੇ। ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਸ਼ੰਦਾ, ਤੁਧ ਸਭ ਕੁਛ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ। ਤੋ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਬਖਸ਼ਿਸ਼ ਕਰ ਰਹੇ ਨੇ ਭਗਤ ਕਬੀਰ ਸਾਹਿਬ ਜੀ ਦੇ ਹਿਰਦੇ ਵਿੱਚੋਂ ਨਿਕਲੇ ਹੋਏ ਪਾਵਨ ਬਚਨ, ਜਿਹਦੀ ਆਪਾਂ ਵਿਚਾਰ ਸਾਂਝੀ ਕਰ ਰਹੇ ਹਾਂ। ਭਾਈ ਸਾਹਿਬ, ਭਾਈ ਗੁਰਦਾਸ ਸਾਹਿਬ ਜੀ ਵੀ ਕਹਿੰਦੇ ਨੇ ਵੀ ਜਿਹੜਾ ਤੇਰਾ ਇਹ ਮਨੁੱਖਾ ਜਨਮ ਹੈ ਨਾ, ਜਿਹੜਾ ਤੇਰਾ ਸਰੀਰ ਹੈ, ਇਹ ਸੰਸਾਰ ਦੇ ਅੱਗੇ ਝੁਕਦਾ ਹੈ, ਲੋਕਾਂ ਅੱਗੇ ਝੁਕਦਾ ਹੈ, ਸਵਾਰਥ ਕਰਕੇ ਹਰ ਇੱਕ ਅੱਗੇ ਝੁਕਦਾ ਹੈ। ਅਸਲ ਵਿੱਚ ਜਿਸ ਦਿਨ ਤੂੰ ਗੁਰੂ ਅੱਗੇ ਝੁਕੇਗਾ, ਤੇਰਾ ਪ੍ਰਵਾਨ ਹੀ ਉਸ ਦਿਨ ਹੋਣਾ ਹੈ। ਮਹਾਰਾਜ ਕਹਿੰਦੇ ਜੇ ਇਹ ਸਿਰ ਆਪਣੇ ਮਾਲਕ ਅੱਗੇ ਨਹੀਂ ਨਾ ਝੁਕਦਾ, ਇਹ ਧ੍ਰਿਗ ਹੈ। ਜੇ ਇਹ ਕੰਨ ਰੱਬ ਦੀ ਗੱਲ ਨਹੀਂ ਸੁਣਦੇ ਤੇ ਇਹ ਕੰਨ ਧ੍ਰਿਗ ਨੇ। ਜੇ ਇਹ ਜ਼ਬਾਨ, ਜੇ ਇਹ ਰਸਨਾ ਰੱਬ ਦੀ ਉਸਤਤ ਨਹੀਂ ਕਰਦੀ ਤੇ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਇਹ ਧ੍ਰਿਗ ਹੈ। ਧ੍ਰਿਗ ਦਾ ਮਤਲਬ ਹੁੰਦਾ ਲਾਹਨਤ, ਪਿੰਡਾਂ ਦੀ ਬੋਲੀ ਬੀਬੀਆਂ ਇਹ ਲਫ਼ਜ਼ ਵਰਤਦੀਆਂ ਸਨ ਤੇ ਗੁਰੂ ਸਾਹਿਬ ਨੇ ਬੜੀ ਹੀ ਸੌਖੀ ਭਾਸ਼ਾ ਵਰਤੀ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ, ਜਿਹੜੀ ਆਪਾਂ ਕਹਿੰਦੇ ਹਾਂ ਸਾਨੂੰ ਸਮਝ ਨਹੀਂ ਆਉਂਦੀ ਬਾਣੀ ਦੀ। ਬਾਬਾ ਜੀ, ਸਮਝ ਨਹੀਂ ਆਉਂਦੀ ਬਾਣੀ ਦੀ, ਉਹ ਕਿਹੜਾ ਦਿਨ, ਕਿਹੜੀ ਤਰੀਕ, ਕਿੰਨੇ ਵਜੇ ਸੀ ਵੀ ਜਦੋਂ ਤੂੰ ਗੁਰੂ ਕੋਲ ਆ ਕੇ ਬੈਠਾ ਸੀ ਸਮਝਣ ਵਾਸਤੇ, ਕੋਈ ਦੱਸ ਸਕਦਾ? ਅਸਲ ਵਿੱਚ ਮਹਾਰਾਜ ਕਹਿੰਦੇ ਤੂੰ ਸਮਝਣਾ ਨਹੀਂ ਚਾਹੁੰਦਾ, ਜੇ ਬੰਦਾ ਸਮਝਣਾ ਚਾਹੇ ਔਖੀ ਤੋਂ ਔਖੀ ਭਾਸ਼ਾ ਸਿੱਖ ਲੈਂਦਾ ਹੈ। ਇੱਥੇ ਜਦੋਂ ਬੰਦਾ ਆਉਂਦਾ ਪਹਿਲੀ ਵਾਰੀ, ਚਲੋ ਜਿਹੜੇ ਪੜ੍ਹੇ ਲਿਖੇ ਉਹ ਤੇ ਵੱਖਰੀ ਗੱਲ ਹੈ,
ਅਨਪੜ੍ਹ ਤੋਂ ਅਨਪੜ੍ਹ ਬੰਦੇ ਇੱਥੇ ਅੰਗਰੇਜ਼ੀ ਤੋਤੇ ਵਾਂਗੂ ਬੋਲਦੇ। ਇਹ ਕਿੱਦਾਂ ਸਮਝ ਆ ਗਈ? ਪਤਾ ਹੈ ਵੀ ਜੇ ਨਾ ਸਿੱਖੀ ਤੇ ਫਿਰ ਕੰਮ ਤੇ ਨਹੀਂ ਕਿਸੇ ਨੇ ਰੱਖਣਾ। ਔਖੇ ਤੋਂ ਔਖਾ ਬੰਦਾ ਕੰਮ ਸਿੱਖ ਲੈਂਦਾ, ਕਾਹਦੇ ਲਈ? ਲੋੜ ਹੈ ਆਪਣੀ ਭਾਸ਼ਾ ਸਿੱਖ ਲੈਂਦਾ, ਲੋੜ ਹੈ। ਗੁਰਬਾਣੀ ਨੂੰ ਅਜੇ ਜੀਵਨ ਦੀ ਲੋੜ ਹੀ ਨਹੀਂ ਸਮਝਿਆ, ਬਸ ਪੱਲਾ ਝਾੜ ਕੇ ਬੰਦਾ ਕਹਿੰਦਾ ਸਮਝ ਹੀ ਨਹੀਂ ਆ ਰਹੀ ਜੀ ਕਥਾ ਕੀਰਤਨ ਬਾਣੀ ਦੀ। ਇਸੇ ਲਈ ਮਹਾਰਾਜ ਕਹਿੰਦੇ ਬਿਨ ਨਾਵੈ ਜੱਗ ਕਮਲਾ ਫਿਰੈ। ਕਮਲੇ ਉਹ ਨਹੀਂ ਜਿਹੜੇ ਸੜਕਾਂ ਤੇ ਤੁਰੇ ਫਿਰਦੇ। ਆਪਾਂ ਕਹਿੰਦੇ ਕਮਲੇ ਹੋਮਲੈਸ ਫਿਰਦੇ, ਕਮਲੇ ਕੁਮਲੇ ਨਹੀਂ, ਰੈੱਡ ਲੈਟਾਂ ਦਾ ਉਹਨਾਂ ਨੂੰ ਵੀ ਪਤਾ ਹੈ, ਉਹਨਾਂ ਚਿਰ ਖੜੇ ਰਹਿੰਦੇ ਜਦੋਂ ਹਰੀ ਹੁੰਦੀ ਫੇਰ ਹੀ ਲੰਘਦੇ ਨੇ। ਅਸਲ ਵਿੱਚ ਮਹਾਰਾਜ ਕਹਿੰਦੇ ਜਿਹੜਾ ਬੰਦਾ ਪਰਮਾਤਮਾ ਨੂੰ ਭੁੱਲਿਆ ਅਸਲੀ ਕਮਲਾ ਉਹ ਹੈ। ਬਿਨ ਨਾਵੈ ਜੱਗ ਕਮਲਾ ਫਿਰੈ। ਤੋ ਸਤਿਗੁਰੂ ਜੀ ਬਖਸ਼ਿਸ਼ ਕਰਦੇ ਭਾਈ ਸਾਹਿਬ ਗੁਰਦਾਸ ਸਾਹਿਬ ਕਹਿੰਦੇ ਧ੍ਰਿਗ ਸਿਰ ਜੋ ਗੁਰ ਨਾ ਨਿਵੈ। ਕਹਿੰਦੇ ਉਹ ਸਿਰ ਧ੍ਰਿਗ ਹੈ, ਉਹ ਲਾਹਨਤ ਯੋਗ ਹੈ ਜਿਹੜਾ ਆਪਣੇ ਗੁਰੂ ਅੱਗੇ ਨਹੀਂ ਨਿਮਦਾ, ਜਿਹੜਾ ਗੁਰੂ ਅੱਗੇ ਨਹੀਂ ਝੁਕਦਾ। ਦੇਹਾਂ ਅੱਗੇ ਝੁਕਦਾ ਜ਼ਰੂਰ ਲੰਮੇ ਪੈ ਪੈ ਕੇ, ਪਰ ਆਪਣੇ ਗੁਰੂ ਅੱਗੇ ਨਹੀਂ ਝੁਕਦਾ। ਜਿਹੜੇ ਝੁਕਦੇ ਨੇ ਉਹ ਮੁਬਾਰਕ ਹੈ। ਧ੍ਰਿਗ ਸਿਰ ਜੋ ਗੁਰ ਨਾ ਨਿਵੈ, ਗੁਰ ਲੱਗੈ ਨਾ ਚਰਨੀ। ਜੇ ਤੂੰ ਆਪਣਾ ਸਿਰ ਗੁਰੂ ਦੇ ਚਰਨਾਂ ਵਿੱਚ ਹੀ ਨਾ ਝੁਕਾਇਆ। ਮਰ ਕਹਿੰਦੇ ਸਿਰ ਸਿਰ ਥੋੜੀ ਹੈ, ਇਹ ਪ੍ਰਵਾਨ ਨਹੀਂ ਹੈ। ਧ੍ਰਿਗ ਲੋਇਨ ਗੁਰ ਦਰਸ ਬਿਨ ਵੇਖੈ ਪਰ ਤਰਨੀ। ਕਹਿੰਦੇ ਲੋਇਨ ਇਹ ਨੇਤਰ ਅੱਖਾਂ ਧ੍ਰਿਗ ਨੇ, ਇਹ ਲਾਹਨਤ ਯੋਗ ਨੇ, ਇਹਨਾਂ ਦੇ ਨਾਲ ਗੁਰੂ ਦੇ ਦਰਸ਼ਨ ਤਾਂ ਨਹੀਂ ਕੀਤੇ, ਪਰ ਇਹਨਾਂ ਅੱਖਾਂ ਦੇ ਨਾਲ ਪਰਾਇਆ ਤਨ ਤੇ ਪਰਾਇਆ ਧਨ ਜ਼ਰੂਰ ਵੇਖਦਾ ਰਿਹਾ। ਕਹਿੰਦੇ ਧ੍ਰਿਗ ਹੈ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਧ੍ਰਿਗ ਲੋਇਨ, ਲੋਇਨ ਅੱਖਾਂ ਧ੍ਰਿਗ ਨੇ, ਧ੍ਰਿਗ ਸ਼ਰਵਣ ਸੁਰਤ ਬਿਨ। ਕਹਿੰਦੇ ਇਹ ਕੰਨ ਵੀ ਧ੍ਰਿਗ ਨੇ, ਜੇ ਕਹਿੰਦੇ ਤੂੰ ਰੱਬ ਦੀ ਗੱਲ ਨਹੀਂ ਸੁਣਦਾ, ਜੇ ਉਹਦੀ ਉਸਤਤ ਨਹੀਂ ਸੁਣਦਾ। ਤੋ ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਪਾਵਨ ਬਚਨ ਨੇ, ਤੋ ਭਗਤ ਕਬੀਰ ਸਾਹਿਬ ਜੀ ਅੱਜ ਦੇ ਪਾਵਨ ਬਚਨਾਂ ਵਿੱਚ ਕਿਰਪਾ ਕਰ ਰਹੇ ਨੇ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਗੌੜੀ ਕਬੀਰ ਜੀ, ਵੇਦ ਕੀ ਪੁੱਤਰੀ ਸਿਮਰਤ ਭਾਈ, ਸੰਕਲ ਜੇਵਰੀ ਲਹਿ ਆਈ। ਕਿਉਂਕਿ ਜਦੋਂ ਆਪਾਂ ਬਾਣੀ ਸਿੱਖਦੇ ਹਾਂ ਨਾ, ਪਾਠ ਸੰਥਿਆ, ਫਿਰ ਪਤਾ ਚੱਲਦਾ ਕਿ ਬਾਣੀ ਕਹਿ ਕੀ ਰਹੀ ਹੈ। ਭਗਤ ਕਬੀਰ ਸਾਹਿਬ ਜੀ ਕਹਿੰਦੇ ਵੇਦ ਕੀ ਪੁੱਤਰੀ ਸਿਮਰਤ ਭਾਈ, ਕਹਿਣ ਲੱਗੇ ਇਹ ਭਾਈ ਜਿੰਨੀਆਂ ਵੀ ਸਿਮਰਤੀਆਂ ਨੇ ਨਾ, ਇਹ ਵੇਦਾਂ ਦੀਆਂ ਪੁੱਤਰੀਆਂ ਨੇ, ਭਾਵ ਵੇਦਾਂ ਦੀਆਂ ਧੀਆਂ ਨੇ। ਵੇਦ ਕੀ ਪੁੱਤਰੀ ਸਿਮਰਤ ਭਾਈ, ਸੰਕਲ ਜੇਵਰੀ ਲਹਿ ਆਈ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ। ਸੰਕਲ ਦਾ ਮਤਲਬ ਹੈ ਵਰਨ ਆਸ਼ਰਮ ਆਦਿਕ, ਜੋ ਕੁਝ ਵੀ ਹੈ ਇਹ ਕੀ ਹੈ? ਕਰਮ ਕਾਂਡ। ਗੁਰਬਾਣੀ ਕਰਮ ਕਾਂਡ ਨੂੰ ਬਿਲਕੁਲ ਨਹੀਂ ਮੰਨਦੀ। ਜਿਹੜੀ ਗੁਰਬਾਣੀ ਕਰਮ ਕਾਂਡ ਨੂੰ ਨਹੀਂ ਮੰਨਦੀ, ਤੇ ਮਾਫ ਕਰਿਓ, ਉਹਦੀ ਹਜ਼ੂਰੀ ਦੇ ਵਿੱਚ ਵੀ ਬਹੁਤਾਤ ਵਿੱਚ ਸਿੱਖ ਕਰਮ ਕਾਂਡ ਕਰਦੇ ਨੇ। ਪ੍ਰਚਾਰਕ ਇਹਦੇ ਬਾਰੇ ਜਾਗਰਤ ਕਰਨ ਤੋਂ ਡਰਦਾ, ਮੇਰੇ ਵਰਗਾ ਕਰਾਂਗੇ ਕਿ ਲੋਕ ਗੁੱਸੇ ਹੋ ਜਾਣਗੇ, ਪਰ ਗੁਰਬਾਣੀ ਦੇ ਨਾਲ ਫਿਰ ਇਹ ਬਹੁਤ ਵੱਡਾ ਧੋਖਾ ਤੇ ਨਿਰਾਦਰੀ ਹੈ। ਵੇਦ ਕੀ ਪੁੱਤਰੀ ਸਿਮਰਤ ਭਾਈ, ਸੰਕਲ ਜੇਵਰੀ ਲਹਿ ਆਈ। ਭਗਤ ਕਬੀਰ ਸਾਹਿਬ ਜੀ ਕਹਿੰਦੇ ਹੇ ਭਾਈ, ਇਹ ਸਿਮਰਤੀਆਂ ਜੋ ਵੇਦਾਂ ਦੇ ਆਧਾਰ ਤੇ ਬਣੀਆਂ ਨੇ, ਇਹ ਤਾਂ ਆਪਣੇ ਸ਼ਰਧਾਲੂਆਂ ਦੇ ਵਾਸਤੇ, ਇਹ ਜਿਹੜੇ ਚਾਰ ਆਸ਼ਰਮ ਵਰਨ ਬਣੇ ਨੇ ਤੇ ਇਹ ਸਾਰੀਆਂ ਜਿਹੜੀਆਂ ਸਿਮਰਤੀਆਂ ਨੇ, ਇਹ ਮਨੁੱਖ ਦੇ ਲਈ ਇੱਕ ਕਰਮ ਕਾਂਡ ਦੀਆਂ ਰੱਸੀਆਂ ਨੇ। ਰੱਸੀ ਦੀ ਗੱਲ ਸਮਝਣ ਲਈ, ਨਦੀ ਕਿਨਾਰੇ ਬੇੜੀਆਂ ਨੇ, ਇੱਕ ਬੇੜੀ ਵਿੱਚ ਸਾਰੇ ਇਕੱਠੇ ਹੋ ਕੇ ਨਸ਼ਾ ਪੀਣ ਵਾਲੇ ਬਹਿ ਗਏ। ਵੇਖੋ, ਜੇ ਇੱਕ ਨਸ਼ੇੜੀ ਬੰਦੇ ਨੂੰ ਜੇ ਕਹਿ ਦਈਏ ਨਾ ਤੂੰ ਅਮਲੀ ਹੈ, ਉਹ ਵੀ ਗੁੱਸਾ ਕਰ ਲੈਂਦਾ, ਉਹ ਵੀ ਆਪਣੇ ਆਪ ਨੂੰ ਕਹਿੰਦਾ ਮੈਨੂੰ ਸੋਫੀ ਕਹੋ। ਪਰ ਮਹਾਰਾਜ ਕਹਿੰਦੇ ਵੀ ਅਮਲੀ ਅਮਲ ਨਾ ਅੰਬੜੈ, ਮੱਛੀ ਨੀਰ ਨਾ ਹੋਈ। ਅਮਲੀ ਅਮਲ ਤੋਂ ਬਿਨਾਂ ਨਹੀਂ ਰਹਿ ਸਕਦਾ, ਮੱਛੀ ਪਾਣੀ ਬਿਨਾਂ ਨਹੀਂ ਰਹਿ ਸਕਦੀ, ਸਿੱਖ ਬਾਣੀ ਬਿਨਾਂ ਨਹੀਂ ਰਹਿ ਸਕਦਾ। ਜੇ ਕੋਈ ਕਵੇ ਨਾ ਮੈਂ ਸਿੱਖ ਹਾਂ, ਪਰ ਬਾਣੀ ਤੋਂ ਬਿਨਾਂ ਉਹ ਰਹਿ ਲੈਂਦਾ ਹੈ, ਦੁਨੀਆਂ ਦੀ ਨਜ਼ਰ ਵਿੱਚ ਸਿੱਖ ਹੈ, ਗੁਰੂ ਦੀ ਨਜ਼ਰ ਵਿੱਚ ਕੋਈ ਸਿੱਖ ਨਹੀਂ ਹੈ, ਇਹ ਹਕੀਕਤ ਹੈ, ਕੜਵਾ ਸੱਚ ਹੈ, ਇਉਂ ਕਹਿ ਲਓ ਕਬੂਲ ਕਰਨਾ ਪਊ। ਮਹਾਰਾਜ ਕਹਿੰਦੇ ਜੇ ਅਮਲੀ ਅਮਲ ਬਿਨਾਂ ਨਹੀਂ ਬਚ ਸਕਦਾ,
ਜੇ ਅਮਲੀ ਅਮਲ ਬਿਨਾਂ ਰਹਿ ਸਕਦਾ ਉਹਨੂੰ ਅਮਲੀ ਨਹੀਂ ਕਹਿਣ ਦੀ ਲੋੜ। ਜੇ ਮੱਛੀ ਪਾਣੀ ਵਿੱਚ ਰਹਿੰਦੀ ਹੈ, ਪਾਣੀ ਤੋਂ ਬਿਨਾਂ ਉਹ ਮੱਛੀ ਥੋੜ੍ਹੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ, ਵੇਦ ਕੀ ਪੁੱਤਰੀ ਸਿਮਰਤ ਭਾਈ ਸਾਂਕਲ ਜੇਵਰੀ ਲੈ ਹੈ ਆਈ। ਜੇਵਰੀ ਦਾ ਮਤਲਬ ਜੇਵਰੀਆਂ, ਰੱਸੀਆਂ। ਇਹ ਜਿੰਨੀਆਂ ਸਿਮਰਤੀਆਂ ਨੇ, ਇਹ ਮਨੁੱਖ ਦੇ ਮਨ ਨੂੰ ਇਹਨਾਂ ਰੱਸੀਆਂ ਨੇ, ਸਿਮਰਤੀਆਂ ਨੇ ਬੰਨਿਆ ਹੋਇਆ। ਬੇੜੀ ਦੇ ਵਿੱਚ ਸਾਰੇ ਇਕੱਠੇ ਹੋ ਕੇ ਅਮਲੀ ਬਹਿ ਗਏ। ਨਸ਼ਾ ਬਹੁਤਾ ਜਦੋਂ ਦਿਮਾਗ ਨੂੰ ਚੜਿਆ, ਪਤਾ ਉਹਨਾਂ ਨੂੰ ਹੈ ਕੋਈ ਨੀ, ਕਹਿੰਦੇ ਚਲੋ ਮਾਰੋ ਚੱਪੂ ਤੇ ਆਪਾਂ ਦੂਜੇ ਬੰਨੇ ਚੱਲੀਏ, ਘਰੇ ਪਹੁੰਚੀਏ। ਘਰੇ ਨਿਆਣੇ ਡੀਕਦੇ ਹੋਣੇ, ਸਾਰੇ ਨਸ਼ੇ ਵਿੱਚ ਟੁੰਨ ਹੋ ਕੇ ਬਹਿ ਗਏ ਬੇੜੀ ਵਿੱਚ। ਚੱਪੂ ਮਾਰ ਰਹੇ ਨੇ, ਮਾਰ ਰਹੇ ਨੇ, ਬਾਹਾਂ ਵੀ ਥੱਕ ਗਈਆਂ, ਘੰਟਿਆਂ ਬੱਧੀ ਨਸ਼ਾ ਉਤਰਿਆ। ਕਹਿੰਦੇ ਚਲੋ ਹੁਣ ਤੇ ਪਿੰਡ ਆ ਹੀ ਗਿਆ ਹੋਣਾ, ਉਤਰੀਏ ਬੇੜੀਆਂ ਚੋਂ। ਆਲੇ ਦੁਆਲੇ ਨਜ਼ਰ ਮਾਰੀ, ਕਹਿੰਦੇ ਉਹੀ ਦਰਖਤ ਨੇ, ਉਹੀ ਕਿਨਾਰਾ, ਉਹੀ ਬੇੜੀ, ਇਹ ਤੇ ਸਾਰਾ ਕੁਝ ਹੀ ਉਹੀ ਹੈ। ਵੀ ਪਹੁੰਚੇ ਨੀ ਕਿਤੇ, ਵੀ ਚੱਪੂ ਸਾਰੀ ਰਾਤ ਮਾਰੀ ਤੇ ਨਾਲ ਦਾ ਕਹਿੰਦਾ ਵੀ ਪਹੁੰਚਣਾ ਕਿੱਥੇ ਆ, ਵੀ ਰੱਸੇ ਤਾਂ ਖੋਲੇ ਹੀ ਨੀ ਬੇੜੀਆਂ ਦੇ ਨਾਲੋਂ, ਬੇੜੀਆਂ ਤੇ ਬੰਨੀਆਂ ਹੀ ਪਈਆਂ ਬਿਲਕੁਲ ਉਦਾਂ ਹੀ। ਅਸਲ ਵਿੱਚ ਜਦੋਂ ਬੇੜੀ 'ਚ ਚੱਪੂ ਮਾਰ ਰਹੇ ਸਨ ਉਦੋਂ ਨਸ਼ਾ ਸੀ, ਨਸ਼ੇ ਦੇ ਨਾਲ ਬਿਲਕੁਲ ਦਿਮਾਗ ਸੁੰਨ ਸੀ। ਹੁਣ ਜਦੋਂ ਨਸ਼ਾ ਉਤਰਿਆ ਫਿਰ ਸਮਝ ਪਈ ਕਿ ਬੇੜੀਆਂ ਤਾਂ ਖੋਲੀਆਂ ਹੀ ਨਹੀਂ। ਆਪਾਂ ਵੇਖਦੇ ਨੇ ਬੇੜੀ ਬੰਨੀ ਹੁੰਦੀ ਹੈ ਵੀ ਕਿਤੇ ਪਾਣੀ ਦੇ ਹਵਾ ਦੇ ਝੋਕੇ ਨਾਲ ਚਲੀ ਨਾ ਜਾਏ। ਇਹ ਇੱਕ ਉਦਾਹਰਣ ਦਿੱਤੀ ਹੈ। ਗੱਲ ਇੱਥੇ ਨਾ ਤਾਂ ਬੇੜੀ ਦੀ ਹੋ ਰਹੀ ਹੈ ਤੇ ਨਾ ਅਮਲੀਆਂ ਦੀ, ਮਰ ਕਹਿੰਦੇ ਅਸਲ ਵਿੱਚ ਬੰਦਾ ਜਿਵੇਂ ਉਹ ਅਮਲੀ ਸਾਰੀ ਰਾਤ ਚੱਪੂ ਮਾਰਦੇ ਰਹੇ, ਬੇੜੀ ਕਿਤੇ ਨਹੀਂ ਪਹੁੰਚੀ, ਉੱਥੇ ਹੀ ਖੜੀ ਰਹੀ। ਇਸੇ ਤਰ੍ਹਾਂ ਬੰਦਾ ਸਾਰੀ ਜ਼ਿੰਦਗੀ ਕਹਿੰਦੇ ਵਹਿਮਾਂ ਭਰਮਾਂ ਦੇ, ਕਰਮ ਕਾਂਡ ਦੇ, ਧਰਮ ਦੇ ਨਾਂ ਤੇ ਕਹਿੰਦੇ ਚੱਪੂ ਮਾਰ ਰਿਹਾ, ਪਹੁੰਚਦਾ ਕਿਤੇ ਵੀ ਨਹੀਂ, ਉੱਥੇ ਹੀ ਖੜਾ ਹੈ। 10 ਸਾਲ ਪਹਿਲਾਂ ਵੀ ਉਦਾਂ ਦਾ ਹੀ ਸੀ ਤੇ 10 ਸਾਲ ਬਾਅਦ ਵੀ ਉਦਾਂ ਦਾ ਹੀ ਸੀ। ਜੀਵਨ ਵਿੱਚ ਕੋਈ ਤਬਦੀਲੀ ਨਹੀਂ ਆਈ। ਗੁਰੂ ਦੇ ਕੋਲ ਆਉਣ ਦਾ ਮਤਲਬ ਹੈ ਵੀ ਜੀਵਨ ਬਦਲ ਜਾਏ। ਗੁਰ ਲਾਗਾ ਤਬ ਜਾਨੀ ਹੈ, ਮਿਟੈ ਮੋਹ ਤਨ ਤਾਪ। ਤੈਨੂੰ ਗੁਰੂ ਦੇ ਚਰਨਾਂ ਦੇ ਨਾਲ ਜੁੜਿਆ ਲੱਗਿਆ ਤਾਂ ਜਾਣੀਏ, ਜੇ ਕਹਿੰਦੇ ਗੁਰੂ ਕੋਲ ਆ ਕੇ ਤੇਰੇ ਜੀਵਨ ਵਿੱਚ ਤਬਦੀਲੀ ਆ ਜੇ, ਮੋਹ ਦਾ ਹੰਕਾਰ ਦਾ ਤਾਪ ਬੁਖਾਰ ਤੈਨੂੰ ਉਤਰ ਜੇ। ਵੇਦ ਕੀ ਪੁੱਤਰੀ ਸਿਮਰਤ ਭਾਈ ਸਾਂਕਲ ਜੇਵਰੀ ਲੈ ਆਈ। ਕਬੀਰ ਸਾਹਿਬ ਜੀ ਕਹਿੰਦੇ ਇਹ ਸਾਰਾ ਕਰਮ ਕਾਂਡ ਮਨੋ ਸੰਗਲ ਦੇ, ਸੰਗਲ ਕਿਹੜਾ, ਸੰਗਲ ਕਰਮ ਕਾਂਡ, ਇਹ ਸੰਗਲ ਹੀ ਨੇ ਜਿਹੜੇ ਮਨ ਨੂੰ ਬੰਨਿਆ ਹੋਇਆ ਇਹਨਾਂ ਕਰਮ ਕਾਂਡ ਦੀਆਂ ਰੱਸੀਆਂ ਦੇ ਨਾਲ। ਬੰਦਾ ਛੱਡਣ ਨੂੰ ਤਿਆਰ ਨਹੀਂ, ਲੋਕ ਲਾਜ ਨਹੀਂ ਛੱਡਣ ਦਿੰਦੇ। ਆਨੰਦ ਕਾਰਜ ਧੀ ਬੱਚੀ ਦੇ, ਚਲੋ ਇੱਥੇ ਤੇ ਕੰਮ ਹੈ ਕੋਈ ਨਹੀਂ, ਚਲੋ ਇੱਥੋਂ ਦੀ ਸਰਕਾਰ ਆਗਿਆ ਨਹੀਂ ਦਿੰਦੀ, ਨਹੀਂ ਤੇ ਇੱਥੇ ਵੀ ਕੰਮ ਸ਼ੁਰੂ ਹੋ ਜੇ। ਆਨੰਦ ਕਾਰਜ ਤੋਂ ਬਾਅਦ ਵੀ ਪਿੰਡਾਂ ਸ਼ਹਿਰਾਂ 'ਚੋਂ ਆਪਾਂ ਆਏ ਹਾਂ, ਆਨੰਦ ਕਾਰਜ ਹੋ ਜਾਂਦੇ, ਬੱਚੀ ਧੀ ਦੇ ਨੂੰਹ ਰਾਣੀ ਘਰੇ ਆ ਜਾਂਦੀ, ਉਹਨੂੰ ਵੀ ਵਿਚਾਰੀ ਨੂੰ ਫਿਰ ਜਦੋਂ ਸੁਬਾਹ ਹੁੰਦੀ ਹੈ ਨਾ, ਖੇਤਾਂ 'ਚ ਜਿੱਥੇ ਮੱਟੀ ਬਣੀ ਹੁੰਦੀ ਉਹਦੇ ਆਲੇ ਦੁਆਲੇ, ਕਹਿੰਦੇ ਚੱਲ ਪੁੱਤ ਉੱਥੇ ਗੇੜੇ ਕੱਢ ਕੇ ਆਉਣੇ ਆ। ਹੁਣ ਕੌਣ ਦੱਸੇ ਵੀ ਆਨੰਦ ਕਾਰਜ ਹੋਏ ਆ, ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ, ਪ੍ਰਕਰਮਾ ਹੋਈਆਂ ਨੇ, ਮੱਥਾ ਟੇਕਿਆ, ਪਰਨ ਕੀਤਾ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਕੋਲ। ਅਸਲ ਦੇ ਵਿੱਚ ਉਹਨਾਂ ਦੇ ਬੀਬੀਆਂ ਭੈਣਾਂ ਦੇ ਕੋਈ ਹੱਥ ਵੱਸ ਨਹੀਂ ਹੈ। ਅਨਪੜ੍ਹਤਾ ਦੇ ਕਾਰਨ ਲੋਕ ਵਹਿਮਾਂ ਭਰਮਾਂ ਦੇ ਵਿੱਚ ਪਏ ਸਨ ਤੇ ਅੱਜ ਵੀ ਪਏ ਨੇ, ਤੇ ਗੁਰੂ ਘਰਾਂ ਦੇ ਵਿੱਚ ਗੁਰਮਤਿ ਦਾ ਪ੍ਰਚਾਰ ਨਹੀਂ ਸੀ ਹੁੰਦਾ। ਜੇ ਕੋਈ ਕਰਦਾ ਸੀ ਤੇ ਲੋਕ ਇਕੱਠੇ ਹੋ ਕੇ ਕਹਿੰਦੇ ਬਾਬਾ ਬਦਲੋ, ਇਹ ਨਵਾਂ ਲਿਆਓ, ਜਿਹੜਾ ਸਿਰਫ ਮੱਸਿਆ ਸੰਗਰਾਂਦ ਹੀ ਬੋਲੇ, ਉਦੋਂ ਗਾਹਾਂ ਨਾ ਜਾਏ, ਸਿਰਫ ਉੱਥੋਂ ਤੱਕ ਹੀ ਵੀ ਬਾਬੇ ਬਦਲੀ ਜਾਓ, ਪਰ ਕਹਿੰਦੇ ਆਪ ਨਾ ਬਦਲਿਓ, ਇਹ ਹਕੀਕਤ ਹੈ। ਤੇ ਜਿਹੜੀ ਮੈਂ ਬੇਨਤੀ ਕਰਨ ਲੱਗਾ ਸਾਂ ਵੀ ਲੋਕ ਵਹਿਮਾਂ ਭਰਮਾਂ ਦੇ ਵਿੱਚ ਪਏ ਹੋਏ ਸਨ ਤੇ ਹੁਣ ਹੌਲੀ ਹੌਲੀ ਗੁਰਮਤਿ ਦਾ ਪ੍ਰਚਾਰ ਹੋਣਾ ਸ਼ੁਰੂ ਹੋ ਗਿਆ। ਜਿਸ ਦਿਨ ਅਸੀਂ ਗੁਰੂ ਨੂੰ ਅੰਦਰੂਨੀ ਤੌਰ ਤੇ ਪ੍ਰਵਾਨ ਕਰ ਲਾਂਗੇ ਤੇ ਜੀਵਨ ਬੜਾ ਵਧੀਆ, ਇਉਂ ਕਹਿ ਲਓ ਜੀਵਨ ਬੜਾ ਹਲਕਾ ਹਲਕਾ ਲੱਗਣਾ ਹੈ, ਬੋਝ ਉਤਰ ਜਾਣਾ ਮਨ ਤੋਂ। ਵਹਿਮ ਭਰਮ ਇੱਕ ਰੱਸੀਆਂ ਨੇ, ਇਹ ਸਾਨੂੰ ਡਰਾ ਰਹੀਆਂ ਨੇ, ਇਹਦੇ ਤੋਂ ਬੰਦੇ ਨੇ ਬਚਣਾ। ਜਦੋਂ ਮੁੱਖ ਵਾਕ ਸੁਣ ਲਿਆ ਫਿਰ ਗੁਰੂ ਤੇ ਛੱਡ ਦਿਓ, ਕਿਉਂਕਿ ਜਦੋਂ ਸ਼ਹੀਦਾਂ ਦੇ ਤੁਸੀਂ ਇਤਿਹਾਸ ਪੜ੍ਹਦੇ ਹੋ ਨਾ, ਮੁੱਖ ਵਾਕ ਲੈ ਕੇ ਜੰਗ ਨੂੰ ਜਾਂਦੇ ਸਨ। ਮਹਾਰਾਜਾ ਰਣਜੀਤ ਸਿੰਘ ਵੀ ਭਾਵੇਂ ਉਹ ਬਹੁਤਾ ਧਾਰਮਿਕ ਪੱਖੋਂ ਬਹੁਤਾ ਜਾਣੂ ਨਹੀਂ ਸੀ, ਪਰ ਗੁਰੂ ਤੇ ਮਾਲਕ ਤੇ ਇੰਨਾ ਕੁ ਭਰੋਸਾ ਸੀ, ਅਰਦਾਸ ਕਰਕੇ ਹਰ ਇੱਕ ਜੰਗ ਨੂੰ, ਮੁਹਿੰਮ ਨੂੰ ਫਤਿਹ ਕਰ ਲੈਂਦਾ ਸੀ। ਪਰ ਕਹਿੰਦੇ ਵੇਦ ਕੀ ਪੁੱਤਰੀ ਸਿਮਰਤ ਭਾਈ

0: ਕਾਲ ਸਰ ਸਾਂਧਿਆ। ਭਗਤ ਕਬੀਰ ਸਾਹਿਬ ਜੀ ਕਹਿੰਦੇ ਇਸ ਸਿਮਰਤੀਆਂ ਨੇ ਆਪਣੇ ਸਾਰੇ ਸ਼ਰਧਾਲੂ ਆਪ ਹੀ ਜਕੜੇ ਹੋਏ ਨੇ। ਵੇਖੋ ਉਹਨਾਂ ਸਮਿਆਂ ਦੀ ਗੱਲ ਹੈ ਜਦੋਂ ਕਿ ਸਨਾਤਨੀ ਮਤ ਵਹਿਮ ਭਰਮ ਬਹੁਤ ਜ਼ਿਆਦਾ ਸੀ ਤੇ ਗੁਰਮਤ ਦਾ ਉਕਈ ਪ੍ਰਚਾਰ ਨਹੀਂ ਸੀ। ਉਹਨਾਂ ਲੋਕਾਂ ਦੇ ਵਿੱਚ ਹੀ ਉਹਨਾਂ ਦੇ ਗ੍ਰੰਥਾਂ ਦੀਆਂ ਸਿਮਰਤੀਆਂ ਦੀਆਂ ਉਦਾਹਰਨਾਂ ਦੇਣੀਆਂ ਤੇ ਬਾਣੀ ਉਚਾਰਨ ਕਰਨੀ। ਮੈਂ ਕਹਿੰਦਾ ਭਗਤ ਕਬੀਰ ਸਾਹਿਬ ਨਾਲੋਂ ਵੱਡਾ ਸੂਰਮਾ ਹੋਰ ਕੌਣ ਹੋ ਸਕਦਾ ਹੈ ਉਹਨਾਂ ਸਮਿਆਂ ਦੇ ਵਿੱਚ ਵੀ। ਤੇ ਫਿਰ ਕਬੀਰ ਸਾਹਿਬ ਨੂੰ ਲੋਕਾਂ ਨੇ ਬਖਸ਼ਿਆ ਥੋੜ੍ਹੀ, ਏਦਾਂ ਥੋੜ੍ਹੀ ਵੀ ਤੁਸੀਂ ਸਾਨੂੰ ਸਮਝਾ ਰਹੇ ਹੋ ਵੀ ਆਹ ਲੋ ਕਬੀਰ ਸਾਹਿਬ ਜੀ ਸਰੋਪਾ। ਕਬੀਰ ਸਾਹਿਬ ਨੂੰ ਵੀ ਕੁੱਟਿਆ ਗਿਆ, ਅੱਜ ਵੀ ਕੁੱਟਿਆ ਜਾਂਦਾ। ਜੇ ਕੋਈ ਪ੍ਰਚਾਰਕ ਰੱਬ ਦੀ ਗੱਲ ਕਰਦਾ ਨਾ ਗੁਰਮਤ ਦੀ, ਤੁਸੀਂ ਵੇਖਦੇ ਹੋ ਅੱਜ ਵੀ ਲੋਕ ਝਗੜਦੇ ਨੇ। ਕਬੀਰ ਸਾਹਿਬ ਜੀ ਨੂੰ ਕੁੱਟਿਆ ਗਿਆ, ਕਬੀਰ ਸਾਹਿਬ ਜੀ ਨੂੰ ਬੰਨ੍ਹ ਕੇ ਹਾਥੀ ਦੇ ਮੂਹਰੇ ਸਿੱਟਿਆ ਗਿਆ। ਸਾਨੂੰ ਤੇ ਕੋਈ ਹਾਥੀ ਮੂਹਰੇ ਨਹੀਂ ਨਾ ਸਿੱਟਦਾ, ਫਿਰ ਵੀ ਆਪਾਂ ਡਰਦੇ ਹਾਂ। ਭੁਜਾ ਬਾਂਧ ਗੁਰਬਾਣੀ ਦੀ ਉਦਾਹਰਨ ਹੈ ਇੱਕ ਇੱਕ। ਭੁਜਾ ਕਹਿੰਦੇ ਨੇ ਬਾਹਾਂ ਨੂੰ, ਬਾਹਾਂ ਕਬੀਰ ਸਾਹਿਬ ਜੀ ਦੀਆਂ ਏਦਾਂ ਪਿੱਛੇ ਬੰਨ ਕੇ। ਭੁਜਾ ਬਾਂਧ ਭਿਲਾ ਕਰ ਡਾਰਿਓ, ਉਸ ਸ਼ਬਦ ਨੂੰ ਪੜ੍ਹ ਕੇ ਤੁਸੀਂ ਆਪਣੀ ਸੁਰਤ ਉੱਥੇ ਲੈ ਕੇ ਜਾਓ ਵੀ ਕਿਵੇਂ ਉਸ ਰੱਬ ਦੇ ਪਿਆਰੇ ਦੀਆਂ ਬਾਹਾਂ ਬੰਨੀਆਂ ਹੋਣੀਆਂ, ਕਿੰਨਾ ਉਹਨੂੰ ਜਲੀਲ ਕੀਤਾ ਹੋਣਾ। ਫਿਰ ਕੀ ਕਬੀਰ ਸਾਹਿਬ ਜੀ ਨੇ ਬਾਣੀ ਦੀ ਗੱਲ ਕਰਨੀ ਛੱਡਤੀ? ਬਿਲਕੁਲ ਨਹੀਂ ਛੱਡੀ। ਕੁੱਟ ਖਾ ਲਈ, ਸੰਗਲਾਂ ਦੇ ਨਾਲ ਰੱਸੀਆਂ ਨਾਲ ਬੰਨ ਵੀ ਲਿਆ, ਹਾਥੀ ਦੇ ਮੂਹਰੇ ਵੀ ਸੁੱਟ ਦਿੱਤਾ ਗਿਆ, ਜੁਲਾਹਾ ਤੱਕ ਲਫ਼ਜ਼ ਵਰਤੇ ਗਏ, ਪਰ ਕਬੀਰ ਸਾਹਿਬ ਨੇ ਆਪਣਾ ਗੁਰੂ ਨਹੀਂ ਛੱਡਿਆ। ਹੁਣ ਇਹ ਗੱਲ ਆਪਣੇ ਤੇ ਲਾ ਲਓ ਤਾਂ ਕਿ ਅੰਦਰੋਂ ਗੁਰੂ ਕਿਰਪਾ ਕਰੇ, ਸਮਝ ਪੈ ਜੇ। ਭੁਜਾ ਬਾਂਧ, ਭੁਜਾ ਬਾਂਧ ਬਾਹਾਂ ਬੰਨ ਲਈਆਂ, ਭਿਲਾ ਕਰ ਡਾਰਿਓ, ਹਸਤੀ ਕਰੋਪ ਮੂੰਡ ਮੈਂ ਮਾਰਿਓ। ਕਹਿੰਦੇ ਹਾਥੀ ਦੇ ਉੱਪਰ ਮਹਾਵਤ ਬੈਠਾ ਹੈ ਤੇ ਕਬੀਰ ਸਾਹਿਬ ਨੂੰ ਬੰਨ੍ਹ ਕੇ ਮੂਹਰੇ ਸੁੱਟਿਆ ਹੋਇਆ, ਜਿਵੇਂ ਕੋਈ ਪੰਡ ਬੰਨੀ ਹੁੰਦੀ ਹੈ ਨਾ, ਏਦਾਂ ਬੰਨ੍ਹ ਕੇ ਅੱਗੇ ਸੁੱਟ ਦਿੱਤਾ। ਹਾਥੀ ਨੂੰ ਆਖਿਆ ਪੈਰ ਰੱਖ ਕੇ ਦਰੜ ਦੇ ਕਬੀਰ ਸਾਹਿਬ ਨੂੰ, ਤੇ ਜਦੋਂ ਹਾਥੀ ਨੇੜੇ ਗਿਆ ਨਾ ਤੇ ਹਾਥੀ ਇੱਕਦਮ ਪਿੱਛੇ ਹੋ ਗਿਆ। ਮਹਾਵਤ ਕਹਿੰਦਾ ਹੈ, ਸਿਕੰਦਰ ਲੋਧੀ ਕਹਿੰਦਾ ਹੈ ਵੀ ਖਵਾਉਂਦੇ ਪਿਆਉਂਦੇ ਹਾਥੀ ਨੂੰ ਅਸੀਂ ਹਾਂ ਤੇ ਮੱਥਾ ਕਬੀਰ ਨੂੰ ਟੇਕਦਾ ਹੈ। ਹੁਣ ਹਾਥੀ ਨੂੰ ਇੱਕ ਪਸ਼ੂ ਨੂੰ ਇੰਨੀ ਕੁ ਸਮਝ ਹੈ, ਰੱਬ ਦਾ ਪਿਆਰਾ ਹੈ। ਕਹਿੰਦੇ ਹਾਥੀ ਨੇ ਕਬੀਰ ਸਾਹਿਬ ਜੀ ਦੇ ਉੱਪਰ ਕਦਮ ਨਹੀਂ ਰੱਖਿਆ, ਪੈਰ ਨਹੀਂ ਰੱਖਿਆ, ਉਹ ਵਾਪਸ ਪਰਤ ਗਿਆ। ਪਸ਼ੂ ਨੂੰ ਸਮਝ ਹੈ ਪਰ ਕਬੀਰ ਸਾਹਿਬ ਜੀ ਕਹਿੰਦੇ ਬੰਦੇ ਨੂੰ, ਮਨੁੱਖ ਨੂੰ ਸਮਝ ਨਹੀਂ। ਅਸਲ ਦੇ ਵਿੱਚ ਕਹਿੰਦੇ ਮਨੁੱਖ ਦੀ ਬਿਰਤੀ ਪਸ਼ੂ ਹੈ, ਪਰ ਵੇਖਣ ਨੂੰ ਇਹ ਬੰਦਾ ਨਜ਼ਰ ਆ ਰਿਹਾ। ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਪਚਾਰਾ ਕਰੇ ਦਿਨ ਰਾਤ, ਆਪਣ ਨਗਰ ਆਪ ਤੇ ਬੰਧਿਆ, ਮੋਹ ਕੈ ਫਾਂਦ ਕਾਲ ਸਰ ਸਾਂਧਿਆ। ਕਹਿੰਦੇ ਸਾਰੇ ਇਹਨਾਂ ਮੋਹ ਰੂਪ ਕਰਮ ਕਾਂਡ ਦੇ ਵਿੱਚ ਜਕੜੇ ਹੋਏ ਨੇ, ਮੋਹ ਦੀਆਂ ਫਾਈਆਂ ਵਿੱਚ ਫਸੇ ਨੇ, ਪਰ ਸਿਰ ਦੇ ਉੱਪਰ ਕਹਿੰਦੇ ਮੌਤ ਦੇ ਸਹਿਮ ਦਾ ਤੀਰ ਵੱਜ ਰਿਹਾ ਹੈ। ਕਬੀਰ ਸਾਹਿਬ ਜੀ ਕਹਿੰਦੇ ਜਦੋਂ ਰੱਬ ਜੀ ਨਾਲ ਆਪਾਂ ਜੁੜ ਜਾਂਦੇ ਹਾਂ, ਰਹਾਉ ਕਟੀ ਨਾ ਕਟੈ ਤੂਟ ਨਹਿ ਜਾਈ, ਸਾ ਸਾਪਨ ਹੋਏ ਜਗ ਕੋ ਖਾਈ। ਇਹ ਸਿਮਰਤੀਆਂ ਰੂਪ ਫਾਹੀ ਜਿਹੜੀਆਂ ਸ਼ਰਧਾਲੂਆਂ ਦੇ ਮਨ ਵਿੱਚ ਕਰਮ ਕਾਂਡ ਦੀਆਂ ਪਈਆਂ ਨੇ, ਇਹ ਵੱਡੀਆਂ ਨਹੀਂ ਜਾ ਸਕਦੀਆਂ। ਕਟੀ ਨਾ ਕਟੈ ਤੂਟ ਨਹਿ ਜਾਈ, ਨਾ ਤਾਂ ਇਹ ਵੱਡੀਆਂ ਜਾ ਸਕਦੀਆਂ ਨਾ ਇਹ ਟੁੱਟਦੀਆਂ ਨੇ, ਇਹ ਏਦਾਂ ਨੇ ਸਾ ਸਾਪਨ ਹੋਏ ਜਗ ਕੋ ਖਾਈ। ਜਿਸ ਤਰ੍ਹਾਂ ਕਹਿੰਦੇ ਸੱਪਣੀ ਆਪਣੇ ਸਾਰੇ ਬੱਚਿਆਂ ਨੂੰ ਖਾ ਜਾਂਦੀ ਹੈ, ਤਿਵੇਂ ਇਹ ਸਿਮਰਤੀਆਂ ਆਪਣੇ ਸ਼ਰਧਾਲੂਆਂ ਨੂੰ ਵਹਿਮਾਂ ਭਰਮਾਂ ਦੇ ਵਿੱਚ ਪਾ ਕੇ ਨਾਸ ਕਰ ਰਹੀਆਂ ਨੇ। ਗੱਲ ਫਿਰ ਸਾਰੀ ਨਾਮ ਦੀ ਹੈ। ਕਬੀਰ ਸਾਹਿਬ ਕਹਿੰਦੇ ਹਮ ਦੇਖਤ ਜਿਨ ਸਭ ਜਗ ਲੁਟਿਆ, ਕਹੋ ਕਬੀਰ ਮੈਂ ਰਾਮ ਕੈ ਛੂਟਿਆ। ਛੁਟਕਾਰਾ ਨਾਮ ਨਾਲ ਹੀ ਹੋਣਾ। ਕਬੀਰ ਸਾਹਿਬ ਕਹਿੰਦੇ ਮੇਰੇ ਵੇਖਦਿਆਂ ਵੇਖਦਿਆਂ ਜਿਸ ਸਿਮਰਤੀਆਂ ਨੇ ਸਾਰੇ ਸੰਸਾਰ ਨੂੰ ਠੱਗਿਆ ਹੋਇਆ ਸੀ, ਪਰ ਕਹਿੰਦੇ ਮੈਂ ਪ੍ਰਭੂ ਦਾ ਮਾਲਕ ਦਾ ਸਿਮਰਨ ਕੀਤਾ ਤੇ ਉਹਦੀ ਯਾਦ ਵਿੱਚ ਜੁੜਨ ਕਰਕੇ ਮੈਂ ਇਹਨਾਂ ਕਰਮ ਕਾਂਡਾਂ ਤੋਂ ਛੁੱਟ ਗਿਆ। ਗੁਰੂ ਕਿਰਪਾ ਕਰੇ ਇੰਨੀ ਹਾਜ਼ਰੀ ਆਪ ਸੰਗਤ ਨੇ ਪ੍ਰਵਾਨ ਕਰਨੀ। ਭੁੱਲ ਚੁੱਕ ਦੇ ਸ਼ਮਾ ਗਜ ਵਜ ਕੇ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਰਾਮ ਕਲੀ ਮਹੱਲਾ ਤੀਜਾ। ਆਨੰਦ ਕੋ ਓਅੰਕਾਰ ਸਤਿਗੁਰੂ ਪ੍ਰਸਾਦ, ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਧਾਈਆਂ, ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾਵਣੇ ਆਈਆਂ, ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਨੀ ਵਸਾਇਆ, ਕਹੈ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ। ਦੁੱਖ ਸਭ ਵਿਸਾਰਨਾ ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਨਾ। ਸਭ ਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨ ਹੋ ਵਿਸਾਰੇ। ਕਹੈ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ, ਘਰਤਾ ਤੇਰਾ ਸਭ ਕੁਛ ਹੈ। ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ, ਵਾਜੇ ਸ਼ਬਦ ਘਨੇਰੇ। ਕਹੈ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰੈ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟੋ, ਜਿਸ ਦੀਆਂ ਹਿਵੜਿਆਈਆਂ। ਕਹੈ ਨਾਨਕ ਸੁਣੋ ਸੰਤੋ ਸ਼ਬਦ ਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸ਼ਬਦ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਚ ਦੂਤ ਦਵਸ ਕੀਤੇ, ਕਾਲ ਕੰਟਕ ਮਾਰਿਆ, ਧੁਰ ਕਰਮ ਪਾਇਆ, ਤੁਧ ਜਿਨ ਕੋ ਉਸ ਨਾਮ ਹਰਕੈ ਲਾਗੇ। ਕਹੈ ਨਾਨਕ ਤੈਸ ਕਹੋਆ ਤਿਤ ਕਰਨ ਹਦਵਾਜੇ, ਅਣਦ ਸੁਣੋ ਵਡ ਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਿਸੂਰੇ, ਦੁੱਖ ਰੋਗ ਸੰਤਾਪ ਉਤਰੇ। ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ, ਕਹਿਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਣਹਦ ਤੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਣਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਦੇ ਅੱਗੇ

ਮੇਰਾ ਵਾਹਿਗੁਰੂ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲੀਨ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰ ਗੋਬਿੰਦ ਨੋ ਸਿਮਰਉ ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਡਿਠੈ ਸਭ

ਸਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹਿੱਸੀ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਅਤੇ ਚੜਿਆਰਨਾਂ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾ ਨਿਭਾਹੀ ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਚਿਤਾਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰਛਿਆ ਰਿਆਜ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਰ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਵੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਾਦਾ ਰਾਖਾ ਆਪ ਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਾਹੀ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੋਏ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਂ ਨਿਓਟਿਆਂ ਦੀ ਓੜ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਬਖਸ਼ੇ ਕਿਰਪਾ ਦਇਆਲਤਾ ਸਦਕਾ ਸੰਧਿਆ ਸਮੇਂ ਦੇ ਰਾਤਰੀ ਦੇ ਦੀਵਾਨ ਗਦਰੀ ਬਾਬਿਆਂ ਦੇ ਇਤਿਹਾਸਕ ਸਥਾਨ ਗੁਰਦੁਆਰਾ ਸਾਹਿਬ ਸਟੋਕਟਨ ਵਿਖੇ ਸਜਾਏ ਗਏ ਪਾਤਸ਼ਾਹ ਜੀਓ ਸਜੇ ਦੀਵਾਨਾਂ ਵਿੱਚ ਆਪ ਜੀ ਦੀ ਬਖਸ਼ੇ ਕਿਰਪਾ ਦਇਆਲਤਾ ਸਦਕਾ ਸੋਦਰ ਰਹਿ ਰਾਸ ਦੇ ਪਾਵਨ ਬਾਣੀ ਦੇ ਪਾਠ ਨਿਤਨੇਮ ਉਪਰੰਤ ਆਰਤੀ ਸ਼ਬਦ ਕੀਰਤਨ ਗੁਰਸ਼ਬਦ ਕਥਾ ਵਿਚਾਰ ਸ਼ੇਪੁੜਿਆ ਆਨੰਦ ਸਾਹਿਬ ਜੀ ਦੇ ਜਾਪ ਅੱਖਰ ਵਾਧਾ ਘਾਟਾ ਸਤਿਗੁਰੂ ਜੀ ਭੁੱਲ ਚੁੱਕ ਮਾਫ਼ ਕਰਨੀ ਦਾਰਾਈਆਂ ਸਮੁੱਚੀਆਂ ਸੰਗਤਾਂ ਦੀਆਂ ਸੇਵਾਵਾਂ ਪਿਟਾਵਾਂ ਹਾਜ਼ਰੀਆਂ ਪ੍ਰਵਾਨ ਕਰਨੀਆਂ ਪਾਤਸ਼ਾਹ ਜੀ ਸ਼੍ਰੀਖੰਡ ਪਾਠ ਸਾਹਿਬ ਜੀ ਦੀਆਂ ਸੇਵਾਵਾਂ ਦਰਕਰ ਦੇ ਪਿਤਵਾਨ ਭਾਈ ਬਹਾਦਰ ਸਿੰਘ ਜੀ ਵਾਸੀ ਸਮੁੱਚੇ ਪਰਿਵਾਰਾਂ ਦੇ ਵੱਲੋਂ ਰਲ ਮਿਲ ਕੇ ਪਾਤਸ਼ਾਹ ਜੀ ਆਪ ਜੀ ਨੇ ਕਿਰਪਾ ਕੀਤੀ ਹੈ। ਸਤਿਗੁਰੂ ਜੀ ਕਿਰਪਾ ਕਰਨੀ ਸਮੁੱਚੇ ਪਰਿਵਾਰ ਵੱਲੋਂ ਹਰ ਪ੍ਰਕਾਰ ਦੀਆਂ ਸੇਵਾਵਾਂ ਪਿਟਾਵਾਂ ਆਪ ਜੀ ਨੇ ਪ੍ਰਵਾਨ ਕਰਨੀਆਂ ਗੁਰਮਤਿ ਅਨੁਸਾਰ ਸਮੁੱਚੇ ਪਰਿਵਾਰ ਦੇ ਕਾਰਜ ਰਾਸ ਕਰਨ ਦਰੋਂ ਕਰੋਂ ਗੁਰਸਿੱਖੀ ਸੇਵਾ ਸਿਮਰਨ ਨਾਮ ਦੀਆਂ ਦਾਤਾਂ ਬਖਸ਼ੇ ਕਰਨੀਆਂ ਪਾਵਨ ਦਰਬਾਰ ਵਿੱਚ ਸੰਗਤਾਂ ਵੱਲੋਂ ਅਤੇ ਹਵਲ ਕੜਾ ਪ੍ਰਸ਼ਾਦ ਦੀ ਦੇਖ ਸਜ ਕੇ ਹਾਜ਼ਰ ਦਰ ਪ੍ਰਵਾਨ ਹੋਏ ਪ੍ਰਵਾਨ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੋ ਛਕੇ ਆਪ ਜੀ ਦਾ ਨਾਮ ਜਪੇ ਕਿਰਪਾ ਕਰੋ ਦਾਰਾ ਇਸ ਸੰਗਤ ਨੂੰ ਪਾਵਨ ਇਲਾਹੀ ਸ਼੍ਰੀ ਮੁੱਖ ਵਾਕ ਬਖਸ਼ ਕੇ ਸੁਣਾ ਕੇ ਨਿਹਾਲ ਨਿਹਾਲ ਕਰੋ ਜੀ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਪਹੀ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਹਿਲਾ ਰਾਗ ਗੌੜੀ ਦੀਪ ਕੀ ਮਹੱਲਾ ਪਹਿਲਾ ਏਕ ਓਂਕਾਰ ਸਤਿਗੁਰ ਪ੍ਰਸਾਦ। ਜੈ ਕਰ ਕੀਰਤ ਆਖੀਐ ਕਰਤੇ ਕਾਹੇ ਵਿਚਾਰੋ, ਤਿਤ ਕਰ ਗਾਵੋ ਸੋਹਿਲਾ ਸਿਵਰਿਹੋ ਸਿਰਜਣੇ ਹਾਰੋ। ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਹੋਂ ਵਾਰੀ ਜਿਤ ਸੋਹਿਲੈ ਸਦਾ ਸੁਖ ਹੋਏ ਰਹਾਉ। ਨਿਤ ਨਿਤ ਜੀਅੜੇ ਸੰਭਾਲੀਅਨ, ਦੇਖੇਗਾ ਦੇ ਬਣੇ ਹਾਰ। ਤੇਰੇ ਦਾਨ ਕੀਮਤ ਨਾ ਪਵੈ, ਤਿਸਦਾ ਤੇ ਕਵਣ ਸੁਮਾਰ। ਸੰਬਤ ਸਾਹ ਲਿਖਿਆ, ਮਿਲ ਕਰ ਪਾਵੋ ਤੇਲ। ਦੇਹੋ ਸਜਣ ਸੀਸੜੀਆਂ, ਜਿਉਂ ਹੋਵੈ ਸਹਿਬ ਸਿਉਂ ਮੇਲ। ਘਰ ਘਰ ਇਹੋ ਪਹੁਚਾ, ਸਦੜੇ ਨਿਤ ਪਵਨ। ਸੱਦਣ ਹਾਰਾ ਸਿਮਰੀਐ ਨਾਨਕ ਸੇ ਦੇ ਆਵਨ। ਰਾਗ ਆਸਾ ਮਹੱਲਾ ਪਹਿਲਾ, ਛੇ ਕਰ ਛੇ ਗੁਰ ਛੇ ਉਪਦੇਸ਼। ਗੁਰ ਗੁਰ ਏਕੋ ਵੇਸ ਅਨੇਕ, ਬਾਬਾ ਜੈ ਕਰ ਕਰਤੇ ਕੀਰਤ ਹੋਏ। ਸੋ ਕਰ ਰਾਖ ਵਡਾਈ ਤੋਏ ਰਹਾਉ। ਵਿਸੁਏ ਚਸਿਆਂ ਕੁੜੀਆਂ ਪਹਿਰਾਉ, ਥਿੱਤੀ ਵਾਰੀ ਮਹੋਆ। ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੇਤੇ ਵੇਸ। ਰਾਗ ਧਨਾ ਸ੍ਰੀ ਮਹੱਲਾ ਪਹਿਲਾ, ਗਗਨ ਮੈਂ ਥਾਲ ਰਵ ਚੰਦ। ਦੀਪਕ ਬਨੇ ਤਾਰਕਾ, ਮੰਡਲ ਜਨਕ ਮੋਤੀ। ਧੂਪ ਮਲਿਆਨ ਲੋ ਪਾਵਣ ਚਵਰੋ ਕਰੇ, ਸਗਲ ਬਨ ਰਾਏ ਫੂਲੰਤ ਜੋਤੀ। ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ। ਅਨਹਤਾ ਸ਼ਬਦ ਵਾਜੰਤ ਭੇਰੀ ਰਹਾਉ, ਸਹਿ ਸਤਾਬ ਨੈਨੂ ਨਨ ਨੈਨ ਹਏ ਤੋਹੇ ਕਉ। ਸਹਿਸ ਮੂਰਤ ਨਨਾ ਏਕ ਤੋਹੀ, ਸਹਿਸ ਪਦ ਬਿਮਲ ਨਾਨ ਏਕ ਪਦ ਗੰਧ ਬਿਨ। ਸਹਿਸ ਤਵ ਗੰਧ ਹਿਵ ਚਲਤ ਮੋਹੀ, ਸਭ ਮੈਂ ਜੋਤ ਜੋਤ ਹੈ ਸੋਏ। ਤਿਸਦੈ ਚਾਨਣ ਸਭ ਮੈਂ ਚਾਨਣ ਹੋਏ, ਗੁਰਸਾਖੀ ਜੋਤ ਪ੍ਰਗਟ ਹੋਏ। ਜੋਤਿਸ ਭਾਵੈ ਸੋ ਆਰਤੀ ਹੋਏ, ਹਰ ਚਰਨ ਕਮਲ ਮੁਕਰੰਦ ਲੋਪਿਤ। ਮਨੋ ਅਨ ਦਿਨੋ ਮੋਹੇ ਆਹੀ ਪਿਆਸਾ, ਕ੍ਰਿਪਾ ਜਲ ਦੇਹੇ ਨਾਨਕ ਸਾਰੰਗ ਕਉ। ਹੋਏ ਜਾਤੇ ਤੇਰੇ ਨਾਈ ਵਾਸਾ। ਰਾਗ ਗੌੜੀ ਪੂਰਬੀ ਮਹੱਲਾ ਚੌਥਾ। ਕਾਮ ਕ੍ਰੋਧ ਨਗਰ ਬੋ ਭਰਿਆ, ਮਿਲ ਸਾਧੂ ਖੰਡਲ ਖੰਡਾ। ਹੇ ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਰ ਲੈ ਮੰਡਲ ਮੰਡਾ। ਹੇ ਕਰ ਸਾਧੂ ਅੰਜਲੀ ਪੁਨ ਵੱਡਾ, ਹੇ ਕਰ ਡੰਡੋਤ ਪੁਨ ਵੱਡਾ। ਹੇ ਰਹਾਉ ਸਾਕਤ ਹਰ ਸਾਧਨ ਜਾਣਿਆ, ਤਿਨ ਅੰਤਰ ਹੋ ਮੈਂ ਕੰਡਾ। ਹੇ ਜਿਉਂ ਜਿਉਂ ਚਲੈ ਚੁਭੈ ਦੁਖ ਪਾਵੇ, ਜਮਕਾਲ ਸਹਿ ਸਿਰ ਡੰਡਾ। ਹੇ ਹਰ ਜਨ ਹਰ ਹਰ ਨਾਮ ਸਮਾਣੇ, ਦੁੱਖ ਜਨ ਮਰਨ ਪਵ ਖੰਡਾ। ਹੇ ਬਨਾਸੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋਭ ਖੰਡ ਬ੍ਰਹਿਮੰਡਾ। ਹੇ ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖੁੜ ਵੱਡਾ। ਹੇ ਜਨ ਨਾਨਕ ਨਾਮ ਆਧਾਰ ਟੇਕ ਹੈ, ਹਰ ਨਾਮੇ ਹੀ ਸੁਖ ਮੰਡਾ। ਹੇ ਰਾਗ ਗੌੜੀ ਪੂਰਬੀ ਮਹੱਲਾ ਪੰਜਵਾ। ਕਰੋ ਬੇਨੰਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ। ਈਹਾਂ ਖਾਟ ਚਲੋ ਹਰ ਲਾਹ, ਆਗੈ ਬਸਨ ਸੁਹੇਲਾ। ਔਦ ਘਟੈ ਦਿਨ ਸੁਰੈਣਾਰੇ, ਮਨ ਗੁਰਮਿਲ ਕਾ ਸਵਾਰੇ ਰਹਾਉ। ਇਹੋ ਸੰਸਾਰ ਵਿਕਾਰ ਸੰਸੇ ਮੈਂ, ਤਰਿਓ ਬ੍ਰਹਮ ਗਿਆਨੀ। ਜਿਸ ਜਗਾਏ ਪੀਆ ਵਹਿਓ ਰਸ, ਅਕਤ ਕਥਾ ਤਿਨ ਜਾਨੀ। ਜਾ ਕੋ ਆਏ ਸੋਈ ਬਿਹਾਜੋ, ਹਰ ਗੁਰ ਤੇ ਮਨੈ ਬਸੇਰਾ। ਨਿਜ ਘਰ ਮਹਿਲ ਪਾਵੋ ਸੁਖ ਸਹਿਜੇ,

ਆਪਣਾ ਨਿਕਲ ਜਾਣ ਦਾ ਸੁਨੇਹਾ ਸਰੀਰ ਅੰਦਰ ਕਰਨ ਲੱਗੇ ਪ੍ਰਾਇਆ ਦਰਸ਼ ਸਾਹ ਵਜੋਂ ਸਾਰੇ ਅੰਦਰ ਕਰੇ ਕੀ ਮਨ ਸਾਹ ਦਾ ਸੁਨੇਹਾ ਸਭ ਚੱਲ ਸਕਦਾ ਸਾਨੂੰ ਹੁੰਦਾ ਹੈ ਸੋ ਰਹਿ ਵੀ ਸਾਨੂੰ ਟਿੱਕੇ ਨੇ ਸੋ ਸਾਨੂੰ ਸਭ ਚੰਗਾ ਕਰ ਸਕਦਾ ਸਾਡੇ ਇੱਕ ਸਰੀਰ ਕੋਈ ਸਾਡੇ ਦਰਸ਼ਨ ਕਰੇ ਅੰਨੇ ਕਾਲੀ ਸਤਿਗੁਰ ਤੇ ਚੁੱਕੇ ਸਲੋਕ ਮੁਹੱਲਾ ਚੌਥਾ ਹਰ ਪ੍ਰਭ ਕਾ ਸਾਹਿਬ ਖੀਤ ਹੈ ਹਰ ਆਪ ਗੁਰਸਾਣੀ ਲਾਇਆ ਗੁਰਮੁਖ ਬਸ ਜਮਾਈਆਂ ਮਨ ਮੁਖੀ ਮੂਲ ਗਵਾਇਆ ਸਭ ਕੋ ਬੀਜੇ ਆਪਣੇ ਭਲੇ ਨੂੰ ਹਰ ਭਾਵੇ ਸੋ ਖੇਤ ਜਮਾਇਆ ਗੁਰਸਿੱਖੀ ਹਰ ਅੰਮ੍ਰਿਤ ਬੀਜਿਆ ਹਰ ਅੰਮ੍ਰਿਤ ਨਾ ਫਲ ਅੰਮ੍ਰਿਤ ਪਾਇਆ ਜਮ ਚੂਹਾ ਕਿਸ ਨਿਤ ਕੁਰਕ ਦਾ ਹਰ ਕਰਤੇ ਮਾਰ ਕਢਾਇਆ ਕਰਸਾਣੀ ਜੰਮੀ ਭਾਉ ਕਰ ਹਰ ਬੋਲ ਬ ਜਮਾਇਆ ਤਿਨਕਾ ਕਾੜਾ ਦੇਸਾ ਸਭ ਲਾਇਨ ਜਿਨੀ ਸਤਿਗੁਰ ਪੁਰਖ ਧਿਆਇਆ ਜਨ ਨਾਨਕ ਨਾਮ ਅਰਾਧਿਆ ਆਪ ਤਰਿਆ ਸਜ ਤਰਾਇਆ ਮੁਹੱਲਾ ਚੌਥਾ ਸਾਰਾ ਦਿਨ ਲਾਲਚੇ ਅਟਿਆ ਮਨ ਮੁਖ ਹੋਰੇ ਗੱਲਾਂ ਰਾਤੀ ਉਂਗੇ ਦੱਬਿਆ ਨਵੇਂ ਸੋ ਸਭ ਢਿੱਲਾ ਮਨ ਮੁਖਾਂ ਦੇ ਸਿਰ ਜੋਰਾਂ ਅਮਰ ਹੈ ਨਿਤ ਦੇਵੀ ਭੱਲਾ ਜੋਰਾਂ ਦਾਖਿਆ ਪੁਰਖ ਕਮਾਉਂਦੇ ਸੀ ਅਪਵਿਤ ਅਮੀਦ ਖਲਾ ਕਾਮ ਵਿਆਪੇਕ ਸੁਧ ਨਰ ਸੇ ਜੋਰਾਂ ਪੋ ਚੱਲਾ ਸਤਿਗੁਰ ਵਿਆਖੇ ਜੋ ਚੱਲੇ ਸੋ ਸਦ ਪੁਰਖ ਪਲ ਫੱਲਾ ਜੋਰਾਂ ਪੁਰਖ ਸਭ ਆਪ ਪਾਇਨ ਹਰ ਖੇ ਸਭ ਖਿਲਾ ਸਭ ਤੇਰੀ ਬਣਤ ਬਣਾ ਮਣੀ ਨਾਨਕ ਪਲ ਫੱਲਾ ਪੌੜੀ ਤੂੰ ਵੀ ਪ੍ਰਭਾਉ ਥਾਵੈ ਤੁਲਕੋ ਤੁਲੀਏ ਸੇਵਟ ਪਾਗੀ ਜੇ ਤੋ ਧਿਆਨ ਦੇ ਜਨ ਸਤਿਗੁਰ ਮਿਲੀਏ ਸਤਿਗੁਰ ਕੀ ਬਾਣੀ ਸਤਿ ਸਰੂਪ ਹੈ ਗੁਰਬਾਣੀ ਬਣੀਏ ਸਤਿਗੁਰ ਕਿਰੀ ਸੇ ਹੋਰ ਕੱਚ ਪਿੱਚ ਬੋਲਦੇ ਸੇ ਕੂੜਾਰ ਕੂੜੇ ਚੜ ਪੜੀਏ ਉਨੰਦਰ ਹੋਰ ਮੁੱਖ ਹੋਰ ਬਿਕ ਮਾਇਆ ਨੂੰ ਚੱਕ ਮਰਦੇ ਕੜੀਏ ਸਲੋਕ ਮੁਹੱਲਾ ਚੌਥਾ ਸਤਿਗੁਰ ਦੀ ਸੇਵਾ ਨਿਰਮਲੀ ਨਿਰਮਲ ਜਨ ਹੋਏ ਤੇ ਸੇਵਾ ਕਹਲੇ ਜਿਨੰਦਰ ਕਵਡਕਾਰ ਝੂਠ ਹੋਏ ਸੱਚ ਆਪੇ ਸੱਚੀ ਵੱਖ ਕੱਢੀ ਜਿਸ ਮਾਲੀ ਸਚਾਰ ਸਿੱਖ ਬੈ ਸਤਿਗੁਰ ਪਾ ਘਾਲਣ ਕੂੜਿਆ ਨਾ ਲੱਭਣੇ ਕਿਤੇ ਥਾਂ ਫਾਲੇ ਜਿੰਨਾ ਸਤਿਗੁਰ ਕਾ ਕਿਆ ਸੁਖਾਵੇ ਨਾਹੀਂ ਤਿੰਨਾ ਮੋਹ ਪਲੇਰੇ ਫਿਰੇ ਦਈ ਗਾਲੇ ਜਿਨਾਂਦਰ ਪ੍ਰੀਤ ਨਹੀਂ ਹਰ ਕੇਰੀ ਸੇ ਕਿਚਰੇ ਕਬਰਾਇਨ ਮਨਮੁਖ ਬੇਤਾਲੇ ਸਤਿਗੁਰ ਨੂੰ ਮਿਲੇ ਸੁਭ ਆਪਣਾ ਮਨ ਥਾਏ ਰੱਖੇ ਉਹ ਆਵਰਤੇ ਆਪਣੀ ਵਸ ਨਾਲੇ ਜਾਂ ਨਾਨਕ ਨਾ ਗੁਰਮੇਲ ਸੁਖ ਦੇਵੇ ਇੱਕ ਆਪੇ ਵੱਖ ਕੱਢੇ ਠਗਵਾਲੇ ਮੁਹੱਲਾ ਚੌਥਾ ਜਿਨੇ ਅੰਦਰ ਨਾਮ ਨਿਦਾਨ ਹਰ ਤਿਨਕੇ ਕਾਇਦਿਆਂ ਦੇ ਰਸੇ ਤੈ ਚੁੱਕੀ ਮੋਤਾ ਜੀ ਲੋਕਣ ਕੀ ਹਰ ਪ੍ਰਭ ਹਰ ਅੰਗ ਕਰ ਬੈਠਾ ਪਾਸੇ ਜਾਂ ਕਰਤਾ ਬਲਤਾ ਸਭ ਕੋ ਬਲ ਸਭ ਦਰਸ਼ਨ ਦੇ ਕਰੇ ਸਾਬਾਸ ਸਾਉ ਪਾਸੋ ਸਵਰ ਕਾ ਕੀਆ ਸਾ ਜਨ ਕੋ ਆਏ ਕਰੇ ਰਹਿ ਰਾਤ ਗੁਰਪੂਰੇ ਕੀ ਵੱਡੀ ਵਡਿਆਈ ਹਰ ਵੱਡਾ ਸੇ ਬਲ ਤੋਂ ਸੁਖ ਪਾਇਆ ਗੁਰਪੂਰੇ ਦਾਨ ਦੀ ਹਰ ਨਿਚਲ ਇੰਨੇ ਸਬਸੀ ਦੇ ਚੜੇ ਸਵਾਇਆ ਕੋ ਨਿੰਦਕ ਵਡਿਆਈ ਦੇਖ ਨਾ ਸਕੇ ਸੋ ਕਰਤੇ ਆ ਪਚਾਇਆ ਜਨ ਨਾਨਕ ਗੁਣ ਬੋਲੇ ਕਰਤੇ ਕੇ ਪਾਤਾ ਨੂੰ ਸਦਾ ਰੱਖਦਾ ਆ ਪੌੜੀ ਤੂੰ ਸਾਹਿਬ ਗਮ ਦਿਆ ਲੈ ਵਰਦਾ ਸਾ ਦਾਣਾ
ਤੂੰ ਜੀਵਨ ਮੈਂ ਹੋਰ ਕਦੇ ਸੁਣਾਈ ਤੂੰ ਐਸੂਗਣ ਮੇਰੇ ਮਨ ਪਾਣ ਮੋਖ ਟਾਮ ਦੇ ਆਉਂਦਾ ਸਭ ਚੱਲਣ ਹਾਰਾ ਆਉਣ ਜਾਣਾ ਜੋ ਬਿਨ ਸੱਚੇ ਹੋਰ ਚਿੱਤ ਲਾਈਂਦੇ ਸੇ ਕੂੜਾ ਕੂੜਾ ਤਨ ਮਾਣਾ ਨਾਨਕ ਸਾਚਾਏ ਤੂੰ ਬਿਨ ਸੱਚੇ ਪਾਚ ਪਾਚ ਮੁਏ ਅਜਾਣਾ ਸਲੋਕ ਮੁਹੱਲਾ ਚੌਥਾ ਅੱਗੋਂ ਦੇ ਸਦਭਾਵ ਨਾ ਦਿੱਤੇ ਪਿੱਛੋਂ ਦੇ ਆਖਿਆ ਕੰਮ ਨ ਆਵੇ ਆਦਿ ਵਿੱਚ ਫਿਰੇ ਮਨਮੁੱਖ ਵਿਚਾਰ ਗੱਲੀ ਕਿਉਂ ਸੁਖ ਪਾਵੇ ਜਿਸ ਅੰਦਰ ਪ੍ਰੀਤ ਨਹੀਂ ਸਤਿਗੁਰ ਕੀ ਸੋ ਕੋੜੀ ਆਵੇ ਕੋੜੀ ਜਾਵੇ ਜੇ ਕਿਰਪਾ ਕਰੇ ਮੇਰਾ ਹਰ ਪ੍ਰਾਪ ਕਰਤਾ ਤਾਂ ਸਤਿਗੁਰ ਪਾਰ ਬ੍ਰਹਮ ਨਦਰੀ ਆਵੇ ਤਾਂ ਆਪਿਓ ਪੀਏ ਸਬਦ ਗੁਰ ਕੇਰਾ ਸਭ ਕਾੜਾ ਦੇਸਾ ਭਰਮ ਚੁਕਾਵੇ ਸਦਾ ਆਨੰਦ ਰਹਿ ਦੇ ਰਾਤੀ ਜਾਂ ਨਾਨਕ ਆਂਦਨ ਹਰ ਗੁਣ ਗਾਵੇ ਮੁਹੱਲਾ ਚੌਥਾ ਗੁਰ ਸਤਿਗੁਰ ਕਾ ਜੋ ਸਿੱਖ ਖਾਏ ਸੋ ਭਲਕੇ ਉਠਾ ਨਾਮ ਤੇ ਆਵੇ ਉਦਮ ਕਰੇ ਭਲਕੇ ਪ੍ਰਭਾਤੀ ਇਸਨਾਨ ਕਰੇ ਅੰਮ੍ਰਿਤਸਰ ਨਾਵੇ ਉਪਦੇਸ਼ ਗੁਰੂ ਹਰ ਹਰ ਜਪ ਜਾਪੇ ਸਕਲੇ ਪਾ ਦੁਖ ਲੈ ਜਾਵੇ ਫਿਰ ਚੜ੍ਹੇ ਦਿਸ ਗੁਰਬਾਣੀ ਗਾਵੇ ਬਹਿੰਦਿਆਂ ਔਰ ਧਿਆਨ ਨਾਮ ਤੇ ਆਵੇ ਜੋ ਸਾਗਰਾ ਤਿਆਈ ਮੇਰਾ ਹਰ ਹਰ ਸੋ ਗੁਰਸਿੱਖ ਗੁਰੂ ਮਨ ਪਾਵੇ ਜਿਸ ਨੂੰ ਦਿਆਲ ਹੋਈ ਮੇਰਾ ਸਵਾਮੀ ਤਿਸ ਗੁਰਸਿੱਖ ਗੁਰੂ ਜਿਸ ਨੂੰ ਦਿਆਲ ਹੋਈ ਮੇਰਾ ਸਵਾਮੀ ਤਿਸ ਗੁਰਸਿੱਖ ਗੁਰੂ ਉਪਦੇਸ਼ ਸੁਣਾਵੇ ਜਾਂ ਨਾਨਕ ਤੂੜ ਮੰਗੇ ਤਿਸ ਗੁਰਸਿੱਖੀ ਜੋ ਆ ਜਪੇ ਔਰਾ ਨਾ ਜਪਾਵੇ ਪੌੜੀ ਜੋ ਤੂੰ ਸੱਚ ਧਿਆਨ ਦੇ ਸਹੀ ਵਰਲੇ ਤੋੜੇ ਜੋ ਮਾ ਚੇਤੇ ਕਰਾਰ ਦੇ ਤਿਨਕੀ ਬਰਤ ਖਾਇਆ ਸੰਗ ਕਰੋੜੇ ਤੁਰਨੂੰ ਸਭ ਧਿਆਨ ਦੀ ਸੇ ਤਾਂ ਪਏ ਜੋ ਸਹਿ ਵਲੋੜੇ ਜੋ ਬਿਨ ਸਤਿਗੁਰ ਸੇ ਖਾਂਦੇ ਪੈਂਦੇ ਸੇ ਮੂਏ ਮਰ ਜੰਮੇ ਕੋੜੇ ਹੋਏ ਹਾਜ਼ਰ ਮਿੱਠਾ ਬੋਲਦੇ ਬਾਰ ਬੇਸੇ ਕੱਢੀ ਮੋਹ ਖੋਲੀ ਮਨ ਕੋਟੇ ਦੇਈ ਉਚੋੜੇ ਸਲੋਕ ਮੁਹੱਲਾ ਚੌਥਾ ਮਲ ਜੋਈ ਭਰਿਆ ਨੀਲਾ ਕਾਲਾ ਖਿਦੂਲਾ ਤਿੰਨ ਵਿਵੇਕ ਮੁਖੇ ਨੂੰ ਪਾਇਆ ਪਾਰ ਨਾ ਦੇਈ ਕੋਈ ਬਹਿਣ ਜਗਤ ਮੈਂ ਗੂ ਪੜ ਸਗੀ ਮਲ ਲਾਏ ਮਨੁੱਖ ਆਇਆ ਪਰਾਈ ਜੋ ਨਿੰਦਾ ਚੋਲੀ ਨੂੰ ਵਿਮੁਖ ਕਰਕੇ ਭੇਜਿਆ ਉੱਥੇ ਵੀ ਮੂੰਹ ਕਾਲਾ ਦੋਵਾਂ ਵਿਮੁਖਾਂ ਦਾ ਕਰਾਇਆ ਤਾਂ ਸੁਣਿਆ ਸਭ ਜਗਤ ਵਿੱਚ ਪਾਈ ਵਿਮੁਖ ਸਣੇ ਨਫਰੇ ਪੌਲੀ ਪਾਉਂਦੀ ਫਵਾ ਹੋਏ ਕੇ ਉਡਕਾਰ ਆਇਆ ਅੱਗੇ ਸੰਗਤੀ ਕੁੜਮੀ ਵਿਮੁਖ ਰਲਣਾ ਨਾ ਮਿਲੀ ਤਾਂ ਵਹੁਟੀ ਭਤੀਜੀ ਫਿਰ ਆਣ ਕਰ ਪਾਇਆ ਹਾਲਤ ਪਾਲ ਦੋਵੇਂ ਗਏ ਨਿਤ ਭੁੱਖਾ ਭੁੱਕੇ ਤੇ ਆਇਆ ਧੰਨ ਧੰਨ ਸੁਭਾਮੀ ਕਰਤਾ ਪੁਰਖ ਹੈ ਜਨਿਆ ਸੱਜ ਬੈ ਆਪ ਕਰਾਇਆ ਜੋ ਨਿੰਦਾ ਕਰੇ ਸਤਿਗੁਰ ਪੂਰੇ ਕੀ ਸੋ ਸਾਚੀ ਮਾਰ ਬਚਾਇਆ ਯੋ ਕਤਨ ਆਖਿਆ ਜੰਜਾ ਤੂੰ ਪਾਇਆ ਮੁਹੱਲਾ ਚੌਥਾ ਸਹਿ ਜਿਸ ਕਾ ਨੰਗਾ ਭੁੱਖਾ ਹੋਏ ਤੇ ਦਾ ਨਬਰ ਕਿਥੋਂ ਰੱਜ ਕਾਏ ਜੇ ਸਹਿਬ ਕੇ ਘਰ ਵਰਤ ਹੋਏ ਸੋ ਨਬਰੇ ਆਤਾਵੇ ਅਣਹੋਂਦੀ ਕਿੱਥੋਂ ਪਾਏ ਜਿਹਦੀ ਸੇਵਾ ਕੀਤੀ ਫਿਰ ਲੇਖਾ ਮੰਗੀ ਸਾ ਸੇਵਾ ਔਖੀ ਹੋਈ ਨਾਨਕ ਸੇਵਾ ਕਰੋ ਹਰ ਗੁਰ ਸਭ ਦਰਸ਼ਨ ਕੀ ਫਿਰ ਲੇਖਨ ਮੰਗੇ ਕੋਈ ਪੌੜੀ ਨਾਨਕ ਵਿਚਾਰੇ ਸੰਜਨ ਚਾਰ ਵੇਦ ਕਹਾਂਦੇ ਪਾਤ ਮੁਖੇ ਦੇ ਬੋਲਦੇ ਸੇ ਵਚਨ ਹਵੰਦੇ ਪ੍ਰਗਟ ਪਾਰਾ ਜਾਪਦਾ ਸਾਲੋ ਸੁਣਦੇ ਸੁਖ ਨਾ ਪਾਇਨ ਮੂਦ ਨਰ ਸੰਤ ਨਾਲ ਕਹਾਂਦੇ ਹੋਏ ਲੋਚਨੋ ਨਾ ਗੁਣੈਨ ਓਹੰਕਾਰ ਸੁਣਦੇ ਹੋਏ ਵਿਚਾਰੇ ਕਿਆ ਕਰੇ ਜਾਂ ਭਾਤ ਉਰ ਮੰਦੇ ਜੋ ਮਾਰੇ ਤਿਨ ਪਾਰ ਨਾ ਤੇ ਕਿਸੇ ਨ ਥੰਦੇ ਵੈਰ ਕਰੇ ਨਿਰਵੈਰ ਨਾਲ ਧਰਮ ਨਿਆਇ ਪਚੰਦੇ ਜੋ ਜੋ ਸੰਸਰਾ ਪਿਆ ਸੇ ਫਿਰੇ ਪਮੰਦੇ ਮੇਨ ਬਡਾਉ ਕੱਟਿਆ ਤਿਲ ਡਾਲ ਸਕੰਦੇ ਸਲੋਕ ਮੁਹੱਲਾ ਚੌਥਾ ਅੰਤਰ ਹਰ ਗੁਰੂ ਧਿਆਈ ਦਾ ਵੱਡੀ ਵਡਿਆਈ ਤੁਰ ਦਿੱਤੀ ਪੂਰੇ ਸਤਿਗੁਰੂ ਕਟੇ ਨਾਇਕ ਤਿਲ ਕਿਸੇ ਦੀ ਕਟਾਈ
सहसा साधु के वाले चाचा कमरी साहब लुकाई निंदका के मुँह काले करे हर करते आवदाई जो जो निंदक ने करे त्यो त्यो निंद चढ़े सवाई जन नानक हर राध्या तीन पैरियां सा पाई मोहला चौथा सतगुर छेती गंध रखे हलत बलसा तिसका गया ने चहिया पाए झगू सुटे झरदा चकदा झड़ पया नित उपा करे माया तनका निगला तन पी उड़ गया क्या खडे क्या खावे जिस अंदर सहसा दुख पया दरबैरे नाल जे वैर चाई सा पार जा दिखा तिन सिर लाया उस अगे पिछे ढोई नाई जिस अंदर निंदा मोया पया जे सोने नू हाथ पाए ता खेऊ चेती रल गया जे गुर की सरनी फिर आवे ता पिछले अवगुण बख्श लिया जन नानक आंदे नाम त्याया हाथी उहदे कलवे पाप गया पौड़ी तू ऐ सच्चा सातू साधु पर तू दीबान जो तू सा ध्यान दे सा सेवन सच्चे तेरा मान उन्हें अंदर सच मुख उजले सच बोलन सच्चे तेरा तान से पहाड़ी गुण चलाया सासान साज सच्चे सेन दे तिन वारी सद कुरबान श्लोक मोहला चौथा तुर मारे पूरे सतगुरु से उन सतगुर मारे जे मिलन बहुत तेरा लोचे न दे मिलन करता रे सतसंग टोई न लैन वैसंगत गुर बिचारे कोई जाए मिले हुण उन्हां नूं तिस मारे जाम जंदारे गुर बाबे पिटके से पिटे गुर अंगद कीते कुड़ियारे गुर तीजी पीड़ी विचारिया क्या हाथे ना विचारे गुर चौथी पीड़ी टिकिया ते निंदक दूर सब सारे कोई पुत सिख सेवा करे सतगुरु की तिजकार सा सवारे जो इच्छे सो फल पाई सी पुत तन लक्ष्मी खड़ मिलिया निस्तारे सन दान सतगुरु विच जिस अंदर हर उतारे सो पाए पूरा सतगुरु जिस लिखिया लिख ललारे जन नानक मांगे तू तिन जो गुरसिख मित प्यारे मोहला चौथा जिनको आपदी वड्याई जगत पिया प्यान तैन को पैरी पाई डर गए ता जे कचाब दुखी सा करता अपनी कला वधाए वेखो पाई यो काढ़ा प्रीतम सच्चे का जिन्हें अपने जोर सा बयान नवाई अपने पाता गिरा कर हर स्वामी निंदका दोटा के मुँह काले कराई सतगुर गिवडाई नेचड़े सवाई हर कीर्त पर नित्याप कराई आंदे ना जपो गुरसिखो हर करता सतगुर करी वसाई सतगुरी बाणी सत सत कर जाणो गुरसिखो हर करता आप मुँह कुड़ाई गुरसिखा के मुझले करे हर प्यारा गुर का जयकार संसार सब तुम कराई जन नानक हर का दास है हर दासन की हर पैर खाए पौड़ी तू सच्चा साहिब आप है सासा हमारी सच पूंजी नंद डाए प्रभ बनजारी थारी सच से सच मंजले गुण कथे निरारे से पाए से जन्मले गुर शब्द विचार सवारे सेक पाए से जन्मले गुर शब्द सवारे तू सच्चा सहव लख है गुर शब्द लखारे श्लोक मोहला चौथा जिस अंदर ताद पराई होवे तिसदा कदे न होवी फला ओ दिया के कोई न लगे नित उजाड़ी पुकारी खला जिस अंदर चुगली चुगलो बजे कीता करत्या ओदा सब गया ने चोली करे अण हुंदी पराई मौका न सके ओदा काला फया कर्म धरती श्री कलयुग विच जिया को बीजे तिया को खाई गला वरत वापस न होई जिस खाधी तत्काल मर जाई भाई भी को न्याय सच करते का जिहा कोई करे तिहा कोई पाए
ਜਾਂ ਨਾਨਕ ਕੋ ਸਾ ਸੋਜੀ ਪਾਈ ਹਰ ਦਰ ਕੀਆਂ ਬਾਤਾਂ ਆਖ ਸੁਣਾਈ ਮੁਹੱਲਾ ਚੌਥਾ ਹੁਣ ਦੇ ਪ੍ਰਤਾਪ ਗੁਰੂ ਜੋ ਵਿਛੜੇ ਤਿੰਨ ਕੁੰਦਾ ਢੋਈ ਨਾਈ ਕੋਈ ਜਾਏ ਮਿਲੇ ਤਿੰਨ ਦਕਾਂ ਮੋਹ ਫਿੱਕੇ ਥੋ ਦੁੱਖ ਮੋਹੇ ਪਾਈ ਜੋ ਸਤ ਗੁਰ ਫਿੜਕੇ ਸਥੀ ਜੋ ਸਤਿਗੁਰ ਫਿਟਕੇ ਸੀ ਸਾਹਿਬ ਜਗਤ ਫਿਟਕੇ ਨਿਤ ਭੰਬਲ ਭੂਸੇ ਖਾਈ ਜੈਨ ਗੁਰ ਗੁਰ ਆਪਣਾ ਸੇ ਲੈਂਦੇ ਟਹਾਂ ਫਰਾਈ ਤਿਨ ਕੀ ਭੋ ਕਦੇ ਨਾ ਉਤਰੇ ਨਿਤ ਭੁੱਖਾ ਭੂਕ ਕਾਈ ਉਹਨਾਂ ਦਾ ਕਿਆ ਕੋ ਨਾ ਸੁਣੇ ਨਿਤ ਹੌਲੇ ਹੌਲ ਮਰਾਈ ਸਤਿਗੁਰ ਕੀ ਵਡਿਆਈ ਵੇਖ ਨਾ ਸਕਣੀ ਉਹਨਾਂ ਅੱਗੇ ਪਿੱਛੇ ਥਾਂ ਨਾਈ ਜੋ ਸਤਿਗੁਰ ਮਾਰੇ ਤਿੰਨ ਜਾਏ ਮਿਲੇ ਰਹਿੰਦੀ ਖੁੰਦੀ ਸਾ ਪਤ ਗਵਾਈ ਹੋਏ ਅੱਗੇ ਕੁਸ਼ਟੀ ਗੁਰ ਕੇ ਫਿਟਕੇ ਜੇ ਉਸ ਮਿਲੇ ਤੇ ਕੁਸ ਉਠਾਈ ਹਰ ਤਿੰਨ ਕਾ ਦਰਸ਼ਨ ਕਰੋ ਦੋ ਜੋ ਦੂਜੇ ਪਾਏ ਚਿਤ ਲਾਈ ਤੁਰ ਕਰਤੇ ਆਵ ਲੈ ਤੁਰ ਕਰਤੇ ਆਪ ਲਿਖ ਪਾਇਆ ਤਿਸ ਨਾਲ ਕਿਉਂ ਚਾਰਾ ਨਾਈ ਜਾਂ ਨਾਨਕ ਰਾਜ ਜਾਂ ਨਾਨਕ ਨਾਮ ਰਾਜ ਤੂੰ ਤਿਸ ਅੱਪੜ ਕੋ ਨਾ ਸਿਕਾਹੀ ਨਾ ਵੀ ਕੀ ਵਡਿਆਈ ਵੱਡੀਏ ਨਿਸਵਾਈ ਚੜੇ ਚੜਾਈ ਮੁਹੱਲਾ ਚੌਥਾ ਜੇ ਹੁੰਦੇ ਗੁਰੂ ਬੈ ਟਿਕਿਆ ਤੇ ਜਨਕੀ ਵਡਿਆਈ ਵੱਡੀ ਹੋਈ ਤਿਸ ਕੋ ਜਗਤ ਨਿਵਿਆਸਾ ਪੈਜ ਪਿਆ ਦਸ ਵਰਤਿਆ ਲੋਈ ਤਿਸ ਕੋ ਖੰਡ ਬ੍ਰਹਿਮੰਡ ਨਮਸਕਾਰ ਕਰੇ ਜਿਸ ਕੇ ਮਤਕ ਹਰ ਤਿਰਿਆ ਗੁਰ ਪੂਰੇ ਸੋ ਪੂਰਾ ਹੋਈ ਗੁਰ ਕੀ ਵਡਿਆਈ ਨਚੜੇ ਸਵਾਈ ਅੱਪੜ ਕਿਉਂ ਨਸਕੋਈ ਜਨ ਨਾਨਕ ਹਰ ਕਰਤੇ ਆ ਬੈ ਟਿਕਿਆ ਆਪੇ ਪੈਰ ਕੀ ਪ੍ਰਭ ਸੋਈ ਪੌੜੀ ਕਾਇਆ ਕੋਟ ਪਾਰ ਅੰਦਰ ਹਟ ਨਾਲੀ ਗੁਰਮੁਖ ਸੌਦਾ ਜੋ ਕਰੇ ਅਰਵਰ ਸੰਭਾਲੀ ਨਾਮ ਨਿਦਾਨ ਅਰਵਨ ਜੇ ਹੀਰੇ ਪਰਵਾਲੀ ਵਿਣਕਾਇਆ ਜੇ ਹੋਰ ਤੈ ਤਨ ਕੋ ਦੇਸੇ ਮੂਡ ਬਤਾਲੀ ਸੇ ਉਜੜ ਪਰੋਂ ਪਵਾਈਏ ਜੋ ਝਾੜ ਮਿਰਗ ਪਾਲੀ ਸਲੋਕ ਮਹੱਲਾ ਚੌਥਾ ਜੋ ਨਿੰਦਾ ਕਰੇ ਸਤਿਗੁਰ ਪੂਰੇ ਕੀ ਸੋ ਔਖਾ ਜਗਮੀ ਹੋਇਆ ਹੋਏ ਹਲਤ ਪਲਤ ਸਾ ਗਵਾਇਆ ਲਾ ਮੂਲ ਸਾ ਖੋਇਆ ਉਹ ਤੇਲੀ ਸੰਧਾ ਬਲਦ ਕਰ ਨਿਤ ਭਲਕੇ ਉੱਠ ਪ੍ਰਭ ਜੋਇਆ ਹਰ ਵੇਖੇ ਸੁਣੇ ਨਿਤ ਸਾਹਿਬ ਕਿਸ ਕਿਦੋਂ ਕਿਛ ਗੁੱਜਾ ਨਾ ਹੋਇਆ ਜੈਸਾ ਬੀਜੇ ਸੋ ਲੁਣੇ ਜਿਆ ਪੁਰਖ ਨੇ ਬੋਇਆ ਜੇ ਕਿਰਪਾ ਕਰੇ ਪ੍ਰਭ ਆਪਣੀ ਤੇ ਸਰ ਗੁਰ ਕੇ ਚਰਨ ਤੋਇਆ ਗੁਰਸਾਧ ਗੁਰ ਪਿੱਛੇ ਤਰ ਗਿਆ ਜੋ ਲੋਹਾ ਘਰ ਸੰਗੋਇਆ ਜਨ ਨਾਨਕ ਨਾਮ ਤਿਆਏ ਤੂੰ ਜਪ ਹਰ ਹਰ ਨਾਮ ਸਿਖੋਇਆ ਮਹੱਲਾ ਚੌਥਾ ਵੜ ਪਵਾਗੀਆਂ ਸੁਹਾਗਣੀ ਜਿਨ ਗੁਰੂ ਖਮਲਿਆ ਹਰ ਰਾਇ ਅੰਦਰ ਜੋ ਪ੍ਰਗਾਸੀਆਂ ਨਾਨਕ ਨਾਮ ਸਮਾਏ ਪਾੜੀ ਇਹੋ ਸ੍ਰੀ ਸਭ ਧਰਮ ਹੈ ਜਿਸ ਅੰਦਰ ਕੀ ਇਹੋ ਸ੍ਰੀ ਸਭ ਧਰਮ ਹੈ ਜਿਸ ਅੰਦਰ ਸੱਚੇ ਕੀ ਵੇ ਜੋਤ ਗੋ ਰਤਨ ਵਿੱਚ ਲੁਕਰੇ ਕੋਈ ਗੁਰਮੁਖ ਸੀ ਕੱਢੇ ਕੋ ਸਾਤਮਾ ਪਛਾਣਿਆ ਇੱਕ ਤਾਂ ਇੱਕ ਰਵਿਆ ਇੱਕੋਦ ਪੋਦ ਇੱਕ ਦੇਖਿਆ ਇੱਕ ਮੰਨਿਆ ਇੱਕੋ ਸੁਣਿਆ ਸਰਵਣ ਸਰੋਤ ਜਨ ਨਾਨਕ ਨਾ ਸਲਾਹੇ ਤੂੰ ਸੱਚ ਸੱਚੇ ਸੇਵਾ ਤੇਰੀ ਹੋਤ ਸਲੋਕ ਮਹੱਲਾ ਚੌਥਾ ਸਾਰਾ ਤਿੰਨ ਕੇਰੇ ਦੇ ਆਈ ਜਨ ਹਰ ਵਸਿਆ ਮਨ ਮਾਹੀ ਹਰ ਦਰਗੇ ਤੇ ਮਖੋਜਲੇ ਤਿੰਨ ਕੋ ਸਾ ਵੇਖਣ ਜਾਏ ਜਿਨ ਨਿਰਭਉ ਨਾਮ ਤਿਆਇਆ ਤਿੰਨ ਕੋ ਭਉ ਕੋਈ ਨਾਏ ਹਰ ਉਤੋਂ ਤਿੰਨੀ ਸਰੇਵਿਆ ਜਿਨ ਕੋ ਤੋਂ ਲਿਖਿਆ ਆਏ ਤੇ ਹਰ ਦਰਗੇ ਪੈਣ ਆਏ ਜਿਨ ਹਰ ਵੁੱਟਾ ਮਨ ਮਾਏ ਹੋਇਆ ਤੇਰੇ ਸਾ ਕੁਟੰਬ ਸਿਉਂ ਤਿੰਨ ਪਿੱਛੇ ਸਾ ਜੋ ਛੁਡਾਏ ਜਨ ਨਾਨਕ ਵਾਰ ਮੇਲ ਜਨ ਤਿੰਨ ਦਿਵੀ ਵੇ ਕੰਮ ਜੀਵਾਹੀ ਮਹੱਲਾ ਚੌਥਾ ਸਾ ਧਰਤੀ ਪਈ ਹਰਿਆਵਲੀ ਜਿੱਥੇ ਮੇਰਾ ਸਤਿਗੁਰ ਬੈਠਾ ਆਏ ਸੇ ਜੰਤ ਪਏ ਹਰਿਆਵਲੀ ਜਿੰਨੀ ਮੇਰਾ ਸਤਿਗੁਰ ਦੇਖਿਆ ਜਾਏ ਧਨ ਧਨ ਪਿਤਾ ਧਨ ਧਨ ਕੋਲ ਧਨ ਧਨ ਸੂਜਨਣੀ ਜਿਨ ਗੁਰੂ ਜਣਿਆ ਮਾਈ ਧਨ ਧਨ ਗੁਰੂ ਜਿਨ ਨਾਮ ਅਰਾਧਿਆ ਆਪ ਤਰਿਆ ਜਿੰਨੀ ਡਿੱਟਾ ਤਿੰਨਾ ਲੈ ਛਡਾਏ ਹਰ ਸਤਿਗੁਰ ਮੇਲੋ ਦਇਆ ਕਰ ਜਾਂ ਨਾਨਕ ਤੋਵੇਂ ਪਾਏ ਪੌੜੀ ਸਤ ਸੱਚਾ ਸਤਿਗੁਰ ਅਮਰੈ ਜਸ ਅੰਦਰ ਹਰ ਉਤਾਰਿਆ ਸਤ ਸੱਚਾ ਸਤਿਗੁਰ ਪੁਰਖ ਹੈ
ਜੇ ਕਾਂ ਕ੍ਰੋਧ ਵਿਖ ਮਾਰਿਆ ਜਾਂ ਡਿੱਟਾ ਪੂਰਾ ਸਤਿਗੁਰੂ ਤਾਂ ਦਰੋਹ ਮਨ ਸਦਾਰਿਆ ਬਲਵਾਰੀ ਗੁਰ ਆਪਣੇ ਸਦਾ ਸਦਾ ਕੁੰਵਾਰਿਆ ਗੁਰਮੁਖ ਜਿੱਤਾ ਮਨ ਮੁਖਿਆਰਿਆ ਸਲੋਕ ਮਹੱਲਾ ਚੌਥਾ ਕਰ ਕਿਰਪਾ ਸਤਿਗੁਰ ਮੇਲੀਅਨ ਬਹੁ ਗੁਰਮੁਖ ਨਾਮ ਧਿਆਈ ਸੀ ਸੋ ਕਰੇ ਜੇ ਸਤਿਗੁਰ ਭਾਵ ਸੀ ਗੁਰ ਪੂਰਾ ਕਰੀ ਵਸਾਈ ਸੀ ਜਲੰਧਰ ਨਾਮ ਨਿਦਾਨ ਹੈ ਤਿਨਗਾ ਭਾਉ ਸਾਹਿਬ ਗਵਾਏ ਸੀ ਜੈ ਰੱਖਣ ਕੋ ਹਰ ਆਪ ਹੋਏ ਹੋਰ ਕੇਤੀ ਚੱਕ ਚੱਕ ਜਾਏ ਸੀ ਜਨ ਨਾਨਕ ਨਾਮ ਧਿਆਏ ਤੂੰ ਹਰ ਹਲਤ ਪਲ ਛੁਡਾਈ ਸੀ ਸਲੋਕ ਮਹੱਲਾ ਚੌਥਾ ਗੁਰਸਿੱਖਾਂ ਕਹਿ ਮਨ ਪਾਉਂਦੀ ਗੁਰਸਤਿਗੁਰ ਕੀ ਵਡਿਆਈ ਹਰ ਰਾਖੂ ਪੈ ਸਤਿਗੁਰੂ ਕੀ ਨਿਤ ਚੜੇ ਸਵਾਈ ਗੁਰ ਸਤਿਗੁਰ ਕੇ ਮਨ ਪਾਰ ਬ੍ਰਹਮ ਹੈ ਪਾਰ ਬ੍ਰਹਮ ਛੁਡਾਈ ਗੁਰ ਸਤਿਗੁਰ ਤਾਂ ਦਬਾਣ ਹਰ ਤਿੰਨ ਸਭ ਨਵਾਈ ਜਿੰਨੀ ਡਿੱਟਾ ਮੇਰਾ ਸਤਿਗੁਰ ਭਾਉ ਕਰ ਤਿੰਨ ਕੇ ਸਭ ਭਾਵ ਗਵਾਈ ਹਰ ਦਰ ਗੇ ਤੇ ਮੁਖੂਜਲੀ ਬਹੁ ਸੋਭਾ ਪਾਈ ਜਨ ਨਾਨਕ ਮੰਗੇ ਧੂੜ ਤਿੰਨ ਜੋ ਗੁਰ ਕੇ ਸਿੱਖ ਮੇਰੇ ਭਾਈ ਪੌੜੀ ਹੋ ਆਗ ਸਿਲਾਈ ਸੇ ਸਾਧ ਸਚ ਸੱਚੇ ਕੀ ਵਡਿਆਈ ਸਿਲਾਈ ਸਾ ਸਲਾ ਸਾ ਸਚ ਕੀਮਤ ਕੀ ਨ ਪਾਈ ਸਾ ਸੱਚਾ ਰਾਜਨੀ ਚੱਖਿਆ ਸੇਤੀ ਤਰੇ ਅਗਾਈ ਯੋਆ ਰਾਸੀ ਜਾਣਦੀ ਜੋ ਗੁੰਗੇ ਮਠਿਆਈ ਖਾਈ ਗੁਰਪੂਰੇ ਹਰ ਪ੍ਰਾਪਤ ਸੇਵਿਆ ਮਨ ਵਜੀ ਵਧਾਈ ਸਲੋਕ ਮਹੱਲਾ ਚੌਥਾ ਜਨੰਦਰ ਅੰਮ੍ਰਿਤਸਰ ਸ੍ਰੀ ਜਨ ਸੋਈਆਂ ਹਰ ਜਾਣੇ ਸੀ ਬਿਰੋਂ ਹਰ ਤਿੰਨ ਵਿੱਚੋਂ ਸਦ ਘੁੰਮ ਖੋਲੀਆਂ ਹਰ ਮੇਲੋ ਸੱਜਣ ਪੁਰਖ ਮੇਰਾ ਸਿਰ ਤਿੰਨ ਵਿੱਚੋਂ ਤਾਂ ਰੋਲੀਆਂ ਜੋ ਸਿੱਖ ਗੁਰਕਾਰ ਕਮਾਵੇ ਹਾਂ ਗੁਲਮ ਤਿੰਨਾਂ ਕਾ ਗੋਲੀਆਂ ਹਰ ਰੰਗ ਚਲੂ ਲੇ ਜੋੜਤੀ ਤਿੰਨ ਪਿੰਨੀ ਹਰ ਰੰਗ ਚੋਲੀਆਂ ਕਰ ਕਿਰਪਾ ਨਾਲ ਮੇਲ ਗੁਰ ਪਏ ਸਿਰ ਵਿੱਚ ਆ ਮੌਲੀਆਂ ਮਹੱਲਾ ਚੌਥਾ ਔਗਨੀ ਭਰਿਆ ਸਰੀਰ ਹੈ ਕਿਉਂ ਸੰਤੋਂ ਨਿਰਮਲ ਹੋਏ ਗੁਰਮੁਖ ਗੁਣ ਵਿਆਜੇ ਮਲ ਹਉਮੈ ਕੱਢੇ ਤੋਏ ਸੱਜ ਵੰਡੇ ਰੰਗ ਸਾ ਸੁਭਦਾ ਹੋਈ ਟੋਟਾ ਮੂਲ ਆਈ ਲਾਰ ਭਾਵੇ ਸੋਏ ਨਾਨਕ ਤਿੰਨ ਸੱਜ ਵੰਜਿਆ ਜਿਨ੍ਹਾਂ ਤੋਂ ਲਿਖਿਆ ਪ੍ਰਾਪਤ ਹੋਏ ਪੌੜੀ ਸਲਾਈ ਸਾ ਸਲਾਣਾ ਸਾ ਸੱਚਾ ਪੁਰਖ ਨਿਰਾਲੇ ਸਾਸੀ ਸੱਚ ਮਨ ਵਸੀ ਸੱਚ ਸੱਚਾ ਰਖਵਾਲੀ ਸਾ ਸੱਚਾ ਜਿੰਨੀ ਅਰਾਧਿਆ ਸੇ ਜਾਏ ਰਲੇ ਸੱਚ ਨਾਲੇ ਸਾ ਸੱਚਾ ਜਿੰਨੀ ਨਾ ਸੇਵਿਆ ਸੇ ਮਨਮੁਖ ਮੂੜ ਬਤਾਲੇ ਉਹ ਆਲ ਬਤਾਲ ਮੂੰਹ ਬੋਲਦੇ ਜੋ ਪੀਤੇ ਮੱਧ ਮਤਵਾਲੇ ਸਲੋਕ ਮਹੱਲਾ ਤੀਜਾ ਗੌੜੀ ਰਾਸ ਲਖਣੀ ਜੇ ਖਸਮੇ ਚਿੱਤ ਕਰੇ ਭਾਣੇ ਚੱਲੇ ਸਤਿਗੁਰੂ ਕਹਿ ਐਸਾ ਸੀਗਾਰ ਕਰੇ ਸੱਚਾ ਸ਼ਬਦ ਪਤਾਰ ਹੈ ਸਦਾ ਸਦਾ ਰੇਵੇ ਜਿਉਂ ਬੁਲੀ ਮਜਿੱਟੇ ਰੰਗ ਗਹਿਗਾ ਤਿਉਂ ਸੱਚੇ ਨੂੰ ਜੋ ਦੇਈ ਰੰਗ ਚਲੂ ਲਿਆ ਰਸੀ ਸੱਚੇ ਸੁਣ ਲੱਗਾ ਨਿਉਂ ਕੋ ਠੱਗੀ ਗੁੱਝੀ ਨ ਰਹਿ ਕੋੜ ਮਲਮਾ ਪਲੇ ਤਰਿਉਂ ਕੋੜੀ ਕਰਨ ਉਡਾਈਆਂ ਕੋੜੇ ਸੁਣ ਲੱਗਾ ਨਿਉਂ ਨਾਨਕ ਸੱਚਾ ਪੈ ਆਪੇ ਨਦਰ ਕਰੇ ਮਹੱਲਾ ਚੌਥਾ ਸਾਧ ਸੰਗਤ ਮਿਹਰ ਉਤਦੈ ਸੰਗ ਸਾਧੂ ਮਲੇ ਪਿਆਰਿਆ ਹੋਏ ਪੁਰਖ ਪ੍ਰਾਣੀ ਧਨ ਜਨ ਹੈ ਹੀ ਅਵਦੇਸ਼ ਕਰੇ ਪਰ ਉਪਕਾਰੀਆਂ ਹਰ ਨਾਮ ਦਿਡਾਏ ਹਰ ਨਾਮ ਸੁਣਾਵੇ ਹਰ ਨਾਮੇ ਜਗ ਨੇ ਤਾਰਿਆ ਗੁਰ ਵੇਖਣ ਕੋ ਸਾ ਕੋਈ ਲੋਚੇ ਨਵਖੰਡ ਜਾਤ ਨਮਸਕਾਰਿਆ ਤੁਧ ਆਪੇ ਆਵ ਰੱਖਿਆ ਸਤਿਗੁਰ ਵਿੱਚ ਗੁਰ ਆਪੇ ਤੁਧ ਸਵਾਰਿਆ ਤੂੰ ਆਪੇ ਪੂਜੇ ਪੂਜ ਕਰਾਵੇਂ ਸਤਿਗੁਰ ਕੋ ਸਿਰਜਣ ਹਾਰਿਆ ਕੋਈ ਵੀ ਤੁਰ ਜਾਏ ਸਤਿਗੁਰ ਪਾਸੋਂ ਤਿਸ ਕਾਲਾ ਮੂੰਹ ਜਾ ਮਾਰਿਆ ਤਿਸ ਅੱਗੇ ਪਿੱਛੇ ਟੋਈ ਨਾਈ ਗੁਰਸਿੱਖੀ ਮਨ ਵਿਚਾਰਿਆ ਸਤਿਗੁਰੂ ਨੂੰ ਮਿਲੇ ਸਹੀ ਜਨ ਉਬਲੇ ਜਨ ਹਿਰਦੇ ਨਾਮ ਸਮਾਰਿਆ ਜਨ ਨਾਨਕੇ ਗੁਰਸਿੱਖ ਪੁੱਤ ਹੈ ਹਰ ਜਪੂ ਹਰ ਨਿਸਤਾਰਿਆ ਮਹੱਲਾ ਚੌਥਾ ਹਉਮੈ ਜਦ ਪਲਾਇਆ ਦੁਰਮਤ ਵਿਖਿਆ ਬੇਕਾਰ ਸਤਿਗੁਰੂ ਮਿਲੇ ਨਦਰ ਹੋਏ ਮਨ ਖੰਧ ਹੁੰਦਿਆਰ ਨਾਨਕ ਆਪੇ ਮੇਲੇ ਜੋ ਸ਼ਬਦ ਲਾਏ ਪਿਆਰ ਪੌੜੀ ਸਤ ਸੱਚੇ ਕਿਸ ਸਲਾਹੇ ਸੋ ਕਰੇ ਸਤਿਗੁਰ ਭਿਜੇ ਨਿਕ ਮਨ ਕਰਾ ਦਿਆ ਤਿੰਨ ਦਿਨ ਕਾ ਕੰਨ ਕਬੂ ਛਿਜੇ
ਤਨ ਤਨ ਪੁਰਖ ਸੁਭਾਸ ਹੈ। ਜੇ ਸੱਚ ਰਸਨਾ ਮਤ ਪਿੰਜੇ, ਸਤ ਸੱਚਾ ਜਿਨ ਮਨ ਭਾਉਂਦਾ, ਸੇ ਮਨ ਸੱਚੀ ਦਰਗੇ ਲਿਜੇ। ਧਨ ਧਨ ਜਨ ਸਚਿਆਰੀਆਂ, ਮੁਖ ਉਜਲ ਸੱਚ ਕਰੀ ਜੈ। ਸਲੋਕ ਮੁਹੱਲਾ ਚੌਥਾ। ਸਾਜਾ ਨਵੇਂ ਗੁਰੇ ਆਗੇ, ਮਨ ਖੋਟੇ ਕੂੜਿਆਰੇ। ਜਾਂ ਗੁਰ ਕਹਿਓ ਤੂੰ ਮੇਰੇ ਪਾਈ, ਬਹਿ ਜਾਏ ਕੁਸਲ ਬੁਗਲਾਰੇ। ਗੁਰ ਸਿੱਖ ਅੰਦਰ ਸਦ ਗੁਰ ਵਰਤੇ, ਚੁਣ ਕੱਢੇ ਲੱਦੋ ਵਾਰੇ। ਉਹ ਅੱਗੇ ਪਿੱਛੇ ਬਹਿ ਮੋਛ ਪਾਈ, ਨਾ ਰਾਣੀ ਖੋਟੇ ਆਰੇ। ਉਹਨਾਂ ਦਾ ਪਾਕ ਸੋਤੇ ਨਾਈ, ਜਾਏ ਕੂਹ ਲੈਣ ਭੰਡਾਰੇ। ਜੇ ਸਾਤ ਨਰ ਖਵਾਈ ਲੁੱਚੇ, ਬੇ ਖੱਡੇ ਮੁੱਖ ਗੁਲਾਰੇ। ਹਰ ਸਾਗਰ ਤੇ ਸੰਗ ਨ ਕਰਿਓ, ਹੋਏ ਮਾਰੇ ਸਿਰਜਣਹਾਰੇ। ਜਿਸ ਗਾਇਓ ਖੇਲ ਸੋਈ ਕਰ ਵੇਖੇ, ਜਨ ਨਾਨਕ ਨਾਮ ਸੰਭਾਰੇ। ਮੁਹੱਲਾ ਚੌਥਾ। ਸਤਿਗੁਰ ਪੁਰਖ ਗਮ ਹੈ, ਜਿਸ ਅੰਦਰ ਹਰ ਉਰਤ ਹਾਰਿਆ। ਸਤਿਗੁਰੂ ਨੂੰ ਆਪਣ ਕੋਈ ਨਾ ਸਕੀ, ਜਿਸ ਵੱਲ ਸਿਰਜਣ ਹਾਰਿਆ। ਸਤਿਗੁਰੂ ਕਾ ਖੜਾ ਸੰਜੋ ਹਰ ਭਗਤ ਹੈ, ਜਿਸ ਕਾਲ ਕੁੰਟ ਕੋ ਮਾਰ ਵਡਾਰਿਆ। ਸਤਿਗੁਰੂ ਕਾ ਰੱਖਣ ਹਰ ਹਰ ਆਪ ਹੈ, ਸਤਿਗੁਰੂ ਕੇ ਪਿੱਛੇ ਹਰ ਸਾਹਿਬ ਉਬਾਰਿਆ। ਜੋ ਮੰਦਾ ਚਿਦੇ ਪੂਰੇ, ਸਤਿਗੁਰੂ ਕਾ ਸੋ ਪਾਵਨ ਹਾਰੇ ਮਾਰਿਆ। ਇਹ ਗੱਲ ਹੋਇਆ ਦਰਗੇ ਸੱਚੇ ਕੀ, ਜਨ ਨਾਨਕ ਗਮ ਵਿਚਾਰਿਆ ਪੌੜੀ। ਸਤ ਸੁੱਚਾ ਜਿਨੇ ਰਾਧਿਆ, ਜਾਂ ਉਪਦੇ ਸੱਚ ਵੇ। ਸੇ ਵਿਲੇ ਜੁਗ ਮੈਂ ਜਾਣੀਏ, ਜੋ ਗੁਰਮੁਖ ਸੱਚ ਰਵੇ। ਹੋਂ ਬਲਵਾਰੀ ਤਨਕੋ, ਜੇ ਅੰਦਨ ਸੱਚ ਲਵੇ। ਜਿਨ ਮਨ ਤਨ ਸੱਚਾ ਭਾਉਂਦਾ, ਸੇ ਸੱਚੀ ਦਰਗੇ ਗਵੇ। ਜਨ ਨਾਨਕ ਬੋਲੇ ਸੱਚ ਨਾਮ, ਸੱਚ ਸੱਚਾ ਸਦਾ ਨਵੇਂ। ਸਲੋਕ ਮੁਹੱਲਾ ਚੌਥਾ। ਕਿਆ ਸਭਨਾ ਕਿਆ ਜਾਗਣਾ, ਗੁਰਮੁਖ ਦੇ ਪਰਵਾਨ। ਜਨ ਸਾਗਰ ਹਸਨਾ ਵਸਰੇ, ਸੇ ਪੂਰੇ ਪੁਰਖ ਬਰਦਾਨ। ਕਰਮੀ ਸਤਿਗੁਰ ਪਾਈ ਆਂਦਨ ਲੱਗੇ ਧਿਆਨ। ਚੰਗੀ ਸੰਗਤ ਮੇਰਾ ਦਰਗੇ ਪਾਈ ਮਾਨ। ਸੌਂਦੇ ਵਾਹ ਵਾਹ ਉਤਰੇ, ਉੱਠਦੇ ਪੀ ਵਾਹ ਕਰੇਨ। ਨਾਲ ਤੇ ਹੋਜਲੇ ਜਿੰਨੇ ਸਮਾਲੀਨ। ਮੁਹੱਲਾ ਚੌਥਾ। ਸਤਿਗੁਰ ਸੇ ਵੀ ਆਪਣਾ ਭਾਗੀ ਨਾਮ ਉਪਾਰ। ਫੌਜਾ ਡੁੱਬਦਿਆਂ ਕਰ ਲੈ ਅਰਦਾਸ ਕਰੇ ਦਾਤਾਰ। ਧੰਨ ਧੰਨ ਸੇ ਸਾਹਿ ਜੀ ਨਾਮ ਕਰੇ ਵਪਾਰ। ਵੰਡਾਰੇ ਸਿਖਾਮ ਦੇ ਸਬਦ ਲਗਾਉਣ ਹਾਰ। ਜਨ ਨਾਨਕ ਕੋ ਕਿਰਪਾ ਪਈ, ਤੇ ਸੇਵਾ ਸੀ ਜਨਵਾਰ ਪੌੜੀ। ਸਤ ਸੱਚੇ ਕੀ ਜਨ ਭਗਤ ਹੈ, ਸਤ ਸੱਚਾ ਜਿੰਨੀ ਅਰਾਧਿਆ। ਜਿਨ ਗੁਰੂ ਖੋਟ ਡੋਲਿਆ, ਤਿੰਨ ਅੰਦਰੋਂ ਹੀ ਸਾਲ ਲਾਦਿਆ। ਸਤ ਸਹਿ ਸਾਜਨ ਸੇਵਿਆ, ਕਾਲ ਕੰਡ ਕੋ ਮਾਰ ਤਿੰਨੀ ਸਾਧਿਆ। ਸਤ ਸੱਚਾ ਸਭ ਨੂੰ ਵੱਡਾ ਹੈ, ਸਤ ਸੇਵਨ ਸੱਚ ਰਲਾਦਿਆ। ਸਤ ਸੱਚੇ ਨੂੰ ਸੁਭਾਸ ਹੈ, ਸਤ ਸੱਚਾ ਸੇ ਫਲਾਦਿਆ। ਸਲੋਕ ਮੁਹੱਲਾ ਚੌਥਾ। ਮਨੁ ਪੁਰਾਣੀ ਮੁਗਦੈ, ਨਾਮਹੀਨ ਪਰਮਾਈ। ਬਿਨ ਗੁਰ ਮਨੁ ਨਾ ਟੇਕੇ, ਫਿਰ ਫਿਰ ਜੂਨੀ ਪਾਈ। ਹਰ ਪ੍ਰਭਾ ਦਿਆਲ ਹੋਏ, ਤਾਂ ਸਤਿਗੁਰ ਮਿਲਿਆ ਆਏ। ਜਨ ਨਾਨਕ ਨਾਮ ਸਲਾਏ ਤੂੰ, ਜਨ ਮਰਨ ਦੁਖ ਜਾਏ। ਮੁਹੱਲਾ ਚੌਥਾ। ਗੁਰ ਸਲਾਈ ਆਪਣਾ ਬਹੁ ਬੇਦਰੰਗ ਸੁਭਾਈ। ਸਭ ਚੇਤੀ ਮਾਰਾ ਤਿਆਰ ਰੱਖਿਆ ਬੰਦ ਬਣਾਈ। ਜੇਵਾ ਸਲਾਈ ਨਰੱਜੀ ਆ ਪ੍ਰੀਤਮ ਚਿਤ ਲਾਈ। ਨਾਨਕ ਨਾਏ ਕੀ ਮਨ ਭੁੱਖ ਹੈ, ਮਾਤੇ ਤੇ ਹਰ ਸਿਖਾਏ ਪੌੜੀ। ਸਤ ਸੱਚਾ ਗੁਰ ਜਾਣੀਏ, ਦੇ ਰਾਤੀ ਜਿਨ ਬਣਾਈਆਂ। ਸੋ ਸਾ ਸਲਾਈ ਸਦਾ ਸਦ ਸੱਚੇ ਕੀਆਂ ਵਡਿਆਈਆਂ। ਸਲਾਈ ਸਾ ਸਲਾ ਸਾ ਸਾ ਕੀਮਤ ਕਿੰਨਾ ਪਾਇਆ। ਜਾਂ ਮਿਲਿਆ ਪੂਰਾ ਸਤਿਗੁਰੂ, ਤਾਂ ਹਾਜ਼ਰੀ ਨਦਰੀ ਆਈਆਂ। ਸੱਚ ਗੁਰਮੁਖ ਜਿਨੀ ਸਲਾਇਆ, ਕਿੰਨਾ ਭੁੱਖਾਂ ਸਾ ਗਵਾਈਆਂ। ਸਲੋਕ ਮੁਹੱਲਾ ਚੌਥਾ। ਮੈਂ ਮਨ ਤਨ ਖੋ ਖੁਜਿੰਦਿਆਂ, ਸੋ ਪ੍ਰਭ ਲੱਦਾ ਲੋੜ। ਵੇਟ ਗੁਰੂ ਨੇ ਪਾਇਆ, ਜਿਨਾ ਪ੍ਰਭਤਾ ਜੋੜ। ਮੁਹੱਲਾ ਤੀਜਾ। ਮਾਇਆ ਤਾਰੀਆ ਤੰਨਾ ਬੋਲਾ, ਸਭ ਨੇ ਸੁਣੀ ਬਹੁ ਰੌਲਕ ਝੋਲਾ। ਗੁਰਮੁਖ ਜਾਪੇ ਸਭ ਲਾਈ, ਹਰ ਨਾਂ ਸੁਣ ਮਨ, ਹਰ ਨਾਂ ਸੁਣ ਮਨ ਹਰ ਨਾਮ ਸਮਾਏ। ਜੋ ਤਿਸ ਭਾਵੇ ਸੋ ਕਰੇ ਕਰਾਇਆ, ਨਾਨਕ ਵਾਰਦਾ ਜੰਤ ਵਜਾਇਆ। ਨਾਨਕ ਵਾਜਦਾ ਜੰਤ ਵਜਾ ਪੌੜੀ।
ਤੂੰ ਕਰਤਾ ਸਭ ਕੁਝ ਜਾਣਦਾ ਜੋ ਜੀਆਂ ਅੰਦਰ ਵਰਤੇ ਤੂੰ ਕਰਤਾ ਆਪ ਗਣਤੇ ਸਭ ਜੱਗ ਵਿੱਚ ਗਣਤੇ ਸਭ ਕੀਤਾ ਤੇਰਾ ਵਰਤਾ ਸਭ ਤੇਰੀ ਬਣਤੇ ਤੂੰ ਘੱਟ ਘੱਟ ਇੱਕ ਵਰਦਾ ਸਭ ਸਾਹਿਬ ਚਲਤੇ ਸਤਿਗੁਰ ਨੂੰ ਮਿਲੇ ਸਵਾਰ ਮੇ ਨਾ ਕਿਸੇ ਪਰਤੇ ਸਲੋਕ ਮਹਲਾ ਚੌਥਾ ਜੋ ਮਨਵਾ ਦਿਲ ਕਰ ਕੇ ਗੁਰਮਖਲਾ ਜੇ ਚਿੱਤ ਕਿਉਂ ਸਾਗ ਸਰ ਕਿਉਂ ਸਾਸ ਗ੍ਰਾਸ ਸਾਰੇ ਬਹਿੰਦਿਆਂ ਉੱਡਦਿਆਂ ਨਿੱਤ ਮਨ ਜੀਵਨ ਕੀ ਚਿੰਤਾ ਗਈ ਹੋ ਜਿਹੜਾ ਹਰ ਪ੍ਰਵਸ ਜੋ ਪਾਵੇ ਸੂ ਰਸ ਨਾਨਕ ਨਾ ਬਖਸ ਮਹੱਲਾ ਤੀਜਾ ਮਨ ਹੰਕਾਰੀ ਮੈਂ ਨਾ ਜਾਣੇ ਕਿਨ ਅੱਗੇ ਕਿਨ ਪਿੱਛੇ ਸਦਾ ਬੁਲਾਏ ਮੈਂ ਲਾਵੇ ਕਿਉਂ ਕਰ ਦਰਗੇ ਸੀ ਜੇ ਸਤਿਗੁਰ ਮੈਲ ਵੱਡਾ ਸਾਧੂਰ ਕਾ ਮੈਲ ਵਿਲਾ ਜਾਣੇ ਸਦਾ ਰਹਿ ਕਰ ਜੋੜ ਆਪਣੀ ਕਿਰਪਾ ਕਰੇ ਹਰ ਮੇਰਾ ਨਾਨਕ ਲੈ ਬੋਹੜ ਪੌੜੀ ਸਾ ਸੇਵਾ ਕੀਤੀ ਸਭ ਲੈ ਜੇ ਸਤਿਗੁਰ ਕਾ ਮਨ ਮੰਨੇ ਜਾਂ ਸਤਿਗੁਰ ਕਾ ਮਨ ਮੰਨਿਆ ਤਾਂ ਪਾਕ ਸੰਭਲ ਪੰਨੇ ਉਪਦੇਸ਼ ਦਿੱਤਾ ਸਤਿਗੁਰੂ ਸੋ ਸੁਣਿਆ ਸਿੱਖੀ ਕੰਨੇ ਜੇ ਸਤਿਗੁਰ ਕਾ ਪਾਣਾ ਮੰਨਿਆ ਤੇ ਚੜ੍ਹੀ ਚਵਗਣ ਮੰਨੇ ਇਹ ਚਾਰ ਨਿਰਾਲੀ ਗੁਰਮੁਖੀ ਗੁਰਦਿਖਿਆ ਸੁਣ ਮਨ ਭਿੰਨੇ ਸਲੋਕ ਮਹਲਾ ਤੀਜਾ ਜਿਨ ਗੁਰ ਗੁਪਿਆਪਣਾ ਤੇ ਠੋ ਨਟਾਉ ਹਲਤ ਪਲ ਦੋਵੇਂ ਗਏ ਦਰਗੇ ਨਾਈ ਤਾਉ ਉਹ ਮਿਲਾ ਹੱਥ ਨਾਈ ਫਿਰ ਸਤਿਗੁਰ ਲੱਗੇ ਪਾਏ ਸਤਿਗੁਰ ਦੀ ਗਣਤੇ ਕੁਸੀਏ ਦੁੱਖੇ ਦੁੱਖ ਵਿਆਏ ਸਤਿਗੁਰ ਪੁਰਖ ਨਿਰਵੈਰੇ ਆਪੇ ਲੈ ਜਿਸ ਲਾਏ ਨਾਨਕ ਦਰਸਨ ਜਿੰਨਾ ਵਿਖਾਲੀਅਨ ਤਿੰਨਾਂ ਦਰਗੇ ਲੈ ਛਡਾਏ ਮਹੱਲਾ ਤੀਜਾ ਮਣਕ ਅਗਿਆਨ ਦੁਰਮਤ ਹੰਕਾਰੀ ਅੰਧ ਕ੍ਰੋਧ ਵੇ ਮਤ ਹਾਰੀ ਕੋਲ ਪ੍ਰਸਾਦ ਉਪਾਵ ਕਮਾਵੇ ਕਿਆ ਉਸ ਨੇ ਕਿਆ ਸੁਣਾਵੇ ਅੰਨਾ ਬੋਲਾ ਖੋਈ ਜੜ ਪਾਏ ਮਨਮੁਖਿੰਦਾ ਵੇ ਜਾਏ ਬਿਨ ਸਤਿਗੁਰ ਭੇਟੇ ਥਾਂ ਨ ਪਾਏ ਨਾਨਕ ਪੂਰਵ ਲਿਖਿਆ ਕਮਾਏ ਪੌੜੀ ਜਿੰਗ ਚਿਤ ਕਠੋਰ ਹੈ ਸੇ ਨ ਬਹਿਨ ਸਤਿਗੁਰ ਪਾਸ ਉਤੇ ਸੱਚ ਵਰਤਦਾ ਕੋੜਾ ਚਿਤ ਉਦਾਸ ਓਏ ਬਾਦਸ਼ਾਲ ਕਰ ਝੱਤ ਕਰ ਦੇ ਫਿਰ ਜਾਏ ਬਹਿ ਕੂੜਾ ਨ ਪਾਸ ਬੇ ਸੱਚੇ ਕੂੜ ਨ ਗੱਡੀ ਮਨ ਵੇਖੋ ਕੋ ਨਿਰਜਾਤ ਕੂੜਾਰ ਕੂੜਿਆਰੀ ਜਾਏ ਰਲੀ ਸਚਿਆਰ ਸਿੱਖ ਬੈਠੇ ਸਤਿਗੁਰ ਪਾਸ ਸਲੋਕ ਮਹੱਲਾ ਪੰਜਵਾਂ ਰਹਿੰਦੇ ਖੁੰਦੇ ਨਿੰਦਕ ਮਾਰਨ ਘਰ ਆਪੇ ਆਹਾਰ ਸੰਸਾਈ ਨਾਨਕਾ ਵਰਤੇ ਸਭ ਜਹਾਰ ਮਹੱਲਾ ਪੰਜਵਾਂ ਮੁੰਡੋ ਭੋਲੇ ਮੁੰਡੇ ਕਿੱਥੇ ਪਾਈ ਨਾਸ ਕਿੰਨੀ ਮਾਰੇ ਨਾਨਕਾ ਜੇ ਕਰਨ ਕਾਂਡ ਸਮਰੱਥ ਪੌੜੀ ਪੰਜਵੀਂ ਲਿਫਾਏ ਰਾਤੀ ਤੁਰੇ ਭਰਾ ਜਾਣੇ ਪ੍ਰਾਣੀ ਤੱਕੇ ਨਾਲ ਪਰਾਈਆਂ ਲੁਕੇ ਅੰਦਰ ਠਾਣੀ ਸੰਨੀ ਦੇਨ ਵਿਖਮ ਥਾਏ ਮਿੱਠਾ ਮਦਮਾਣੀ ਕਰਮੀ ਆਪੋ ਆਪਣੀ ਆਪੇ ਪੁਸਤਾਣੀ ਅਜਰਾਏ ਪ੍ਰੇਰਤਾ ਤਿਲ ਕੀੜੇ ਕਾਣੀ ਸਲੋਕ ਮਹੱਲਾ ਪੰਜਵਾਂ ਸੇਵ ਸੱਚੇ ਸਾਕੇ ਸਹੀ ਪਰਵਾਨ ਦੂਜਾ ਸੇਵਨ ਨਾਨਕਾ ਛੇ ਪੰਜ ਪੰਜ ਮੂਹੇ ਅਜਾਨ ਮਹੱਲਾ ਪੰਜਵਾਂ ਜੋ ਤੁਰ ਲਿਖਿਆ ਲੇਖ ਭਰਾ ਮੇਟ ਨਾ ਜਾਏ ਰਾਮ ਨਾ ਧਨਵ ਕਰੋ ਨਾਨਕ ਸਦਾ ਤਿਆਏ ਪੌੜੀ ਪੰਜਵੀਂ ਨਾਰਾਇਣ ਲਿਆ ਨਾ ਠੁੰਗੜਾ ਪੈਰ ਕਿੱਥੇ ਰੱਖੇ ਕਰਦਾ ਪਾ ਮਿੱਤਿਆਂ ਨਿੱਤ ਵਿਸੋ ਚੱਖੇ ਨਿੰਦਾ ਕਰਦਾ ਪਾਤਮਾ ਵੇਦਈ ਭਖੈ ਸੱਚੇ ਸੇ ਮਾਰਿਆ ਕੌਣ ਤਿਸ ਨੂੰ ਰੱਖੇ ਨਾ ਤਿਸ ਨਾ ਤੇਜੇ ਜੋ ਪੁਰਖ ਲੱਖੇ ਸਲੋਕ ਮਹੱਲਾ ਪੰਜਵਾਂ ਨਰ ਕੋਰ ਬੋ ਦੁੱਖਣੇ ਅਕਿਰਤ ਕਣਾ ਗਾਤਾਨ ਤਿੰਨ ਭਰਾ ਮਾਰੇ ਨਾਨਕਾ ਹੋਏ ਮੂਹੇ ਹਰਾਮ ਮਹੱਲਾ ਪੰਜਵਾਂ ਆਗ ਸਭੇ ਕੀਤੀਆਂ ਨਿੰਦ ਕਰ ਦਾਰੂ ਨਾਈ ਆਪ ਲਾਏ ਨਾਨਕਾ ਪਰ ਬਾਜੋਨੀ ਪਾਏ ਪੌੜੀ ਪੰਜਵੀਂ ਸੋ ਦਿੱਤਾ ਪੂਰੇ ਸਤਿਗੁਰੂ ਹਰ ਤਨ ਸਾਚਿਆ ਖੁੱਟ ਸਭ ਦੇ ਸੀ ਮਿਟ ਗਏ ਜਮ ਕਾ ਪਾਉ ਛੁੱਟ ਕਾਂ ਕਰੋਸ ਬੁਰਾਈਆਂ ਸੰਗ ਸਾਧੂ ਟੁੱਟ ਬਿਨ ਸੱਚੇ ਦੂਜਾ ਸਿਉਂਦੇ ਹੋਏ ਮਰਸਨ ਬੁੱਟ ਨਾਨਕੋ ਗੁਰਬਖਸਿਆ ਨਾਮੇ ਸੰਗ ਜੁੱਟ ਸਲੋਕ ਮਹੱਲਾ ਚੌਥਾ ਤਾਪਾ ਨਾ ਹੋਵੇ ਅੰਦਰੋਂ ਲੋਭੀ ਨਿੱਤ ਮਾਇਆ ਨੂੰ ਫਿਰੇ ਜਿਤ ਮਾਲਿਆ
ਅੱਗੋਂ ਦੇ ਸੱਦਿਆ ਸੱਤੇ ਦੀ ਭਿੱਖਿਆ ਲੈਣ ਪਿੱਛੋਂ ਦੇ ਪਰਤਾਇ ਗਿਆਨ ਤਪੇ ਪੁੱਤ ਵਿੱਚ ਬਹਾਲਿਆ। ਪੰਜ ਲੋ ਸਾਸਨ ਲੱਗੇ ਤਪਾ ਲੋ ਬੋਲੈ ਰਹਿ ਗਾਲਿਆ। ਜਿੱਥੇ ਥੋੜ੍ਹਾ ਧਨ ਵੇਖੇ ਤਿੱਥੇ ਤਪਾ ਭਿੱਟੇ ਨਾਹੀਂ, ਧਨ ਬਹੁਤੇ ਡਿੱਠੇ ਤਪੇ ਧਰਮ ਹਾਰਿਆ। ਭਾਈ ਉਹ ਤਪਾ ਨਾ ਹੋਈ ਬਗਲਾ ਵੈਸਾ ਜਨਾ ਵਿਚਾਰਿਆ। ਸਤਿਪੁਰ ਕੀ ਤਪਾ ਨਿੰਦਾ ਕਰੇ ਸੰਸਾਰੀ ਕੀ ਉਸਤਦੀ ਵਿੱਚ ਹੋਏ, ਇਹ ਦੁਖੇ ਤਪਾ ਦੇਈ ਮਾਰਿਆ। ਮਹਾਂਪੁਰਖਾਂ ਕੀ ਨਿੰਦਾ ਕਾ ਵੇਖ, ਜੇ ਤਪੇ ਨੂੰ ਫਲ ਲੱਗਾ ਸਭ ਗਿਆ ਤਪੇ ਕਾ ਕਹਲਿਆ। ਬਾਹਰ ਬਹਿ ਪੰਚਾਂ ਵਿੱਚ ਤਪਾ ਸਦਾਈ, ਅੰਦਰ ਬਹਿ ਤਪਾ ਪਾਪ ਕਮਾਈ। ਹਰ ਅੰਦਰ ਲਾ ਪਾ ਪੰਚਾਨ ਉਗਾ ਘਰ ਵੀ ਕਾਲਿਆ। ਧਰਮ ਰਾਏ ਜਮ ਕੰਕਰਾਂ ਨੂੰ ਆਗ ਛੱਡਿਆ, ਇਹ ਤਪੇ ਨੂੰ ਤਿੱਥੇ ਖੜ ਪਾਇਓ ਜਿੱਥੇ ਮਾਂ ਮਾਂ ਹਥਿਆਰਿਆ। ਫਿਰ ਇਹ ਤਪੇ ਦੇ ਮੋਹ ਕੋਈ ਲੱਗੂ ਨਹੀਂ, ਇਹੋ ਸਤਿਗੁਰ ਹੈ ਫਿਟਕਾਰਿਆ। ਹਰ ਕੇਦਾਰ ਵਰਤਿਆ ਸੋ ਨਾਨਕ ਆਗ ਸੁਣਾਇਆ, ਸੋ ਬੂਝੇ ਜੋ ਦੇਈ ਸਵਾਰਿਆ ਮਹੱਲਾ ਚੌਥਾ। ਹਰ ਭਗਤਾਂ ਹਰ ਰਾਧ ਹਰ ਕੀ ਵਡਿਆਈ, ਹਰ ਕੀਰਤਨ ਪੰਡਿਤ ਗਾਉਣ ਦੇ ਹਰ ਨਾਮ ਸੁਖਦਾਈ। ਹਰ ਭਗਤਾਂ ਨੂੰ ਨਿਤ ਨਾਮ ਵਿੱਚ ਵਡਿਆਈ, ਬਖਸ਼ਣ ਨਿਤ ਚੜੇ ਸਵਾਈ। ਹਰ ਭਗਤਾਂ ਸ੍ਰੀ ਘਰ ਬਾਲ ਨੇ ਆਪਣੀ ਪੈਰ ਖਾਈ, ਨਿੰਦਕਾ ਪਾਸ ਵਾਲ ਲਿਖਾ ਮੰਗ ਸੀ ਬਹੁਤੀ ਸਜਾਈ। ਜਿਹਾ ਨਿੰਦਕਾ ਆਪਣੇ ਜੀ ਕਮਾਮ ਦੇ ਤੇ ਉਹ ਫਲ ਪਾਈ। ਅੰਦਰ ਕਮਾਉਣਾ ਸਰ ਪਰ ਉਗੜੇ, ਭਾਵੇਂ ਕੋਈ ਬਹਿ ਧਰਤੀ ਵਿੱਚ ਕਮਾਈ। ਜਨ ਨਾਨਕ ਵੇ ਸਿਆਰ ਕੀ ਵਡਿਆਈ, ਪੌੜੀ ਮੁਹੱਲਾ ਪੰਜਵਾਂ। ਹਬ ਜਨ ਕਰਾ ਕਾਰ ਆਪ ਹੈ ਕਿਆ ਪਾਪੀ ਕਰੀਏ, ਗੁਮਾਨ ਕਰੇ ਮੁਰਗਮਾਨੀਆਂ ਵਿੱਚ ਖਾਧੀ ਮਰੀਏ। ਆਏ ਲੱਗਣੇ ਥੋੜ੍ਹੇ ਜੋ ਪੱਕਾ ਖੇ ਲੁਣੀਏ, ਜੇ ਕਣਕ ਮਾਵਰੇ ਤੇ ਉਹ ਫਣੀਏ। ਜਨ ਨਾਨਕ ਕਾ ਵੱਡਾ ਖਸਮ ਹੈ ਸਭਨਾ ਦਾ ਧਨੀਏ, ਤਲੋਕ ਮੁਹੱਲਾ ਚੌਥਾ। ਮਨ ਕਮੂਲ ਪੁੱਲਿਆਂ ਵਿੱਚ ਲੱਭ ਲੋ ਹੰਕਾਰ, ਛੋੜਾ ਕਰਦਿਆਂ ਦਿਨ ਗੁਜਰੇ ਸਭ ਨੇ ਕਰੇ ਵਿਚਾਰ। ਸੋਧ ਮਤ ਕਰਤੇ ਸਾਹਿਰ ਲਈ ਬੋਲਣ ਸਾਹਿਬਕਾਰ, ਦਿੱਤਾ ਕਿਤੇ ਨਾ ਸੰਤੋਖੀ ਹੈ ਅੰਤਰ ਤਿਸਨਾ ਬਹੁ ਗਿਆਨ ਉਦਾਰ। ਨਾਨਕ ਮਨਮੁੱਖਾਂ ਨੂੰ ਟੁੱਟੀ ਭਲੀ, ਨਾਨਕ ਮਨਮੁੱਖਾਂ ਨਾਲੋਂ ਟੁੱਟੀ ਭਲੀ, ਜਿਨ ਮਾਇਆ ਮੋਹ ਪਿਆਰ ਮੁਹੱਲਾ ਚੌਥਾ। ਜਿਨ੍ਹਾਂ ਦਾ ਦੂਜਾ ਪਾਵੇ ਤਿੰਨਾ ਗੁਰਮੁਖ ਪ੍ਰੀਤ ਨਾ ਹੋਏ, ਉਹ ਆਪ ਉਹ ਆਵੇ ਜਾਇ ਪਵਾਏ ਸੁਪਨੇ ਸੁੱਖ ਨਾ ਕੋਈ। ਕੋਟ ਕਮਾਏ ਕਲੂਚਰੇ ਕੂੜ ਲੱਗਿਆ ਕੂੜ ਹੋਏ, ਮਾਇਆ ਮੋਹ ਸਭ ਦੁੱਖ ਹੈ ਦੁੱਖ ਮਿਰਚੇ ਦੁੱਖ ਰੋਏ। ਨਾਨਕ ਤਾਵਲੀ ਜੋ ਨਾਵੀ ਜੇ ਲੋਚੇ ਸਭ ਕੋਈ, ਜਿਨਕ ਪੋਤੇ ਪੁਣ ਪਿਆ ਤਿੰਨ ਗੁਰਸਾਹਿਬ ਦੀ ਸੁਖੋਏ, ਪੌੜੀ ਮੁਹੱਲਾ ਪੰਜਾ। ਨਾਨਕ ਵਿਚਾਰੇ ਸੰਤ ਮੁੰਜਣਾ ਚਾਰ ਵੇਦ ਕਹਿੰਦੇ, ਪਾਦ ਮੁਖੇ ਦੇ ਬੋਲਦੇ ਸੇ ਬਚਨ ਹੁੰਦੇ, ਪ੍ਰਗਟ ਪਹਾਰੇ ਜਾਪਦੇ ਸਾਲੂ ਸੁਣਦੇ, ਸੋਖਣ ਪਾਇਨ ਮੋਦਨਾ ਸੰਤ ਨਾਲ ਖਾਂਦੇ। ਉਹ ਲੋਚਨਾਉਣਾ ਗੁਣਾਂ ਨੂੰ ਅਹੰਕਾਰ ਛੱਡਣ ਦੇ, ਉਹ ਵਿਚਾਰੇ ਕਿਆ ਕਰੇ ਜਾਂ ਭਾ ਤੁਰ ਮੰਦੇ, ਜੋ ਮਾਰੇ ਤਿੰਨ ਪਾਰਵਾਂ ਸੇ ਕਿਸੇ ਨਾ ਸੰਦੇ, ਵੈਰ ਕਰਨ ਵੈਰ ਨਾਲ ਧਰਮ ਨਿਆਏ ਪਚੰਦੇ। ਜੋ ਜੋ ਸੰਤ ਸਿਰਾ ਪਿਆ ਸੇ ਫਿਰੇ ਪਮੰਦੇ, ਪੀਣ ਮੰਡਾ ਕੱਟਿਆ ਤੇ ਡਾਲ ਸੁਕੰਦੇ। ਸਲੋਕ ਮਹਲਾ ਪੰਜਵਾਂ। ਗੁਰੂ ਨਾਨਕ ਨਾਮ ਡਾਇਆ ਭੰਨ ਕਰਨ ਸਮਰੱਥ, ਪ੍ਰਾਪਤ ਸਦਾ ਸੰਭਾਲੀ ਮਿੱਤ ਤੋਂ ਦੁੱਖ ਸਬਾਇਆ। ਲੱਥ ਮਹਲਾ ਪੰਜਵਾਂ। ਖੁਦਿਆ ਮੰਤਲ ਜਾਨੀ ਲਾਜ ਕੁਲਾਜ ਕਬੂਲ, ਨਾਨਕ ਮੰਗੇ ਨਾ ਮਾਰ ਕਰ ਕਿਰਪਾ ਸੰਜੋ ਪੌੜੀ। ਜੇ ਕਰੋ ਕਮਾਉਂਦਾ ਤੇ ਵੇ ਫਲਤੇ, ਚੰਬੇ ਤੱਤਾ ਲੋ ਸਾਰਵੇ ਸੰਗੇ ਘਲਤੇ, ਕਤ ਗਲਾਵਾਂ ਚਾਲਿਆ ਤੇ ਦੂਤ ਅਮਲ ਤੇ, ਕਾਈਆ ਨ ਪੁੰਨਿਆ ਨਿਤ ਪਰ ਮਲ ਹਿੱਤੇ, ਕੀਆ ਨ ਜਾਣੇ ਘਰ ਦਕਾਨ ਵੇ ਜੋਨੀ ਫਿਰਤੇ, ਸਭੇ ਤੇਰਾ ਨਿਖੁਟਿਆ ਸਿਰ ਲਈਆ ਧਰਤੇ, ਵਿੰਜ ਕਲੀ ਦਾਂਦੀਆਂ ਦਾ ਤਨ ਲਿਆ ਕਰਤੇ, ਜੋ ਜੋ ਕਰਤੇ ਮੇਰੇ ਚਾਰ ਧਰਤੀ ਪੜਤੇ। ਸਲੋਕ ਮੁਹੱਲਾ ਚੌਥਾ। ਗੁਰਮਗਿਆ ਵਿਵੇਕ ਬੁੱਧ ਹੋਏ, ਹਰਮੁਨ ਗਾਵੇ ਹਿਰਦੇ ਹਰ ਪਰੋਏ, ਪਵਿੱਤ ਪਾਵਣ ਪਰਮ ਵਿਚਾਰੀ, ਜੋਸ ਮਿਲੇ ਤਿਸ ਪਾਰ ਉਤਾਰੀ, ਅੰਤ ਹਰਨਾ
ਆਦਰਾਨਾ ਬਾਸਨਾ ਸਮਾਣੀ ਆਦਾ ਸੁਭਾ ਮਾਉਸਮ ਬਾਣੀ ਜੇ ਪੁਰਖ ਸੁਣੇ ਸੋਏ ਨਿਹਾਲ ਨਾ ਸਤਿਗੁਮਲੇ ਪਾਇ ਨਾਮ ਧਨ ਮਾਲ ਮੁਹੱਲਾ ਚੌਥਾ ਸਤਿਗੁਰ ਕੇ ਜੀ ਕਿਸਾਨ ਜਾਪੈ ਕੇ ਪੂਰੇ ਸਤਿਗੁਰ ਭਾਵੇ ਗੁਰ ਸਿੱਖਾਂ ਦਰ ਸਤਿਗੁਰੂ ਵਰਤੇ ਜੋ ਸਿੱਖਾਂ ਲੋਚੇ ਸੋ ਗੁਰ ਖੁਸ਼ੀ ਆਵੇ ਸਤਿਗੁਰ ਆਖੇ ਸੋ ਕਾਰ ਕਮਾਮ ਸੋ ਜਪ ਕਮਾਵੇ ਗੁਰਸਿੱਖਾਂ ਕੀ ਕਾਲ ਸੱਚਾ ਥਾਵੇਂ ਪਾਵੇ ਵੇ ਸਤਿਗੁਰ ਕੇ ਹੁਕਮੇ ਜੇ ਗੁਰਸਿੱਖਾਂ ਪਾਸੋਂ ਕੰਮ ਕਰਾਇਆ ਲੋੜੇ ਤਿਸ ਗੁਰਸਿੱਖ ਫਿਰ ਨੀ ਨਾਵੇ ਗੁਰ ਸਤਿਗੁਰ ਅੱਗੇ ਕੋ ਜਿਉ ਲਾਇ ਕਾਲੇ ਤਿਸ ਅੱਗੇ ਗੁਰਸਿੱਖ ਕਾਰ ਕਮਾਵੇ ਜੇ ਠੱਗੀ ਆਵੇ ਠੱਗੀ ਉੱਡ ਜਾਵੇ ਤਿਸ ਨੇੜੇ ਗੁਰਸਿੱਖ ਕਬੂਲ ਨਾਵੇ ਬ੍ਰਹਮਚਾਰ ਨਾਨਕਾ ਸੁਣਾਵੇ ਜੇ ਬਿਨ ਸਤਿਗੁਰ ਕੇ ਮਨ ਮੰਨੇ ਕੰਮ ਕਰਾਏ ਸੋ ਜੰਤ ਮਾਂ ਦੁੱਖ ਪਾਵੇ ਪੌੜੀ ਤੂੰ ਸੱਚਾ ਸਾਹਿਬਾ ਤੁਹਾਡਾ ਤੂੰ ਜੇਵਾ ਤੂੰ ਵੱਡ ਵੱਡੇ ਜੇ ਤੂੰ ਮਿਲੇ ਸੋ ਤੁਦ ਮਿਲੇ ਤੂੰ ਆਪੇ ਬਖਸ਼ ਲੈ ਲੇਖਾ ਛੱਡੇ ਜਿਸਨੂੰ ਤੂੰ ਆਪ ਮਿਲਾਈਂਦਾ ਸੋ ਸਤਿਗੁਰ ਸੇ ਮਨ ਗੜ ਗੰਢੇ ਤੂੰ ਸੱਚਾ ਸਾਹਿਬ ਸੱਚ ਹੈ ਸਭ ਜਿਉਂ ਪਿੰਡ ਚਮ ਤੇਰਾ ਹੰਡੇ ਤੂੰ ਸੱਚਾ ਸਹਿ ਸਭ ਜੋ ਪਿੰਡ ਚਮ ਤੇਰਾ ਹੰਡੇ ਜਿਉਂ ਪਾਵੇ ਤੂੰ ਰੱਖ ਸੱਚਿਆ ਨਾਨਕ ਆਸਮਾਂ ਤੇਰੀ ਵੱਡ ਵੱਡੇ ਸੁਧ ਗੌੜੀ ਕੀ ਵਾਰ ਮੁਹੱਲਾ ਪੰਜਵਾਂ ਰਾਈ ਕਮਾਲ ਦੀ ਮੋਲ ਦੀ ਕੀ ਵਾਰ ਧੁਨੀ ਕੀ ਪ੍ਰਗਾਵਣੀ ਇੱਕ ਓਂਕਾਰ ਸਤਿਵਸਾ ਸਲੋਕ ਮੁਹੱਲਾ ਪੰਜਵਾਂ ਹਰ ਨਾਮ ਜੋ ਜਪ ਜਪੇ ਸੋ ਆਇਆ ਪ੍ਰਵਾਨ ਤਿੰਨ ਜਨ ਕੇ ਬਲਹਾਰ ਨੇ ਜੈਨ ਜਪਿਆ ਪ੍ਰਭ ਨਿਰਵਾਣ ਜਨਮਨ ਦੋ ਕੱਟਿਆ ਹਰ ਭੇਟਿਆ ਪੁਰਸ਼ ਜਾਣ ਸੰਤ ਸੰਗ ਸੰਗ ਤੇਰੇ ਜਨ ਨਾਨਕ ਸੱਚਾ ਤਾਨ ਮੁਹੱਲਾ ਪੰਜਵਾਂ ਪਲ ਗੇਟ ਪ੍ਰਾਹੁਣਾ ਮੇਰ ਕਰ ਆਉ ਪਾਓ ਪਖਾਲਾ ਤਿਨ ਕੇ ਮਨ ਤਨ ਤਫਾਉ ਨਾ ਸੁਣੇ ਨਾ ਮੈਂ ਸੰਗਰੇ ਨਾ ਮੇਲੇ ਬੁਲਾਓ ਗ੍ਰਹਿ ਤਨ ਸਾ ਪਵਿੱਤਰ ਹੋਏ ਹਰ ਕੇ ਗੁਣ ਗਾਓ ਹਰ ਨਾ ਵਪਾਰੀ ਨਾਨਕਾ ਵਡ ਪਾਗੀ ਪਾਵੋ ਪੌੜੀ ਜੋ ਤੁਧ ਪਾਵੇ ਸੋ ਭਲਾ ਸਾ ਤੇਰਾ ਪਾਣਾ ਤੂੰ ਸਾ ਮੈਂ ਬਰਦਾ ਸਾ ਮਾਏ ਸਮਾਣਾ ਤਾਂ ਤੰਦ ਰਾਵ ਰਾਜ ਜੀ ਅੰਦਰ ਜਾਣਾ ਸਾ ਸੰਗ ਮਿਲ ਪਾਈ ਮਨ ਸੱਚੇ ਭਾਣਾ ਨਾਨਕ ਪ੍ਰਸੰਨਾ ਦੇ ਸਾ ਸਤਿ ਕੁਰਬਾਣਾ ਸਲੋਕ ਮੁਹੱਲਾ ਪੰਜਵਾਂ ਚੇਤਾਈ ਨੱਚੇ ਸਹਿ ਸੱਚਾ ਸੋ ਧਣੀ ਨਾ ਸਤਿਗੁਰ ਸੇਵ ਚੜ ਬੋਧ ਭਾਉ ਜਲ ਪਾਰ ਪਉ ਮਲ ਪੰਜਾਂ ਬਾਹੋਂ ਸੰਦੇ ਕੱਪੜੇ ਪਹਿਰੇ ਗਰਗਵਾਰ ਨਾ

0: ਦਿੱਤੀਆਂ ਹਰਸਿਮਰ ਪੁਰਾਣੀ ਤੋਸਾ ਦਿੱਤੇ ਸੱਚ ਨਾਮ ਨਾਲ ਮਹਿਮਾਨੀ ਸਲੋਕ ਮੌਲਾ ਕਰਨਾ ਅੰਦਰ ਚਿੰਤਾ ਨਾਨੀ ਸੁਖੀ
1: ਆਪਣਾ ਸਲੋਕ ਮਹੱਲਾ ਪੰਜਵਾਂ ਚਿੜੀ ਚੌਂਕੀ ਪਗਣ ਬਹੁਤ ਰੰਗ ਅਚਰਜ ਰੂਪ ਸੰਤਨ ਰਚੇ ਨਾਨਕ ਨਾਮੇ ਰੰਗ ਮਹੱਲਾ ਪੰਜਵਾਂ ਕਰ ਮੰਦਰ ਖੁਸ਼ੀਆਂ ਤਹੀ ਜੈ ਤੂੰ ਆਵੇ ਚਿੱਤ ਦੁਨੀਆਂ ਕੀਆਂ ਵਡਿਆਈਆਂ ਨਾਨਕ ਸਭ ਕੋ ਮਿਤ ਪੌੜੀ ਹਰ ਤਨ ਸੱਚੀ ਰਾਸ ਹੈ ਕਿੰਨੇ ਵਰਲੇ ਜਾਤਾ ਤਿਸੇ ਪ੍ਰਾਪਤ ਭਾਈ ਰੂਮ ਦੇਸ ਦੇਵ ਦਾਤਾ ਮਨ ਤਨ ਵੀਤਰ ਮੋਲਿਆ ਹਰ ਰੰਗ ਜਨ ਰਤਾ ਸਾਧ ਸੰਗ ਗੁਣ ਗਾਇਆ ਸਭ ਦੇਖੋ ਖਾਤਾ ਨਾਨਕ ਸੋਈ ਜੀਵਿਆ ਜਿਨੀ ਇੱਕ ਪਛਾਤਾ ਸਲੋਕ ਮਹੱਲਾ ਪੰਜਵਾਂ ਖੜੀਆਂ ਸੁਹਾਵੀਆਂ ਲੱਗਣੀਆਂ ਅੱਕ ਕੰਠ ਬਿਰੇ ਵਿਛੋੜਾ ਤਣੀ ਚੋ ਨਾਨਕ ਦੇ ਕੰਠ ਮੱਲ

ਜਗਤ ਬਖਸ਼ ਪੜਾਇਨ, ਝੂਠੇ ਦਰਬਾਰੇ ਐਲਾਨ ਕਰਦਾ ਵੱਡਾ ਹੈ, ਆਕਾਸ਼ ਸਵਾਰੇ ਪੌੜੀ ਪ੍ਰਭ ਬੇਅੰਤ ਪ੍ਰਸ਼ੰਤ ਨਹੀਂ, ਸਭ ਤਿਸੇ ਕਰਨਾ। ਹੁਕਮਾ ਗੋਚਰ ਸਾਹਿਬ ਜੀ ਆਹ ਕਾ ਪਰਨਾ, ਹਸਤ ਫੇਰ ਕਿਰਪਾਲਾ ਭੋਖਣ ਕਰਨਾ।

Io penso che lo troverò. Oggi no. Non so cosa.

ਭੋਗ ਨਹੀਂ ਛਈਆ, ਤੈ ਉਤਪਤ ਪਰਲੋ ਨਾਹੀ, ਜੀਵਨ ਮਹਿਤਾ ਨ ਦੁਖ ਵਿਆਪੇ, ਸੰਤ ਸਮਾਧ ਹੋ ਨਾਹੀ। ਭਗਤ ਕਦ ਹੈ ਨਾ ਰਾਹੀ, ਤਬ ਨਹੀਂ ਛੱਡੇ।

tiene todo.

是啊。

Я сюда хочу надо и там сами это навыкли.

ਕਿਉਂਕਾ ਸਤਿਗੁਰ ਪ੍ਰਸਾਦ ਵਾਸਾ ਕਰ ਸੇਵਾ ਮਰਨਾ ਪੈਂਦਾ ਮਨ ਮੋਤੀਏ ਗਹਿਣਾ ਹੋਵੇ ਕੌਣ ਹੋਵੇ ਸੁਤਾਰੀ ਲਾਲ ਕਾਮਨ ਤਨ ਪਹਿਰੇ ਲਾਲ ਲਾਲ ਪਿਆਰੀ ਲਾਲ ਬਾਬਾ ਨੂੰ ਕਾਮਨ ਮੋਹੀ ਤੇਰੇ ਕੌਣ ਮੋਹਦਾ ਬੋਲੀਏ ਦੇਖ ਲਈ ਕਰ ਕਰ ਕਰਤਾ ਕਮਨ ਪਹਿਰੇ ਐਨ ਬੈਨ ਚੇਤ ਤਰੀ ਵਾਸ ਕਰ ਮੁੰਦਰੀ ਪਹਿਰੇ ਪਰਮੇਸ਼ਰ ਪਟ ਲਈ ਇਹ ਕਰੀ ਬਦਾਵੀ ਕਾਮਨਾ ਸ੍ਰੀ ਰਾਮ ਰਸੁਰਮਾ ਦੇ ਮਨ ਮੰਦਰ ਦੇ ਦੀਪ ਜਾਲੇ ਕਾਇਆ ਦੇ ਕਰੀ ਵਿਦਿਆ ਲਾਉ ਜਲ ਤੂੰ ਪਿਆਵੇ ਤਾਂ ਨਾਲ ਭੋ ਕਰੇ ਜਿਸ ਮਨ ਪਹਿਲਾਂ ਕੀਤਾ ਹੋਵੇ ਕਰੇ ਕਰਾਇਆ ਤਸਮੀਆ ਕਹੀਏ ਪਾਈ ਜੋ ਕੁਛ ਕਰਨਾ ਸੋ ਕਰ ਰਿਹਾ ਕੀਤੇ ਪਿਆਰ ਚਿਤਰਾਈ ਤੇਰਾ ਹੁਕਮ ਭਲਾ ਤਦ ਪਾਵੇ ਨਾਲ ਕਥਾ ਕੋ ਮਿਲ ਗੜਾਈ ਰਾਤੇ ਨਾਮ ਸਮਾਰੀ ਰਾਮ ਕਿਰਤ ਪਿਆ ਸਦ ਗਿਆ ਤੈਸਾ ਪੜਿਆ ਮੇਟ ਨਾ ਸਕੇ ਕੋਈ ਜੇ ਤੋ ਕਰ ਗਏ ਮਾਤਾ ਬੋਲੇ ਨਾ ਭਵੇ ਬਜਾਰੀ ਸਤਰੰਜ ਪਾਖੀ ਬਾਜੀ ਪੱਕੇ ਨਾਈ ਕੱਚੀ ਆਵੇ ਸਾਰੀ ਨਾ ਹੋ ਪੜਿਆ ਪੰਡਿਤ ਬਿਨਾ ਨਾ ਹੋ ਮੂਰਖ ਬੰਦਾ ਬੰਦੀ ਅੰਦਰ ਸਤ ਕਰਾਏ ਤਾਂ ਕੋ ਕਹੀਏ ਬੰਦਾ ਲਾ ਵਰਗਾ ਸ਼ਬਦ ਮੰਨੇ ਮੈਂ ਮੁੰਦਰਾ ਕਿਥਾ ਕਿਵਾ ਹੁੰਦਾ ਹੋ ਜੋਸ਼ ਕਰੇ ਭਲਾ ਕਰ ਮਾਨੋ ਸਹਿਯੋਗ ਨਿਤ ਭਾਵ ਬਾਬਾ ਜੁਗਤਾ ਜਿਉ ਜੁਗ ਜੁਗ ਜੋਗੀ ਪਰਮ ਤੰਤ ਮੈਂ ਜੋਗਨੋ ਪਰ ਅਮਰਤ ਨਾਮ ਨਿਰੰਜਨ ਪਾਇਆ ਗਿਆਨ ਕਾਇਆ ਭੋਗਨ ਰਾਉ ਸਭ ਨਗਰੀ ਮੈਂ ਆਸ ਬੈਸੋ ਕਲ ਕਤੇ ਆਗੀ ਬਾਦਨ ਸਿੰਘੀ ਸ਼ਬਦ ਸਤਾਤਨ ਸੋਈ ਐਂਤ ਪੂਰੇ ਨਾਦਨੋ ਹੱਥ ਵਿਚਾਰ ਗਿਆਨ ਮਤ ਡੰਡਾ ਵਰਤ ਮਾਨ ਪ੍ਰਭੂਤਨੋ ਹਰ ਕੀਰਤ ਰਹਿ ਰਾਸ ਮਾਰੀ ਗੁਰਮੁਖ ਪੰਥ ਕੀਰਤਨ ਸਗਰੀ ਜੋਤ ਮਾਰੀ ਸੁਣਿਆ ਨਾਨਾ ਵੰਦ ਅਨੇਕਨ ਕੋ ਨਾਨਕ ਸੰਗ ਪਾਤਰ ਜੋਗੀ ਪਾਰ ਬ੍ਰਹਮ ਜਗ ਏਕਨ ਆਸਾ ਮਹਲਾ ਪਹਿਲਾ ਗੁਰ ਗੁਰਕਾਰ ਗਿਆਨ ਤਨ ਕਰ ਤਾਵੀ ਕਰ ਕਰਨੀ ਕਰ ਤਾਵੇ ਕਰ ਕਰਨੀ ਕਰ ਪਾਈ ਪਾਟੀ ਪਵਨ ਪ੍ਰੇਮ ਕਾ ਪੁੱਛਾ ਇਹ ਤਰਸ ਅਮਿਓ ਚਾਹੀਏ ਬਾਬਾ ਮਨ ਗਾਰੋ ਨਾਮ ਰਤ ਪੀ ਸਹਿਜ ਰਾਮ ਰੱਖੇ ਗਿਆ ਇੰਦ ਬਿਰ ਪਰੇ ਲਗ ਲਾਗੀ ਸਮਾ ਨਾਦ ਗਿਆ ਰਾਉ ਪੂਰਾ ਸਾਚ ਪਿਆਲਾ ਸਹਿਤੀ ਤੁਸ ਪਿਆਏ ਜਾਓ ਕੋ ਨਜ਼ਰ ਕਰੀ ਅੰਤ ਕਾ ਉਪਾਰੀ ਹੋਵੇ ਜਾਓ ਮਤ ਪੂਛੇ ਪਾਉ ਤਰੇ ਗੁਰ ਕੀ ਜਾਤੀ ਅਮਤ ਬਾਣੀ ਪ੍ਰਵਾਨ ਪਿਆ ਦਰਸ਼ਨ ਕੇ ਪ੍ਰੀਤਮ ਹੋ ਗਏ

Hangi ortamda? Kau kau milih pancetan tegain, kau kau rasa.

사람들한테 아르하르 때아이

Ay, mi. Ay, mi.

kriyar kaya ninda karma rasparthai. Ninda kare sarvarthai.

ਨਾਮ ਬ੍ਰਹਮੰਡਾਂ ਦੇ ਮਾਲਕ ਸਤਿਗੁਰ ਕਿਰਪਾ ਕੀਤੀ ਬਖਸ਼ਿਸ਼ ਕੀਤੀ ਮਹਾਰਾਜ ਮੇਰੇ ਕੋਲੋਂ ਨਾਮ ਦਾਨ ਸੀ।

0: 수업을 할 때부터.
1: 뭐나.
0: 아,
1: 뭐 하나 학생이랑.

Thank you.

ਸ਼ੇਰੇ ਸੋਏ ਸੁਮੰਦੜੀ ਮੇਰਾ ਤਨ ਮਨ ਮੋਲਾ ਨਾਮ ਜਪੰਦੜੀ ਲਾਲੀ ਪੰਧ ਚੁਲੰਦੜੀ ਮੇਰਾ ਅੰਦਰ ਸੰਡਾ ਗੁਰਦਰਸ਼ਨ ਦੇਖ ਨਿਹਾਲੀ ਮੈਂ ਗਰੀਬ ਸੱਚ ਟੇਕ ਤੂੰ ਮੇਰੇ ਸਤਿਗੁਰ ਪੂਰੇ ਦੇਖ ਤੁਮਾਰਾ ਦਰਸ਼ਨ ਮੇਰਾ ਮਨ ਧੀਰੇ ਤੇਰੀ ਸ਼ਰਨ ਪਿਆ ਹੂੰ ਜੀਵਾਂ ਤੂੰ ਸਮਰੱਥ ਪੁਰਖ ਮਿਹਰਬਾਨ ਆਠ ਪਹਿਰ ਪ੍ਰਭ ਕੋ ਆਰਾਧੀ ਨਾਨਕ ਸਦ ਕੁਰਬਾਨ ਸੁਖ ਹੋ ਟਲ ਗੁਰ ਸੇਵੀਐ ਅਹਿਨਸ ਸਹਿਜ ਸੁਭਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁੱਖ ਜਾਏ ਸਤਨਾਮ ਸ਼੍ਰੀ ਵਾਹਿਗੁਰੂ ਜੀ ਧਨਾਸਰੀ ਮਹੱਲਾ ਪੰਜਵਾ ਦੀਨ ਦਰਦ ਨਿਵਾਰ ਠਾਕੁਰ ਰਾਖੈ ਜਨ ਕੀ ਆਪ ਤਰਨ ਤਾਰਨ ਹਰ ਨਿਦ ਦੁਖ ਨਾ ਸਕੈ ਬਿਆਪ ਦੀਨ ਦਰਦ ਨਿਵਾਰ ਠਾਕੁਰ ਰਾਖੈ ਜਨ ਕੀ ਆਪ ਤਰਨ ਤਾਰਨ ਹਰ ਨਿਦ ਦੁਖ ਨਾ ਸਕੈ ਬਿਆਪ ਸਾਧੂ ਸੰਗ ਭਜੋ ਗੋਪਾਲ ਆਨ ਸੰਜਮ ਕਿਛ ਨਾ ਸੂਜੈ ਇਹ ਯਤਨ ਕਾਟ ਕਲ ਕਾਲ ਰਹਾਉ ਆਦਿ ਅੰਤ ਦਿਆਲ ਪੂਰਨ ਤਿਸ ਬਿਨਾ

ਸਤਿ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਸ ਜੁਗਾ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚਾ ਸੋਚ ਨਾ ਹੋਵੀ ਜੀ ਸੋਚੀ ਲਖਵਾਰ ਚੁੱਪੈ ਚੁੱਪ ਨਾ ਹੋਵੀ ਜੇ ਲਾਇ ਰਹਾਂ ਲਵਤਾਰ ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾਂ ਪੁਰੀਆਂ ਭਾਰ ਸਹਿ ਸਿਆਣਪਾਂ ਲੱਖ ਹੋਈ ਤਾਂ ਇੱਕ ਨ ਚੱਲੈ ਨਾਲ ਕਿਵ ਸਚਿਆਰਾ ਹੋਈ ਹੈ ਕਿਵ ਕੂੜੈ ਤੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਣ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਣ ਜੀ ਹੁਕਮ ਲੈ ਵਡਿਆਈ ਹੁਕਮੀ ਉਤਮ ਨੀਚ ਹੁਕਮ ਲੁਕ ਲਿਖ ਦੁੱਖ ਸੁਖ ਪਾਈ ਹੈ ਕਨ ਹੁਕਮੀ ਬਖਸੀ ਸਿੱਖ ਹੁਕਮੀ ਸਦਾ ਭਵਾਈ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੈ ਜੇ ਬੁਝੈ ਤਾਂ ਹੁਮੈ ਕਹੇ ਨਾ ਕੋਈ ਗਾਵੇ ਕੋ ਤਾਣ ਹੋਵੇ ਕਿਸੈ ਤਾਣ ਗਾਵੇ ਕੋ ਦਾਤ ਜਾਣੈ ਨਿਸ਼ਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ ਗਾਵੇ ਕੋ ਸਾਜ ਕਰੇ ਤਨ ਖੇਹੇ ਗਾਵੇ ਕੋ ਜੀ ਲੈ ਫਿਰ ਦੇਹੇ ਗਾਵੇ ਕੋ ਜਪੈ ਦਿਸੈ ਦੂਰ ਗਾਵੇ ਕੋ ਵੇਖੈ ਹਾਦਰਾ ਹਦੂਰ ਕਥਨਾ ਕਥੀ ਨਾ ਆਵੈ ਤੋਟ ਕਾਥ ਕਥ ਕਥੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੀ ਥਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਇ ਰਾ ਨਾਨਕ ਵਿਖਸੈ ਵੇ ਪ੍ਰਵਾਹ ਸਾਚਾ ਸਾਹਿਬ ਸੱਚ ਨਾਏ ਭਾਖਿਆ ਭਉ ਅਪਾਰ ਆਖ ਹੈ ਮੰਗ ਹੈ ਦੇਹੇ ਦੇਹੇ ਦਾਤ ਕਰੇ ਦਾਤਾਰ ਫਿਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ ਮਹੋ ਕੇ ਬੋਲਣ ਬੋਲੀਐ ਜੇ ਸੁਨ ਧਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਅੰਦਰੀ ਮੁਖ ਦੁਆਰ ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਜਨ ਸੇਵਿਆ ਤਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁਖ ਪਰ ਹਰ ਸੁਖ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਹਾ ਸਮਾਈ ਗੁਰ ਈਸ਼ਰ ਗੁਰ ਗੋਰਖ ਬ੍ਰਹਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਆਖਾ ਨਾਹੀ ਕਹਿਣਾ ਕਥਰ ਨਾ ਜਾਈ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਹਾਵਾ ਜੇ ਤਿਸ ਭਾਵਾ ਵਿਣ ਭਾਣੇ ਕੇ ਨਾਹੀ ਕਰੀ ਜੇਤੀ ਸਿਰ ਠੋ ਪਾਈ ਵੇਖਾ ਵਿਣ ਕਰਮਾ ਕੇ ਮਿਲੈ ਲਈ ਮਤ ਵਿਚਰਤ ਜਵਾਹਰ ਮਾਣਕ ਜੇ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ ਨਵਾਂ ਖੰਡਾਂ ਵਿੱਚ ਜਾਣੀਆਂ ਨਾਲ ਚੱਲੈ ਸਭ ਕੋਈ ਚੰਗਾ ਨਾ ਉਰਖਾਈ ਕਹਿ ਜਸ ਕੀਰਤ ਜਗ ਲਈ ਜੇ ਤਿਸ ਨਦਰ ਨ ਆਵੀ ਤਾਂ ਬਾਤ ਨ ਪੁੱਛੈ ਕੇ ਕੀਟਾ ਇੰਦਰ ਕੀਟ ਕਰ ਦੋਸ਼ੀ ਦੋਸ਼ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇਹਾ ਕੋਇ ਨਾ ਸੁਝਈ ਜੇ ਤਿਸ ਗੁਣ ਕੋਇ ਕਰੇ ਸੁਣਿਆ ਸਿੱਧ ਪੀ ਸੁਰਨਾਥ ਸੁਣਿਆ ਧਰ ਤਵਲੇ ਆਕਾਸ਼ ਸੁਣਿਆ ਦੀਪ ਲੋਹ ਪਾਤਾਲ ਸੁਣਿਆ ਪੋਹ ਨ ਸਕੈ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਈਸ਼ਵਰ ਵਰਮਾ ਇੰਦ ਸੁਣਿਆ ਮੁਕਸਾਲ ਹਨੁਮੰਦ ਸੁਣਿਆ

ਜੁਗਤ ਤਨ ਭੇਦੋ ਸੁਣਿਆ ਸਾਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੂ ਪਾਪ ਕਾ ਨਾਸ ਸੁਣਿਆ ਸਤਸੰਤ ਹੋ ਗਿਆਨ ਸੁਣਿਆ ਅੜਸਠ ਕਾ ਇਸ਼ਨਾਨ ਸੁਣਿਆ ਪੜ ਪੜ ਪਾਵੈ ਮਾਨ ਸੁਣਿਆ ਲਾਗੈ ਸਹਿਜ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੂਖ ਪਾਪ ਕਾ ਨਾਸ ਸੁਣਿਆ ਸਰਾ ਗੁਣਾ ਕੇ ਗਾ ਸੁਣਿਆ ਸੇਖ ਪੀਰ ਪਾਤਸ਼ਾਹ ਸੁਣਿਆ ਅੰਧੇ ਪਾਵੈ ਰਹ ਸੁਣਿਆ ਹਾਥ ਵੈ ਸਗਾਹ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੈ ਪਿਛੈ ਪਛਤਾਏ ਕਾਗਦ ਕਲਮ ਨਾ ਲਿਖਣੇ ਹਾਰ ਮੰਨੇ ਕਾ ਵੈ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋ ਇਹ ਮੰਨੈ ਸੁਰਤ ਹੋਵੈ ਮਨ ਬੁੱਧ ਮੰਨੈ ਸਗਲ ਭਉਣ ਕੀ ਸ਼ੁੱਧ ਮੰਨੈ ਮੋਹ ਚੋਟਾ ਨਾ ਖਾਏ ਮੰਨੈ ਜਮਕੈ ਸਾਥ ਨ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਮਾਰਗ ਠਾਕ ਨ ਪਾਏ ਮੰਨੈ ਪਤਸਿਓ ਪ੍ਰਗਟ ਜਾਏ ਮੰਨੈ ਮਗਨ ਚੱਲੈ ਪੰਥ ਮੰਨੈ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਪਾਵਹਿ ਮੋਖ ਦੁਆਰ ਮੰਨੈ ਪਰਵਾਰੈ ਸਾਧਾਰ ਮੰਨੈ ਤਰੈ ਤਾਰੀ ਗੁਰਸਿੱਖ ਮੰਨੈ ਨਾਨਕ ਹੋਇ ਨ ਭਿੱਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵਹਿ ਦਰਗਹਿ ਮਾਨ ਪੰਚੇ ਸੋਹੈ ਦਰਾ ਜਾਨ ਪੰਚਾਂ ਕਾ ਗੁਰੇਕ ਧਿਆਨ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵੈ ਦਰਗਹਿ ਮਾਨ ਪੰਚਾਂ ਕਾ ਗੁਰੇਕ ਧਿਆਨ ਪੰਚੇ ਸੋਹੈ ਦਰਾ ਜਾਨ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵੈ ਦਰਗਹਿ ਮਾਨ ਪੰਚੇ ਸੋਹੈ ਦਰ ਰਾਜਾਨ ਪੰਚਾ ਕਾ ਗੁਰੇਕ ਧਿਆਨ ਜੇ ਕੋ ਕਹਿ ਕਰੈ ਵਿਚਾਰ ਕਰਤੇ ਕਹਿ ਕਰਨਾ ਨਹੀਂ ਸੁਮਾਰ ਧੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰਖਿਆ ਜਨ ਸੂਤ ਜੇ ਕੋ ਬੁੱਝੈ ਹੋਵੈ ਸਚਿਆਰ ਧਵਲੈ ਉਪਰ ਕੀਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਤਿਸ ਤੇ ਪਾਰ ਤਲੈ ਕਵਣ ਜੋਰ ਜੀ ਜਾ ਤਰੰਗਾ ਕੇ ਨਾਮ ਸਭਨਾ ਲਿਖਿਆ ਬੁੜੀ ਕਲਾਮ ਲੇਖਾ ਲਿਖ ਜਾਣ ਕੋਏ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਣ ਸਵਾਲਿਓ ਰੂਪ ਕੀਤੀ ਦਾਤ ਜਾਣੈ ਕੌਣ ਕੂਤ ਕੀਤਾ ਵਸਾਓ ਏਕੋ ਕਵਾਓ ਤਿਸ ਤੇ ਹੋਏ ਲਖ ਦਰੀਆਉ ਕੁਦਰਤ ਕਵਣ ਕਹਾਂ ਵਿਚਾਰ ਵਾਰਣ ਜਾਵਾ ਇੱਕ ਵਾਰ ਜੋ ਤੁਧ ਪਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਸੰਖ ਭਾਉ ਸੰਖ ਪੂਜਾ ਸੰਖ ਤਪਤਾਉ ਸੰਖ ਗ੍ਰੰਥ ਮੁਖ ਵੇਦ ਪਾਠ ਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਸੰਖ ਸਤੀ ਸੰਗ ਦਾਤਾਰ ਸੰਖ ਸੂਰ ਮੋਹ ਭਕਸਾਰ ਸੰਖ ਮੋਹ ਲਵਲਾਏ ਤਾਰ ਕੁਦਰਤ ਕਵਣ ਕਹਾਂ ਵਿਚਾਰ ਵਾਰਿਨ ਜਾ ਵਾਏ ਕਵਾਰ ਜੋ ਤੁਧ ਪਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਸੰਖ ਮੂਰਖੰਧ ਘੋਰ ਸੰਖ ਚੋਰ ਹਰਾਮ ਖੋਰ ਸੰਖ ਅਮਰ ਕਰ ਜਾਹੇ ਜੋਰ ਸੰਖ ਗੱਲ ਵੱਢ ਹੱਤਿਆ ਕਮਾਹੇ ਸੰਖ ਪਾਪੀ ਪਾਪ ਕਰ ਜਾਹੇ ਸੰਖ ਕੂੜਿਆਰ ਕੂੜੇ ਫਿਰਾਹੇ ਸੰਖ ਮਲੇਸ਼ ਮਲ ਪਖ ਖਾਹੇ ਅਸੰਖ ਨਿੰਦਕ ਸਿਰ ਕਰਹੇ ਪਾਰ ਨਾਨਕ ਨੀਚ ਕਹਿ ਵਿਚਾਰ ਵਾਰਨ ਜਾਵਾ ਇੱਕ ਵਾਰ ਜੋ ਤੁਧ ਪਾਵੈ ਸਾਈ ਭਲੀਕਾਰ ਤੂੰ ਸਦਾ ਸਲਾਮ ਨਿਰੰਕਾਰ ਅਸੰਖ ਨਾਭ ਸੰਖ ਥਾਮ ਗਮ ਗਮ ਸੰਖ ਲੋ ਸੰਕੈ ਸਿਰ ਪਾਰ ਅਖਰੀ ਨਾਮ ਅਖਰੀ ਸਾਲਾ ਅਖਰੀ ਗਿਆਨ ਗੀਤ ਗੁਣ ਗਾ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਖਾਣ ਜਿਨੇ ਲਿਖੇ ਤੇ ਸਿਰ ਨਾਹੀ ਜੇ ਫਰਮਾਏ ਤੇ ਉੱਤੇ ਪਾਹੀ ਜੇਤਾ ਕੀਤਾ ਦਿੱਤਾ ਨਾ ਹੂੰ ਵਿੜਨਾ ਵੈ ਨਾਹੀ ਕੁਥਾਹੂੰ ਕੁਦਰਤ ਕਵਣ ਕਹਾਂ ਵਿਚਾਰ ਵਾਰਨ ਜਾਵਾ ਇੱਕ ਵਾਰ ਜੋ ਤੁਧ ਪਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਐ ਹੱਥ ਪੈਰ ਤਨ ਦੇਹ ਪਾਣੀ ਧੋਤੈ ਉਤਰ ਸਖੇ ਹੇ ਮੂਤ ਬਲੀ ਤੀਹ ਕੱਪੜ ਹੋਏ ਦੇ ਸਾਬੂਣ ਲਈਆ ਧੋਏ ਭਰੀਐ ਮਤ ਪਾਪਾਂ ਕੈ ਸੰਗ
ਉਹ ਧੋਪੈ ਨਾ ਵਹਿ ਕੈ ਰੰਗ, ਪੁੰਨੀ ਪਾਪੀ ਆਖਣ ਨਾਹੀ, ਕਰ ਕਰ ਕਰਨਾ ਲਿਖ ਲੈ ਜਾਹੋ, ਆਪੇ ਬੀਜ ਆਪੇ ਹੀ ਖਾਹੋ, ਨਾਨਕ ਹੁਕਮੀ ਆਵੋ ਜਾਹੋ। ਤੀਰਥ ਤਪ ਦਇਆ ਦਤ ਦਾਨ, ਜੇ ਕੋ ਪਾਵੈ ਤਿਲ ਕਾ ਮਾਨ, ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਰ ਨਹਾਉ। ਸਭ ਗੁਣ ਤੇਰੇ ਮੈਂ ਨਾਹੀ ਕੋਏ, ਬਿਨ ਗੁਣ ਕੀਤੇ ਭਗਤ ਨਾ ਹੋਏ। ਸਵਸਤ ਆਥ ਬਾਣੀ ਵਰਮਾਉ, ਸਤ ਸੁਹਾਣ ਸਦਾ ਮਨ ਚਾਉ। ਕਵਣ ਸਵੇਲਾ ਵਕਤ ਕਵਣ, ਕਵਣ ਥਿਤ ਕਵਣ ਵਾਰ, ਕਵਣ ਸਰੁਤੀ ਵਾਹ ਕਵਣ, ਜਿਤ ਹੋਆ ਆਕਾਰ, ਵੇਲ ਨ ਪਾਈਆ ਪੰਡਤੀ, ਜੇ ਹੋਵੇ ਲਿਖ ਪੁਰਾਣ। ਵਖਤ ਨ ਪਾਇਓ ਕਾਦੀਆਂ, ਜੇ ਲਿਖਣ ਲੇ ਕੁਰਾਣ, ਥਿਤ ਵਾਰਨ ਜੋਗੀ ਜਾਣੇ, ਰੁਤਵਾਹ ਨ ਕੋਈ ਜਾਂ ਕਰਤਾ ਸਿਰ ਠੀਕੋ, ਸਾਜੇ ਆਪੇ ਜਾਣੈ ਸੋਈ, ਕਿਵ ਕਰੇ ਆਖਾ ਕਿਵ ਸਲਾਹੀ, ਕਿਉਂ ਵਰਨੀ ਕਿਵ ਜਾਣਾ, ਨਾਨਕ ਆਖਣ ਸਭ ਕੋ ਆਖੈ, ਇੱਕ ਦੂ ਇੱਕ ਸਿਆਣਾ। ਵੱਡਾ ਸਾਹਿਬ ਵੱਡੀ ਨਾਈ, ਕੀਤਾ ਜਾ ਕਾ ਹੋਵੈ, ਨਾਨਕ ਜੇ ਕੋ ਆਪਾਓ, ਜਾਣੈ ਗਗਹਿ ਨਾ ਸੋ ਹੈ। ਪਾਤਾਲਾਂ ਪਾਤਾਲ ਲਖ ਆਗਾਸ ਆਗਾਸ, ਓੜਕ ਓੜਕ ਭਾਲ ਥੱਕੇ, ਵੇਦ ਕਹਿਨਕ ਬਾਤ, ਸਹਿਸ ਅਠਾਰ ਕਹਿਨਕ ਤੇਬਾਂ, ਸਲੂ ਇੱਕ ਧਾਤ, ਲਿਖਾ ਹੋਏ ਤਾਂ ਲਿਖੀਐ, ਲਿਖਿਆ ਹੋਏ ਬਿਨਾਸ, ਨਾਨਕ ਵੱਡਾ ਆਖੀਐ, ਆਪੇ ਜਾਣੇ ਆਪ। ਸਾਲਾਹੀ ਸਾਲਾਹੇ ਤੇ ਸੁਰਤ ਨ ਪਾਈਆ, ਨਦੀਆਂ ਤੈ ਵਾਪ, ਸਮੁੰਦ ਨ ਜਾਣੀਐ, ਸਮੁੰਦ ਸਾ ਸੁਲਤਾਨ, ਗ੍ਰਹਿ ਸੇਤੀ ਵਾਲ ਧਨ, ਕੀੜੇ ਤੁਲ ਨਾ ਹੋਵਣੀ, ਜੇ ਤਸਮਰਣਾ ਵਿਸਰੈ ਅੰਤ, ਨਾ ਸਿਵਤੀ ਕਹਿਣ ਅੰਤ, ਅੰਤਨ ਕਰਨ ਦੇ ਨ ਅੰਤ, ਅੰਤ ਨਾ ਵੇਖਣ ਸੁਣਨਾ ਅੰਤ, ਅੰਤ ਨ ਜਾਪੈ ਕਿਆ ਮਨਵੰਤ, ਅੰਤ ਨ ਜਾਪੈ ਕੀਤਾ ਆਕਾਰ, ਅੰਤ ਨ ਜਾਪੈ ਪਾਰਾ ਵਾਰ, ਅੰਤ ਕਾਰਨ ਕੀਤੇ ਬਿਰ ਲਾਹੇ, ਤਾਂ ਕਿ ਅੰਤ ਨ ਪਾਏ ਜਾਹੇ। ਇਹ ਅੰਤ ਨ ਜਾਣੈ ਕੋਈ, ਬਹੁਤਾ ਕਹੀਐ ਬਹੁਤਾ ਹੋਏ। ਵੱਡਾ ਸਾਹਿਬ ਉੱਚਾ ਥਾਂ, ਉੱਚੇ ਉੱਪਰ ਉੱਚਾ ਨਾਉ, ਇਵੜ ਉੱਚਾ ਹੋਵੇ ਕੋਈ, ਤੂੰ ਚੇ ਕਉ ਜਾਣੈ ਸੋਏ, ਜਿਵੜੇ ਆਪ ਜਾਣੇ ਆਪ ਆਪ। ਨਾਨਕ ਨਦਰੀ ਕਰਮੀ ਦਾਤ, ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤਿਲ ਨ ਤਮਾਏ, ਕਿਤੇ ਮੰਗਹਿ ਜੋਧ ਪਾਰ, ਕਿਤਿਆ ਗਣਤ ਨਹੀਂ ਵਿਚਾਰ, ਕਿਤੇ ਖਪ ਟੁੱਟੈ ਬੇਕਾਰ, ਕਿਤੇ ਲੈ ਲੈ ਮੁਕਰ ਪਾਹੇ, ਕਿਤੇ ਮੂਰਖਾਹੀ ਖਾਹੇ, ਕਿਤਿਆਂ ਦੁੱਖ ਭੂਸਦ ਮਾਰ, ਪਿਹ ਦਾਤਰੀ ਦਾ ਤਾਰ, ਬੰਦ ਖਲਾਸੀ ਭਾਣਾ ਹੂ, ਰਾਖ ਨ ਸਕੈ ਕੋਏ, ਜੇ ਕੋ ਖਾਏ ਕੇ ਆਖਣ ਪਾਏ, ਉਹ ਜਾਣੈ ਜਿਤੀਆ ਮੁਖ ਖਾਏ, ਆਪੇ ਜਾਣੈ ਆਪੇ ਦੇ। ਆਖੇ ਸੇ ਭੇ ਕਈ ਕੇ, ਜਿਸ ਨੂੰ ਬਖਸ਼ੇ ਸ਼ਿਵਤ ਸਾਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ, ਮੁੱਲ ਗੁਣ ਮੁੱਲ ਵਾਪਾਰ, ਮੁੱਲ ਵਾਪਾਰੀ ਮੁੱਲ ਭੰਡਾਰ, ਮੁੱਲ ਆਵੈ ਮੁੱਲ ਜਾਏ, ਮੁੱਲ ਪਾਹੇ ਮੁੱਲ ਸਮਾਹੇ, ਮੁੱਲ ਧਰਮ ਮੁੱਲ ਦੀਵਾਨ, ਮੁੱਲ ਤੁਲ ਮੁੱਲ ਪ੍ਰਵਾਨ, ਮੁੱਲ ਬਖਸ਼ੀਸ਼ ਮੁੱਲ ਨਿਸ਼ਾਨ, ਮੁੱਲ ਕਰ ਮੁੱਲ ਫੁਰਮਾਨ, ਮੁੱਲੋ ਮੁੱਲ ਆਖਿਆ ਨਾ ਜਾਏ, ਆਖਾ ਕਰ ਹਿਲ ਬਲਾਏ। ਆਖੇ ਵੇਦ ਪਾਠ ਪੁਰਾਣ, ਆਖੇ ਪੜੇ ਕਰੇ ਬਖਿਆਣ, ਆਖੇ ਬਰਵੇ ਆਖੇ ਇੰਦ, ਆਖੇ ਗੋਪੀ ਤੈ ਗੋਬਿੰਦ, ਆਖੇ ਈਸ਼ਰ ਆਖੇ ਸਿੱਧ, ਆਖੇ ਕਿਤੇ ਕਿਤੇ ਬੁੱਧ, ਆਖੇ ਦਾਨਵ, ਆਖੇ ਦੇਵ, ਆਖੇ ਸੋਰ ਨਰ ਮੰਜਨ ਸੇਵ, ਕਿਤੇ ਆਖੇ ਆਖਣ ਪਾਹੇ, ਕਿਤੇ ਕਹਿ ਕੇ ਉੱਠ ਉੱਠ ਜਾਹੇ, ਇਤੇ ਕਿਤੇ ਹੋਰ ਕਰੇ ਤਾਂ ਆਖ ਨ ਸਕੈ ਕਈ ਕੇ, ਜਿਵੜ ਪਾਵੈ ਤਿਵੜ ਹੋਏ, ਨਾਨਕ ਜਾਣ ਸੱਚਾ ਸੋਏ, ਜੇ ਕੋ ਆਖੈ ਭੁੱਲ ਵਿਗਾੜ, ਤਾਂ ਲਿਖੀਐ ਸਿਰ ਗਾ ਵਾਰ ਗਾ ਵਾਰ, ਸੋ ਦਰ ਕਿਹਾ ਸੋ ਘਰ ਕਿਹਾ, ਜਿਤ ਵੈ ਸਰਬ ਸੰਭਾਲੇ, ਵਾਜੇ ਨਾਦ ਅਨੇਕ ਸੰਖਾ, ਕਿਤੇ ਭਾਵਣੇ ਹਾਰੇ, ਕਿਤੇ ਰਾਗ ਭਰੀ ਸਿਉਂ ਕਹੀਅਨ, ਕਿਤੇ ਗਾਵਣੇ ਹਾਰੇ, ਗਾਵੈ ਤੁਹਨੂੰ ਪੌਣ ਪਾਣੀ ਵੈ ਸੰਤਰ, ਗਾਵੈ ਰਾਜਾ ਧਰਮ ਦੁਆਰੇ, ਗਾਵੈ ਚਿੱਤੋ ਗੁਪਤ ਲਿਖ ਜਾਣੇ, ਲਿਖ ਲਿਖ ਧਰਮ ਵਿਚਾਰੇ, ਗਾਵੈ ਈਸ਼ਵਰ ਵਰਮਾ ਦੇਵੀ ਸੋਨ ਸਦਾ ਸਵਾਰੇ, ਗਾਵੈ ਇੰਦ ਇੰਦਾਸਨ ਬੈਠੇ ਦੇਵਤੇ ਅੰਦਰ ਨਾਲੇ, ਗਾਵੈ ਸਿੱਧ ਸਮਾਧੀ ਅੰਦਰ, ਗਾਵਨ ਸਾਧ ਵਿਚਾਰੇ, ਗਾਵਨ ਜਤੀ ਸਤੀ ਸੰਤੋਖੀ, ਗਾਵੈ ਵੀਰ ਕਰਾਰੇ, ਗਾਵਨ ਪੰਡਿਤ ਪੜਨ ਰਖੀਸਰ, ਜੁਗ ਜੁਗ ਵੇਦਾਂ ਨਾਲੇ, ਗਾਵੈ ਮੋਹਣੀਆਂ ਮਨ ਮੋਹਨ, ਸੁਰਗਾ ਮਛ ਪਿਆਲੇ, ਗਾਵਨ ਰਤਨ ਉਪਾਏ ਤੇਰੇ, ਅੜਸਠ ਤੀਰਥ ਨਾਲੇ, ਗਾਵੈ ਜੋਤ ਮਹਾਂਬਲ ਸੂਰਾ, ਗਾਵੈ ਖਾਣੀ ਚਾਰੇ, ਗਾਵੈ ਖੰਡ ਮੰਡਵ ਭੰਡਾ, ਕਰ ਕਰ ਰੱਖੇ ਤਾਰੇ,
ਸਹੀ ਤੁਧਨੋਂ ਗਾਵੇ ਜੁਦ ਪਾਵਨੂੰ ਰੱਤੇ ਤੇਰੇ ਭਗਤ ਰਸਾਲੇ ਹੋਰ ਕਿਤੇ ਗਾਵਨੂੰ ਸੀ ਮੈਂ ਚਿਤਨ ਆਵਨੂੰ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸੱਚਾ ਸੱਚੀ ਨਾਈ ਹੈ ਪਿਹੋਸੀ ਜੈ ਨ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਂਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸਦੀ ਵਡਿਆਈ ਜੋ ਤਿਸ ਭਾਵੈ ਸੋਈ ਕਰ ਸੀ ਹੁਕਮ ਨ ਕਰਨਾ ਜਾਈ ਸੋ ਪਾਤਸ਼ਾਹ ਸ਼ਾਹ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸ਼ਰਮ ਪਚੋਲੀ ਧਿਆਨ ਕੀ ਕਰੈ ਵਿਭੂਤ ਖਿੰਥਾ ਕਾਲ ਕੁਵਾਰੀ ਕਾਇਆ ਜੁਗਤ ਰੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗਜੀਤ ਆਦੇਸ ਤਿਸੈ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਭੂਤ ਗਿਆਨ ਦਇਆ ਭੰਡਾਰਨ ਕੜਕੜ ਵਾਜੈ ਨਾਦ ਆਪ ਨਾਥ ਨਾਥੀ ਸਭ ਜਾਕੀ ਰਿਦ ਸਿਧ ਵਰਾ ਸਾਧ ਸੰਜੋਗ ਵਜੋਦ ਕਾਰ ਚਲਾਵੈ ਲਿਖੇ ਆਵੈ ਭਾਗ ਆਦੇਸ਼ ਤਿਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਏਕਾ ਮਾਈ ਹੀ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਣ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਈ ਦੀ ਬਾਣ ਜੋ ਤਿਸ ਭਾਵੈ ਤਵੈ ਚਲਾਵੈ ਜੋ ਹੋਵੈ ਫੁਰਮਾਣ ਉਹ ਵੇਖੈ ਉਨਾ ਨਦਰ ਨ ਆਵੈ ਹੈ ਬਹੁਤਾ ਹੈ ਵਡਾਣ ਆਦਿ ਤਿਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਆਸਣ ਲੋਏ ਲੋਏ ਭੰਡਾਰ ਜੋ ਕੁਛ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰਜਨਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ਼ ਤਿਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਇੱਕ ਦੂਜੀ ਬਹੁ ਲੱਖ ਹੋਹੇ ਲੱਖ ਹੋਵੇ ਲੱਖ ਬੀਸ ਲੱਖ ਲੱਖ ਗੇੜਾ ਆਖੀਐ ਏਕ ਨਾਮ ਜਗਦੀਸ਼ ਇਹ ਤਰਾਪਤ ਪਵੜੀਆਂ ਚੜੀਐ ਹੋਏ ਅਕੀਸ ਸੁਣ ਗੱਲਾਂ ਆਕਾਸ਼ ਕੀ ਗੀਟਾ ਆਈ ਰੀਸ ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ ਆਖਣ ਜੋਰ ਚਪੈਨੈ ਜੋਰ ਜੋਰ ਨਾ ਮੰਗਣ ਦੇ ਨਾ ਜੋਰ ਜੋਰ ਨਾ ਜੀਵਨ ਮਰਨੈ ਜੋਰ ਜੋਰ ਨ ਰਾਜ ਮਾਲ ਮਨਸੂਰ ਜੋਰ ਨ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁੱਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉਤਮ ਨੀਚ ਨ ਕੋਏ ਰਾਤੀ ਰੁੱਤੀ ਥਿੱਤੀ ਵਾਰ ਪੌਣ ਪਾਣੀ ਅਗਨੀ ਪਾਤਾਲ ਤਿਸਵੇ ਧਰਤੀ ਥਾਪ ਰੱਖੀ ਧਰਮਸਾਲ ਤਿਸਵੇ ਜੀਵ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਈ ਵਿਚਾਰ ਸੱਚਾ ਸੱਚਾ ਦਰਬਾਰ ਤਿੱਥੈ ਸੋਨ ਪੰਜ ਪਰਵਾਣ ਨਦਰੀ ਕਰਮ ਪਵੈ ਨਿਸ਼ਾਨ ਕਚ ਪਕਾਈ ਉੱਥੈ ਪਾਏ ਨਾਨਕ ਗਇਆ ਜਾਪੈ ਜਾਏ ਧਰਮ ਖੰਡ ਕਹੋ ਧਰਮ ਗਿਆਨ ਖੰਡ ਕਾਇਆ ਖੋ ਕਰਮ ਕਿਤੇ ਪਾਉਣ ਪਾਣੀ ਵੈ ਸੰਤਰ ਕਿਤੇ ਕਾਨ ਮਹੇਸ਼ ਕਿਤੇ ਵਰਮੇ ਘੜਤ ਘੜੀਐ ਰੂਪ ਰੰਗ ਕੇ ਵੇਸ ਕੀਤੀਆਂ ਕਰਮ ਭੂਮੀ ਮੇਰ ਕਿਤੇ ਕਿਤੇ ਧੂਪ ਦੇਸ ਕਿਤੇ ਇੰਦ ਚੰਦ ਸੂਰ ਕਿਤੇ ਕਿਤੇ ਮੰਡਲ ਦੇਸ਼ ਕਿਤੇ ਸਿੱਧ ਬੁੱਧ ਨਾਥ ਕਿਤੇ ਕਿਤੇ ਦੇਵੀ ਵੇਸ ਕਿਤੇ ਦੇਵਦਾਨ ਮੁਨ ਕਿਤੇ ਕਿਤੇ ਤਨ ਸਮੁੰਦ ਕਿਤੀ ਆਖਾਣੀ ਕਿਤੀ ਆ ਬਾਣੀ ਕਿਤੇ ਪਾਤ ਨਰਿੰਦ ਕਿਤੀ ਆ ਸੁਰਤੀ ਸੇਵ ਕਿਤੇ ਨਾਨਕ ਅੰਤਨ ਅੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥੈ ਨਾਦ ਵਿਨੋਦ ਕੋੜ ਆਨੰਦ ਹੋਈ ਸ਼ਰਮਖੰਡ ਕੀ ਬਾਣੀ ਰੂਪ ਤਿੱਥੈ ਘਾੜਤ ਕੜੀਆਂ ਬਹੁਤ ਅਨੂਪ ਤਾਂ ਕੀਆਂ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹਿ ਪਿੱਛੇ ਪਛਤਾਏ ਤਿੱਥੈ ਘੜੀਆਂ ਸੁਰਤ ਮਤਮਨ ਬੁੱਧ ਤਿੱਥੈ ਘੜੀਆਂ ਸੁਰਾਂ ਸਦਾ ਕੀ ਸੁੱਧ ਕਰਮਖੰਡ ਕੀ ਬਾਣੀ ਜੋਰ ਤਿੱਥੈ ਹੋਰ ਨਾ ਕੋਈ ਹੋਰ ਤਿੱਥੈ ਜੋਤ ਮਹਾਂਬਲ ਸੂਰ ਤਿਨ ਮੈਂ ਰਾਮ ਰਿਹਾ ਭਰਪੂਰ ਤਿੱਥੈ ਸੀਤੋ ਸੀਤਾ ਮਹਿਮਾ ਮਾਹੇ ਤਾਂ ਕਿ ਰੂਪ ਨ ਕਥਨੇ ਜਾਹੇ ਨਾ ਮਰਨ ਠਾਗੇ ਜਾਹੇ ਜਿਨ ਕੈ ਰਾਮ ਬਸੈ ਮਨ ਮਾਹੇ ਤਿੱਥੈ ਭਗਤ ਬਸੈ ਖੇਲੋ ਕਰੈ ਅਨੰਦ ਸੱਚਾ ਮਨ ਸੋਏ ਸੱਚ ਖੰਡ ਬਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿੱਥੈ ਖੰਡ ਮੰਡਲ ਵਰ ਭੰਡ ਜੇ ਕੋ ਕਥੈ ਤਾਂ ਅੰਤ ਨ ਅੰਤ ਤਿੱਥੈ ਲੋ ਲੋ ਆਕਾਰ ਜਿਵ ਜਿ ਹੁਕਮ ਤੈ ਤਿਵਕਾਰ ਵੇਖੈ ਵਿਖਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰਾ ਧੀਜ ਸੁਨਿਆਰ ਆਹਰਣ ਮਤ ਵਿਦਥਿਆਰ ਪਾਉ ਖਲਾਗਨ ਤਪਤਾਉ ਭਾਂਡਾ ਪਾਉ ਅੰਮ੍ਰਿਤ ਟਾਲ ਘੜੀਆਂ ਸ਼ਬਦ ਚੀ ਟਕਸਾਲ ਜਿਨ ਕੋ ਨਦਰ ਕਰਮ ਤਨਕਾਰ ਨਾਨਕ ਨਦਰੀ ਨਦਰ ਨਿਹਾਰ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹੱਤ
ਦਿਵਸ ਰਾਤ ਦੋਇ ਦਾਈ ਦਾਇਆ ਖੇਲੈ ਸਗਲ ਜਗ ਤੂ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖੂ ਜਲੇ ਕੀਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖੂ ਜਲੇ ਕੀਤੀ ਛੁੱਟੀ ਨਾਲ ਇੱਕ ਓਂਕਾਰ ਸਤਿਗੁਰ ਪ੍ਰਸਾਦ ਜਾਪ ਸ਼੍ਰੀ ਮੁਖ ਵਾਕ ਪਾਤਸ਼ਾਹ ਦਸਵੀਂ ਛਪੈ ਸ਼ੰਤ ਪ੍ਰਸਾਦ ਚੱਕਰ ਚਿਨ ਅਰ ਵਰਨ ਜਾ ਤਰ ਪਾਤ ਨੈਣ ਜਿਹੇ ਰੂਪ ਰੰਗ ਅਰ ਰੇਖ ਭੇ ਕੋ ਕਹਿ ਨ ਸਕਤ ਕਿਹੇ ਚੱਲ ਮੂਰਤ ਅਨੁਭਵ ਪ੍ਰਕਾਸ਼ ਮਤ ਹੋ ਜਿਹ ਜੈ ਕੋਟ ਇੰਦਰ ਇੰਦਰਾਨ ਸ਼ਾਹ ਸ਼ਾਹਣ ਗਣਿਜੈ ਤ੍ਰਿਪੁਣ ਮਹੀਪ ਸੁਰ ਨਰ ਸੁਰ ਨੇਤ ਨਿਤ ਬੰਤਰਨ ਕਹਿਤ ਤਵ ਸਰਬਨਾਮ ਕਥੈ ਕਵਨ ਕਰਮ ਨਾਮ ਵਰਨ ਸੁਮਤ ਭੁਜੰਗ ਪ੍ਰਿਆ ਛੰਦ ਨਮਸਤੰ ਕਾਲੇ ਨਮਸਤੰ ਕਿਰਪਾਲੇ ਨਮਸਤੰ ਰੂਪੇ ਨਮਸਤੰ ਨੂਪੇ ਨਮਸਤੰ ਭੇਖੇ ਨਮਸਤੰ ਲੇਖੇ ਨਮਸਤੰ ਕਾਏ ਨਮਸਤੰ ਜਾਏ ਨਮਸਤੰ ਗੰਜੇ ਨਮਸਤੰ ਪੰਜੇ ਨਮਸਤੰ ਨਾਮੇ ਨਮਸਤੰ ਠਾਮੇ ਨਮਸਤੰ ਅਕਰਮੰ ਨਮਸਤੰ ਧਰਮੰ ਨਮਸਤੰ ਨਾਮੰ ਨਮਸਤੰ ਤਾਮੰ ਨਮਸਤੰ ਜੀਤੇ ਨਮਸਤੰ ਪੀਤੇ ਨਮਸਤੰ ਅਭਾਹੇ ਨਮਸਤੰ ਅਡਾਹੇ ਨਮਸਤੰ ਨੀਲੇ ਨਮਸਤੰ ਨਾਦੇ ਨਮਸਤੰ ਛੇਦੇ ਨਮਸਤੰ ਗਾਦੇ ਨਮਸਤੰ ਗੰਜੇ ਨਮਸਤੰ ਭੰਜੇ ਨਮਸਤੰ ਉਧਾਰੇ ਨਮਸਤੰ ਪਾਰੇ ਨਮਸਤੰ ਸੋਏ ਕੈ ਨਮਸਤੰ ਨੇਕੈ ਨਮਸਤੰ ਭੂਤੇ ਨਮਸਤੰ ਜੂਪੇ ਨਮਸਤੰ ਨਿਰਕਰਮੇ ਨਮਸਤੰ ਨਿਰਪਰਮੇ ਨਮਸਤੰ ਨਿਰਦੇਸੇ ਨਮਸਤੰ ਨਿਰਭੇਸੇ ਨਮਸਤੰ ਨਿਰਨਾਮੇ ਨਮਸਤੰ ਨਿਰਕਾਮੇ ਨਮਸਤੰ ਨਿਰਧਾਤੇ ਨਮਸਤੰ ਨਿਰਘਾਤੇ ਨਮਸਤੰ ਨਿਰਧੂਤੇ ਨਮਸਤੰ ਭੂਤੇ ਨਮਸਤੰ ਲੋਕੇ ਨਮਸਤੰ ਸੋਕੇ ਨਮਸਤੰ ਨਿਰਕਰਮੇ ਨਮਸਤੰ ਨਿਰਪਰਮੇ ਨਮਸਤੰ ਨਿਰਦੇਸੇ ਨਮਸਤੰ ਨਿਰਭੇਸੇ ਨਮਸਤੰ ਨਿਰਨਾਮੇ ਨਮਸਤੰ ਨਿਰਕਾਮੇ ਨਮਸਤੰ ਨਿਰਤਾਪੇ ਨਮਸਤੰ ਥਾਪੇ ਨਮਸਤੰ ਤ੍ਰਿਮਾਨੇ ਨਮਸਤੰ ਨਿਧਾਨੇ ਨਮਸਤੰ ਗਾਹੇ ਨਮਸਤੰ ਅਭਾਹੇ ਨਮਸਤੰ ਤ੍ਰਿਵਰਗੇ ਨਮਸਤੰ ਸਰਗੇ ਨਮਸਤੰ ਪਰਭੋਗੇ ਨਮਸਤੰ ਸੋਜੋਗੇ ਨਮਸਤੰ ਰੰਗੇ ਨਮਸਤੰ ਭੰਗੇ ਨਮਸਤੰ ਗੰਮੇ ਨਮਸਤਸਰਮੇ ਨਮਸਤੰ ਜਲਾਸਰੀ ਨਮਸਤੰ ਨਿਰਾਸਰੀ ਨਮਸਤੰ ਜਾਤੇ ਨਮਸਤੰ ਪਾਤੇ ਨਮਸਤੰ ਮਜਬੇ ਨਮਸਤਸਤਜਬੇ ਦੇਸੰ ਦੇਸੇ ਨਮਸਤੰ ਭੇਸੇ ਨਮਸਤੰ ਨਿਰਤਾਮੇ ਨਮਸਤੰ ਨਿਰਵਾਮੇ ਨਮ ਸਰਵ ਕਾਲੇ ਨਮ ਸਰਵ ਦਿਆਲੇ ਨਮ ਸਰਵ ਰੂਪੇ ਨਮ ਸਰਵ ਭੂਪੇ ਨਮ ਸਰਵ ਖਾਪੇ ਨਮ ਸਰਵ ਥਾਪੇ ਨਮ ਸਰਵ ਕਾਲੇ ਨਮ ਸਰਵ ਪਾਲੇ ਨਮਸਤਸ ਦੇਵੈ ਨਮਸਤੰ ਭੇਵੈ ਨਮਸਤੰ ਅਜਨਮੇ ਨਮਸਤੰ ਸੋਬਨਮੇ ਨਮ ਸਰਵ ਗੌਣੇ ਨਮ ਸਰਵ ਪੌਣੇ ਨਮ ਸਰਵ ਰੰਗੇ ਨਮ ਸਰਵ ਪੰਗੇ ਨਮ ਕਾਲ ਕਾਲੇ ਨਮਸਤਸ ਦਿਆਲੇ ਨਮਸਤੰ ਵਰਨੇ ਨਮਸਤੰ ਮਰਨੇ ਨਮਸਤੰ ਜਰਾਰੰਗ ਨਮਸਤੰ ਕਿਰਤਾਰੰਗ ਨਮੋ ਸਰਵਤੰਦੇ ਨਮੋ ਸਤਵੰਦੇ ਨਮਸਤੰ ਨਿਰਸਾਕੇ ਨਮਸਤੰ ਨਿਰਵਾਕੇ ਨਮਸਤੰ ਰਹੀਮੇ ਨਮਸਤੰ ਕਰੀਮੇ ਨਮਸਤੰ ਅਨੰਤੇ ਨਮਸਤੰ ਮਹੰਤੇ ਨਮਸਤਸਰਾਗੇ ਨਮਸਤੰ ਸੁਹਾਗੇ ਨਮ ਸਰਵ ਸੋਖੰ ਨਮੋ ਸਰਵ ਪੋਖੰ ਨਮੋ ਸਰਵਕਰਤਾ ਨਮੋ ਸਰਵਹਰਤਾ ਨਮੋ ਜੋਗ ਜੋਗੇ ਨਮ ਪੋ ਪੋਗੇ ਨਮ ਸਰਵ ਦਿਆਲੇ ਨਮ ਸਰਵ ਪਾਲੇ ਚਾਚੇ ਛੰਦਾ ਪ੍ਰਸਾਦ ਰੂਪ ਹੈ ਨੂਪ ਹੈ ਜੂ ਹੈ ਭੂ ਹੈ ਲੇਖ ਹੈ ਭੇਖ ਹੈ ਨਾਮ ਹੈ ਕਾਮ ਹੈ ਧੇਹ ਹੈ ਪੇਹ ਹੈ ਜੀਤ ਹੈ ਭੀਤ ਹੈ ਤ੍ਰਿਮਾਨ ਨਿਧਾਨ ਹੈ ਤ੍ਰਿਵਰਗ ਹੈ ਸਰਗ ਹੈ ਨੀਲ ਹੈ ਨਾਦ ਹੈ ਜੇ ਹੈ ਜਾਦ ਹੈ ਜਨਮ ਹੈ ਵਰਨ ਹੈ ਭੂਤ ਹੈ ਪਰਨ ਹੈ ਗੰਜ ਹੈ ਭੰਜ ਹੈ ਝੂਜ ਹੈ ਝੰਜ ਹੈ ਮੀਕ ਹੈ ਰਫੀਕ ਹੈ ਦੰਦ ਹੈ ਬੰਧ ਹੈ ਨਿਰਭੂਜ ਹੈ ਸੂਜ ਹੈ ਕਾਲ ਹੈ ਜਾਲ ਹੈ ਲਾ ਹੈ ਜਾ ਹੈ ਅਨੰਤ ਹੈ ਮਹੰਤ ਹੈ ਅਲੀਕ ਹੈ ਨਿਰਸਰੀਕ ਹੈ ਨਿਰਲੰਬ ਹੈ ਸੰਭ ਹੈ ਗਮ ਹੈ ਜਮ ਹੈ ਭੂਤ ਹੈ ਛੂਤ ਹੈ ਲੋਕ ਹੈ ਸ਼ੋਕ ਹੈ ਕਰਮ ਹੈ ਭਰਮ ਹੈ ਜੀਤ ਹੈ ਭੀਤ ਹੈ ਬਾਹ ਹੈ ਗਾਹ ਹੈ ਮਾਨ ਹੈ ਨਿਧਾਨ ਹੈ ਨੇਕ ਹੈ ਫਿਰ ਏਕ ਹੈ ਭੁਜੰਗ ਪਿਆ ਛੰਦ ਨਮੋ ਸਰਵਮਾਨੇ ਸਮਸਤੀ ਨਿਧਾਨੇ ਨਮੋ ਦੇਵ ਦੇਵੇ ਅਪੇਖੀ ਪੇਵੇ ਨਮ ਕਾਲ ਕਾਲੇ ਨਮ ਸਰਵ ਪਾਲੇ ਨਮ ਸਰਵ ਗਾਉਣੇ ਨਮ ਸਰਵ ਪਾਉਣੇ ਨੰਗੀ ਨਾਥੇ ਨਰਸੰਗੀ ਪਰਮਾਥੇ ਨਮੋ ਪਾਨ ਪਾਨ ਨਮੋ ਮਾਨ ਮਾਨ ਨਮੋ ਚੰਦਰ ਚੰਦਰ ਨਮੋ ਪਾਨ ਪਾਨ ਨਮੋ ਗੀਤ ਗੀਤ ਨਮ ਤਾਨ ਤਾਨ ਨਮੋ ਨਿਰਤ ਨਿਰਤ ਨਮੋ ਨਾਦ ਨਾਦ ਨਮੋ ਪਾਨ ਪਾਨ ਨਮੋ ਬਾਦ ਬਾਦੇ ਅਨੰਗੀ ਅਨਾਮੇ ਸਮਸਤੀ ਸਰੂਪੇ ਪਰਭੰਗੀ ਪਰਮਾਥੇ ਸਮਸਤੀ ਵੇ ਭੂਤੇ ਕਲੰਕ ਮਰਾਨੇ ਕਲੰਕੀ ਸਰੂਪੇ ਨਮੋ ਰਾਜ ਰਾਜੇ ਸਿੰਘ ਪਰਮ ਰੂਪੇ ਨਮੋ ਜੋਗ ਜੁਗੇ ਸਿੰਘ ਪਰਮ ਸਿਧੇ ਨਮੋ ਰਾਜ ਰਾਜੇ ਸਿੰਘ ਪਰਮ ਬ੍ਰਿਧੇ ਨਮੋ ਸ਼ਸਤ੍ਰ ਪਾਣੇ ਨਮੋ ਅਸਤ੍ਰ ਮਾਣੇ ਨਮੋ ਪਰਮ ਗਾਤਾ ਨਮੋ ਲੋਕ ਮਾਤਾ ਭੇਖੀ ਭਰਮੀ ਭੋਗੀ ਭੁਗਤੇ ਨਮੋ ਜੋਗ ਜੁਗੇ ਸਿੰਘ ਪਰਮ ਜੁਗਤੇ ਨਮੋ ਨਿਤ ਨਾਰਾਇਣੇ ਕਰੂਰ ਕਰਮੇ ਨਮੋ ਪ੍ਰੇਤ ਅਪਰੇ ਦੇਵ ਸੋ ਧਰਮੇ ਨਮੋ ਰੋਗ ਹਰ ਤਨਮੋ ਰਾਗ ਰੂਪੇ ਨਮੋ ਸ਼ਾਹ ਸ਼ਾਹ ਨਮੋ ਭੂਪ ਭੂਪੇ ਨਮੋ ਦਾਨ ਦਾਨ ਨਮੋ ਮਹਾਨ ਮਾਨ ਨਮੋ ਰੋਗ ਰੋਗ ਨਮਸਤੰ ਸ਼ਨਾਨੇ ਨਮੋ ਮੰਤਰ ਮੰਤਰੰਗ ਨਮੋ ਯੰਤਰ ਯੰਤਰੰਗ ਨਮੋ ਇਸ਼ਟੇ ਇਸ਼ਟੇ ਨਮੋ ਤੰਤਰ ਤੰਤਰੰਗ ਸਦਾ ਸੱਚਦਾਨ ਸੰਗ ਪ੍ਰਣਾਸੀ ਨੂਪੇ ਰੂਪੇ ਸਮਸਤ ਨਿਵਾਸੀ ਸਦਾ ਸਿੱਧਦਾ ਬੁੱਧਦਾ ਬ੍ਰਿਧ ਕਰਤਾ ਅਦੋ ਉਰਧ ਅਰਧੰ ਅਗੰ ਓਗ ਹਰਤਾ ਪਰਮ ਪਰਮ ਪਰਮੇਸ਼ਰ ਪਰੋਸ਼ ਪਾਰੰਗ ਸਦਾ ਸਰਬਦਾ ਸਿਧਾਤਾ ਦਿਆਲੰਗ ਛੇਦੀ ਭੇਦੀ ਨਾਮੰ ਕਾਮੰ ਸਮਸਤੋ ਪਰਾਜੀ ਸਮਸਤਸਤਾਮੰ
तेरा जोर चाचरी छंद जले हैं थले हैं पीते हैं पेह हैं प्रभु हैं जू हैं देस हैं भेस हैं भुजंग पया छंद अगाधे बाधे नंदी स्वरूप हे नम सरमान नहीं समस्त निधान हे नमस्त मंदर नाथे नमस्तम परमाथे नमस्तम गंजे नमस्तम पंजे नमस्तम काले नमस्तम पाले नमो सर्वदेश नमो सर्व भेसे नमो राज राज नमो साज साजे नमो शाह शाह हे नमो मा हे नमो गीत गीत नमो प्री प्रीते नमो रोख रोख नम सोख सोख नम सर रोग्य नम सर भोग्य नम सर जीतंग नम सर पीतंग नम सर ज्ञानंग नम परम तानंग नम सर मंत्रंग नम सर जंत्रंग नमो सर्वधृसंग नमो सकृसंग नमो सर नंगे त्रिपंगी अनंगे नमो जीव जीवंग नमो बीज बीजे खिजे भिजे समस्तंग प्रसिजे कृपालंग स्वरूपे को कर्म परणासी सदा सर्वदा हृदय सिदंग निवासी चरपण शंत प्रसाद अमृत करमे अमृत हरमे अखल जोगे चल भोगे चल राजे टल साजे अखल तरमंग अलख करमंग सर्वंग दाता सर्वंग ज्ञाता सर्वंग पाने सर्वंग माने सर्वंग प्राणंग सर्वंग तराणंग सर्वंग भुगता सर्वंग जुगता सर्वंग देवंग सर्वंग पेवंग सर्वंग काले सर्वंग पाले रूपाल छंद प्रसाद आद रूप अनाद मूर्त जन पुरख पहार सर्वान तरमान दे पहिवाद उधार सर्वपाल सर्वकाल सर्वकपुनकार जत तत्र विराज जीव दूत रूप रसाल नाम ठाव न जात जाको रूप रंग न रेख आद पुरख दार मूर्त जो न आद सेख देश और न पहे जाको रूप रेख न राग जत्र तत्र दिशा विशा होय फैले उन राग नाम काम हीन पेख तामू न जाए सर्वमान सर्वत्र मान सदैव मानता है एक मूर्त अनेक दर्शन की रूप अनेक खेल खेल खेल खनंत कुफर एक दे पे न जान नहीं जे भेद और कतेब रूप रंग न जात पास हो जानी कहे जेवत आत्मा तद न जात जाकर जन मरण भीन चक्र बकर फिर चतर चक मानी पुरती लोक चौदह के बिख जग जापी जे जाप आदे बनाद मूर्त थाप्यो सब जे थाप परम रूप बुनिद मूर्त पूर्ण पुरख पार सर्व सवर च्यो स्वयं पहुगर्ण पंजने हार काल ही कला संयुक्त काल पुरख दे धर्म ताम सो परम रैत पूतलख फे संग राग नरंग जक जात पात्र नाम गर्भ गंजन सर्व पंजन गर्व गंजन दोष्ट पंजन मुक्तदायक काम आप रूप मीकानो सदैव प्रखप धूत गर्व गंजन सर पंजन याद रूप सूत अंगहीन भंगनात्मिक प्रख पार सर्व लायक सर्व कहायक सर्व कुवृत पार सर्व घंता सर्व हंता सर्व त्यन पेख सर्व शास्त्र न जानी जय रूप रंग रेख परम वेद पुराण जाक है नित पागत नित कोट सिंह पुराण शास्त्र ने अविवोचित मद भारशंत प्रसाद गुणगण उदाहर महमा पार आसन भंग उपमा नंगन पो प्रकार निधन नास वाजान भाव शान शाह राजा राजपानन पान देवान दे उपमा महान देवान देव उपमा महान इंद्रान इंद्र बालान बाल रंकार रंकालान कालान पूते अंग अबा भंग गतमित भंग गतमित पारु गुणगण उधार मुनगण प्रणाम निरपैने काम अदुत प्रचंड मिदगत खंड लिस्सै करम दिस्सै धर्म सर्वा पुरनाडे अंडड भाडे चाची छंत प्रसाद गोविंद मुकंद उदारि पहारि हरियंकर निरनामे कामे भुजंग पया छंद चतुर चक्र करता चतुर चक्र हरता चतुर चक्र दाने चतुर चक्र जाने चतुर चक्र वर्ती चतुर चक्र भरती चतुर चक्र पाले चतुर चक्र काले जित चकर पासे जित चकर वासे जित चकर माने जित चकर दाने चाचरी छंद न सत्र न मित्र न भरमंग न पितर न करमंग न काय जन्मंग जाए न चित्र न मित्र परे है पवित्र प्रतिस दिस दृस कृस भगवती छंद प्रसाद कत के अच देस के अपज भेस के अगंज करम के अपंज परम के अपज लोक के दसो कै के बधूत वरण है के विभूत करण है के राजंग परमा है के तरमु तुजा है के शोक वरण है के सर्वापरण है के जगतंकृति है के शतरंग क्षत्रिय है के ब्रह्मंग स्वरूप है के अनुपनूप है के आदि देव है के अवभेव है के चतरंग विहीन है के कैधीन है के रोजिरिया कर ही मैं रिहा कह के पाक व्य है के गैवल गैव है के फुलगुना है के शान शाह है के कारण कुरिंद है गुरु जी देहंद है के राज करीम है के कारण कुरिंद है गुरु जी देहंद है के राज करीम है के कर्म करीम है के सर्वंग कली है के सर्वंग धली है के सर्वतर माने हैं के सर्वतर दाने हैं के सर्वतर गौण है के सर्वतर भौण है के सर्वतर देश है के सर्वतर भेस है के सर्वतर राज है के सर्वतर साज है के सर्वतर दीन है के सर्वतर लीन है के सर्वतर जा हो के सर्वतर भा हो के सर्वतर देश है के सर्वतर भेस है के सर्वतर काल है के सर्वतर पाल है के सर्वतर हंता के सर्वतर गंता के सर्वत्र भेखी के सर्वत्र भेखी के सर्वत्र भेखी के सर्वत्र काज है के सर्वत्र राज है के सर्वत्र सुख है के सर्वत्र भुख है के सर्वत्र त्राण है के सर्वत्र प्राण है के सर्वत्र देस है के सर्वत्र भेस है के सर्वत्र मान्य सदैव प्रधान्य है के सर्वत्र जापे है के सर्वत्र थापे है
ਕਿਹ ਸਰਵਤਰ ਭੰਨ ਹੈ, ਕਿਹ ਸਰਵਤਰ ਮਨ ਹੈ, ਕਿਹ ਸਰਵਤਰ ਇੰਦਰ ਹੈ, ਕਿਹ ਸਰਵਤਰ ਚੰਦਰ ਹੈ, ਕਿ ਸਰਵਮ ਕਲੀਮ ਹੈ, ਕਿ ਪਰਮ ਭੀਮ ਹੈ, ਕਿ ਅਕਲ ਅਲਾਮ ਹੈ, ਕਿ ਸਾਹਿਬ ਕਲਾਮ ਹੈ, ਕਿ ਹੁਸਨ ਵਜੂ ਹੈ, ਤਮਾਮ ਰਜੂ ਹੈ, ਹਮੇਸ਼ਰ ਸਲਾਮ ਹੈ, ਸਲੀ ਖਤਮ ਉਦਾ ਮੈਂ, ਗਰੀਬ ਸਿਕਸਤਾ, ਗਰੀਬ ਪ੍ਰਸਤਾ, ਬੁਲੰਦਰ ਮਕਾਨ ਹੈ, ਜ਼ਮੀਨੋ ਜਮਾਨ ਹੈ, ਤਮੀ ਜੁਲ ਤਮਾਮ ਮੈਂ ਰੁਜਨ ਧਨ ਹਰੀ ਫੁੱਲ ਜੀ ਮੈਂ ਰਜਾ ਕਿ ਯਕੀਨਾ ਨੇ ਕੁਲ ਤਰੰਗ ਹੈ, ਭੇਦ ਹੈ, ਭੰਗ ਹੈ, ਜੀ ਜਨ ਬਾਜ ਹੈ, ਗਰੀਬ ਖਰਾਜ ਹੈ, ਨਿਰਗਤ ਸਰੂਪ ਹੈ, ਤੇਰੇ ਮੂਲ ਭੂਤ ਹੈ, ਪਰ ਭੁਗਤ ਪ੍ਰਭਾ ਹੈ, ਸੋ ਜੁਗਤ ਸੁਦਾ ਹੈ, ਸਦਾ ਵੰਗ ਸਰੂਪ ਹੈ, ਪੇਦੀ ਅਨੂਪ ਹੈ, ਸਮਸਤ ਉਪਰਾਧ ਹੈ, ਸਦਾ ਸਰਬਸਾਦ ਹੈ, ਸਮਸਤ ਸਲਾਮ ਹੈ, ਸਦਾ ਬਰਕਾਮ ਹੈ, ਨਿਰਬਾਧ ਸਰੂਪ ਹੈ, ਗਾਧ ਹੈ, ਅਨੂਪ ਹੈ, ਓਮ ਆਦਿ ਰੂਪ ਹੈ, ਨਾਸ ਰੂਪੇ, ਅਨੰਗੀ ਅਨਾਮੇ, ਤ੍ਰਿਪੰਗੀ, ਤ੍ਰਿਕਾਮੇ, ਤ੍ਰਿਵਰਗ, ਤ੍ਰਿਭਾਦੇ, ਗੰਜੇ, ਗਾਧੇ, ਸੁਭੰਗ, ਸਰਭਾਗੇ, ਸੋ ਸਰਬੰਧ ਰਾਗੇ, ਤ੍ਰਿਪਕ ਸਰੂਪ ਹੈ, ਛਿਜਾਂ ਛੂਤ ਹੈ, ਕਿਨਰਕਮ ਪ੍ਰਣਾਸ ਹੈ, ਪਿਥਿਰ ਪ੍ਰਭਾਸ ਹੈ, ਨਿਗਤ ਪ੍ਰਭਾ ਹੈ, ਸਦੈਵ ਸਦਾ ਹੈ, ਬੇਪੁਗਤ ਸਰੂਪ ਹੈ, ਪ੍ਰਜਗਤ ਅਨੂਪ ਹੈ, ਨਿਰੁਕਤ ਸਦਾ ਹੈ, ਬੇਪੁਗਤ ਪ੍ਰਭਾ ਹੈ, ਨਿਗਤ ਸਰੂਪ ਹੈ, ਪ੍ਰਜਗਤ ਅਨੂਪ ਹੈ, ਜਾਤੀ ਛੰਦ ਅਭੰਗ ਹੈ, ਨੰਗ ਹੈ, ਪੇਖ ਹੈ, ਲੇਖ ਹੈ, ਪਰਮ ਹੈ, ਕਰਮ ਨਾਦ ਹੈ, ਜੁਗਾਦ ਹੈ, ਜੈ ਹੈ, ਵਹਿ, ਭੂਤ ਹੈ, ਧੂਤ ਹੈ, ਨਾਸ ਹੈ, ਉਦਾਸ ਹੈ, ਧੰਦ ਹੈ, ਬੰਧ ਹੈ, ਭਗਤ ਹੈ, ਬ੍ਰਗਤ ਹੈ, ਨਾਸ ਹੈ, ਪ੍ਰਕਾਸ਼ ਹੈ, ਨਿਚਿੰਤ ਹੈ, ਸੁਨਿੰਤ ਹੈ, ਲਿਖ ਹੈ, ਦਿਖ ਹੈ, ਲੇਖ ਹੈ, ਭੇਖ ਹੈ, ਡਾਹ ਹੈ, ਗਾਂ ਹੈ, ਸੰਭ ਹੈ, ਗੰਭ ਹੈ, ਨੀਲ ਹੈ, ਨਾਦ ਹੈ, ਨਿੱਤ ਹੈ, ਸੁਨਿਤ ਹੈ, ਜਾਤ ਹੈ, ਜਾਦ ਹੈ, ਚਰਪਟ ਛੰਦ ਪ੍ਰਸਾਦ ਸਰਵੰ ਹੰਤਾ ਸਰਵੰ ਗੰਤਾ ਸਰਵੰ ਖਿਆਤਾ ਸਰਵੰ ਗਿਆਤਾ ਸਰਵੰ ਹਰਤਾ ਸਰਵੰ ਕਰਤਾ ਸਰਵੰ ਪ੍ਰਾਣੰ ਸਰਵੰ ਤ੍ਰਾਣੰ ਸਰਵੰ ਕਰਮੰ ਸਰਵੰ ਧਰਮੰ ਸਰਵੰ ਜੁਗਤਾ ਸਰਵੰ ਮੁਕਤਾ ਰਸਾਵ ਛੰਦ ਪ੍ਰਸਾਦ ਨਮੋ ਨਰਕ ਨਾਸੇ ਸਦੈਵੰ ਪ੍ਰਕਾਸੇ ਅਨੰਗੰ ਸਰੂਪੇ ਭੰਗੰ ਵਿਪੂਤੇ ਪਰਮਾਤੰ ਪਰਮਾਤੇ ਸਦਾ ਸਰਵਸਾਥੇ ਗਾਧ ਸਰੂਪੇ ਨਿਰਬਾਧ ਭੂਤੇ ਨੰਗੀ ਨਾਮੇ ਤ੍ਰਿਭੰਗੀ ਤ੍ਰਿਕਾਮੇ ਨਿਰਭੰਗੀ ਸਰੂਪੇ ਸਰਵੰਗੀ ਅਨੂਪੇ ਨਾ ਪੋਤਰ ਨਾ ਪੁੱਤਰ ਨ ਸਤਰ ਨ ਮਿੱਤਰ ਦਾਤਨ ਮਾਤਨ ਜਾਤਨ ਪਾਤਨ ਨਿਰਸਾਕੰ ਸਰੀਕ ਮਿਤੋ ਉਮੀਕ ਹੈ ਸਦੈਵੰ ਪ੍ਰਭਾਹੇ ਅਜੈ ਹੈ ਜਾ ਹੈ ਭਗਵਤੀ ਛੰਦ ਪ੍ਰਸਾਦ ਕੇ ਜਾ ਹਰਜੂਰ ਹੈ ਕਿ ਹਾਜ਼ਰ ਹਜੂਰ ਹੈ ਮੇ ਸੋ ਸਲਾਮ ਹੈ ਸਮਸਤਰ ਕਲਾਮ ਹੈ ਕਿ ਸਾਹਿਬ ਦਿਮਾਗ ਹੈ ਕਿ ਹੁਸਨ ਚਿਰਾਗ ਹੈ ਕਿ ਕਾਮਲ ਕਰੀਮ ਹੈ ਕਿ ਰਾਜ ਕਰੀਮ ਹੈ ਕਿ ਰੋਜੀ ਦਿਹੰਦ ਹੈ ਕਿ ਰਾਜ ਗ੍ਰਹਿੰਦ ਹੈ ਗਰੀਬ ਕਮਾਲ ਹੈ ਕਿ ਹੁਸਨ ਜਮਾਲ ਹੈ ਗਰੀਬ ਖਰਾਜ ਹੈ ਗਰੀਬ ਨਿਵਾਜ ਹੈ ਹਰੀ ਫੁਲ ਸਿਕੰਨ ਹੈ ਰਸੁਲ ਫਿਕੰਨ ਹੈ ਕਲੰਕੰ ਪ੍ਰਣਾਸ ਹੈ ਸਮਸਤ ਨਿਭਾਸ ਹੈ ਗੰਜਲ ਗਨੀਮ ਰਜਾ ਕਰੀ ਮੈਂ ਸਮਸਤ ਜਵਾਹ ਹੈ ਕਿ ਸਾਹਿਬ ਕਰਾ ਹੈ ਕਿ ਨਰਕੰ ਪ੍ਰਣਾਸ ਹੈ ਬੈਸ ਤੋਂ ਨਿਭਾਸ ਹੈ ਕਿ ਸਰਵ ਗਵਨ ਹੈ ਮੇ ਸਰਵਨ ਹੈ ਤਵਾਮਲ ਤਮੀਜ ਹੈ ਸਮਸਲ ਅਜੀਜ ਹੈ ਪਰਮ ਪਰਮੀਸ ਹੈ ਸਮਸਲ ਅਦੀਸ ਹੈ ਦੇਸਲ ਲੇਖ ਹੈ ਮੇਸਲ ਭੇਖ ਹੈ ਜਮੀਨ ਜਮਾ ਹੈ ਮੀ ਕੁਲ ਮਹਾ ਹੈ ਕਰੀਮ ਕਮਾਲ ਹੈ ਕਿ ਜੁਰਤ ਜਮਾਲ ਹੈ ਕਿ ਚਲੰਗ ਪ੍ਰਕਾਸ਼ ਹੈ ਕਿਵੇਂ ਤੋਂ ਸੁਭਾਸ ਹੈ ਕਿ ਜਵ ਸਰੂਪ ਹੈ ਕਿਵੇਂ ਤੋਂ ਭੂਤ ਹੈ ਕਿ ਮਿੱਤੋ ਪਸਾ ਹੈ ਕਿ ਆਤਮ ਪ੍ਰਭਾ ਹੈ ਕਿ ਚਲੰਗ ਨੰਗ ਹੈ ਕਿਵੇਂ ਤੋਂ ਭੰਗ ਹੈ ਮਤ ਭਾਰ ਛੰਦ ਤੋ ਪ੍ਰਸਾਦ ਮੁਰਮਨ ਪ੍ਰਣਾਮ ਗੁਣਗਨ ਮੁਦਾਮ ਅਰਬਰ ਗੰਜ ਹਨਰ ਪ੍ਰਭਾਂਜਨ ਗਨ ਪ੍ਰਣਾਮ ਮੁਰਮਨ ਸਲਾਮ ਹਰਨਰ ਖੰਡ ਬਾਂਦਰ ਮਾਂਡਨ ਪਵਨਾਸ ਮੁਰਮਨ ਪ੍ਰਕਾਸ਼ ਗੁਣਗਨ ਪ੍ਰਣਾਮ ਜਲਥਲ ਮੁਦਾਮ ਅੰਸ ਜੇ ਅੰਗ ਆਸਨ ਭੰਗ ਉਪਮਾ ਪਾਰ ਗਤ ਮਿਤ ਉਧਾਰ ਜਲਥਲ ਮੰਡ ਦਿਸ ਭੰਡ ਜਲਥਲ ਮਹੰਤ ਦਿਸ ਬਿਅੰਤਨ ਪਵਨਾਸ ਧਿਰਤਰ ਤੁਰਾ ਸੁਆ ਜਾਨ ਬਾਏ ਕੈ ਸਦਾ ਹੋਮਕਾਰ ਆਦਿ ਕਥਨੀ ਨਾਦ ਖਲਖੰਡ ਖਿਆਲ ਗੁਰਬਰ ਕਾਲ ਕਰ ਕਰ ਪ੍ਰਣਾਮ ਚਿਤ ਚਰਨ ਨਾਮ ਅੰਸ਼ ਜਗਾਤ ਅਜਨਾ ਬਾਤ ਝੰਜ ਗਾਤ ਨਿਰੰਜ ਬਾਤ ਅਣਠ ਭੰਡਾਰ ਅਣਠ ਪਾਰ ਅਢੀਠ ਧਰਮ ਅਢੀਠ ਕਰਮ ਅਣਬਰਣੰਤ ਦਾਤਾ ਮਹੰਤ ਹਰ ਬੋਲ ਮਨਾ ਸ਼ੰਤ ਪ੍ਰਸਾਦ ਕਰਨਾਲਿਆ ਰਖਾਲਿਆ ਖਰਖੰਡਨ ਹੈ ਮੈਂ ਮੰਡਨ ਹੈ ਜਗਤੇਸ਼ਵਰ ਹੈ ਪਰਮੇਸ਼ਵਰ ਹੈ ਕਲ ਕਾਰਨ ਹੈ ਸਰਵੋਭਾਰਨ ਹੈ ਤਿਦਕੇ ਤਰਨ ਹੈ ਜਗਕੇ ਕਰਨ ਹੈ ਮਨਮਾਨ ਹੈ ਜਗਜਾਨ ਹੈ ਸਰਵੰ ਭਰ ਹੈ ਸਰਵੰ ਕਰ ਹੈ ਸਰਪਾਸ ਹੈ ਸਰਵਨਾਸੈ ਕਰਨਾ ਕਰ ਹੈ ਵਿਸੰਬਰ ਹੈ ਸਰਵੇਸ਼ਵੈ ਜਗਤੇਸ਼ਵਰ ਹੈ ਬ੍ਰਹਮੰਡਸੈ ਖਲਖੰਡਸੈ ਭਰਤੇ ਪਰ ਹੈ ਕਰਨਾ ਕਰ ਹੈ ਅਜੱਪਾ ਜਪੈ ਥੱਪਾ ਥੱਪੈ ਕਿਰਤਾ ਕਿਰਤ ਹੈ ਮ੍ਰਿਤਾ ਮ੍ਰਿਤ ਹੈ ਮ੍ਰਿਤਾ ਮ੍ਰਿਤ ਹੈ ਕਰਨਾ ਕਿਰਤ ਹੈ ਕਿਰਤਾ ਕਿਰਤ ਹੈ ਧਰਣੀ ਤ੍ਰਿਤ ਹੈ ਮਤੇਸ਼ਵਰ ਹੈ ਪਰਮੇਸ਼ਵਰ ਹੈ ਕਿਰਤਾ ਕਿਰਤ ਹੈ ਮ੍ਰਿਤਾ ਮ੍ਰਿਤ ਹੈ ਨਿਰਣਾਇਕ ਹੈ ਗਲਕਾਇਕ ਹੈ ਵਿਸੰਬਰ ਹੈ ਕਰਨਾਲੇ ਹੈ ਨਿਰਪਨਾਇਕ ਹੈ ਸਰਪਾਇਕ ਹੈ ਪਭੰਜਨ ਹਰ ਗੰਜਨ ਹਰਿ ਪਤਾਪਨ ਹੈ ਜਪ ਜਾਪਨ ਹੈ ਕਲੰਕ ਕਿਰਤ ਹੈ ਸਰਬਾ ਕਿਰਤ ਹੈ ਕਰਤਾ ਕਰੇ ਹਰਤਾ ਹਰ ਹੈ ਪਰਮਾਤਮ ਹੈ ਸਰਬ ਆਤਮ ਹੈ ਆਤਮ ਵਾਸ ਹੈ ਜਸ ਕੇ ਜਸ ਹੈ ਭੁਜੰਗ ਪਿਆ ਛੰਦ ਨਮੋ ਸੂਰਜ ਸੂਰਜੇ ਹੇ ਨਮੋ ਚੰਦਰ ਚੰਦਰ ਹੇ ਨਮੋ ਰਾਜ ਰਾਜ ਨਮੋ ਇੰਦਰ ਇੰਦਰ ਹੇ ਨਮੋ ਅੰਧਕਾਰ ਹੇ ਨਮੋ ਤੇਹ ਦਿਨ ਨਮੋ ਬ੍ਰਿੰਦ ਬ੍ਰਿੰਦ ਨਮੋ ਬੀਜ ਬੀਜ ਨਮੋ ਰਾਜ ਸੰਘ ਤਾਮ ਸੰਘ ਸ਼ਾਂਤ ਰੂਪੇ ਨਮੋ ਪਰਮ ਤਤੰਗ ਤਤੰਗ ਸਰੂਪ ਨਮੋ ਯੋਗ ਯੋਗ ਨਮੋ ਗਿਆਨ ਗਿਆਨ ਮੰਤਰ ਮੰਤਰ ਨਮੋ ਧਿਆਨ ਧਿਆਨ ਨਮੋ ਯੁੱਧ ਯੁੱਧ ਨਮੋ ਗਿਆਨ ਗਿਆਨ ਪੂਜ ਪੂਜ ਨਮੋ ਪਾਨ ਪਾਨ ਨਮੋ ਕਲਾ ਕਰਤਾ ਨਮੋ ਸ਼ਾਂਤ ਰੂਪੇ ਨਮੋ ਕਲਾ ਕਰਤਾ ਨਮੋ ਸ਼ਾਂਤ ਰੂਪੇ ਨਮੋ ਇੰਦਰ ਇੰਦਰੇ ਨਨਾਦੰਗ ਬੇਪੂਤੇ ਕਲੰਕਾਰ ਰੂਪੇ ਅਲੰਕਾਰ ਅਲੰਕੇ ਨਮੋ ਆਸਵਾਸ ਨਮੋ ਬਾਕ ਬੰਕੇ ਭੰਗੀ ਸਰੂਪੇ ਅਨੰਗੀ ਨਾਮੇ ਤ੍ਰਿਭੰਗੀ ਤ੍ਰਿਕਾਲੇ ਅਨੰਗੀ ਕਾਮੀ ਇੱਕ ਸ਼੍ਰੀ ਛੰਦ ਜੈ ਲੈ ਪਹਿ ਬਹਿ ਪੂਜੂ ਨਾਸ ਕਾਸ ਗੰਜ ਪੰਜ ਲੱਖ ਭਖ
ਅਕਾਲ ਦਿਆਲ ਲੇਖ ਭੇਖ ਨਾਮ ਕਾਮ ਕਾਹ ਡਾਹ ਨਾਥੇ ਪਰਮਾਥੇ ਅਜੋਨੀ ਮੋਨੀ ਨਿਰਾਗਿ ਨਿਰੰਗੇ ਰੂਪੇ ਰੇਖੇ ਕਰਮ ਪ੍ਰਭੰ ਗੰਜੇ ਲੇਖੇ ਭੁਜੰਗ ਪਿਆ ਛੰਦ ਨਮਸਤਲ ਪ੍ਰਣਾਮੇ ਸਮਸਤਲ ਪ੍ਰਣਾਸੇ ਅਗੰਜਲ ਨਾਮੇ ਸਮਸਤ ਨਿਵਾਸੇ ਨਿਰਕਾਮ ਵਿਭੂਤੇ ਸਮਸਤ ਸਰੂਪੇ ਕੋ ਕਰਮ ਪ੍ਰਣਾਸੀ ਸੋ ਧਰਮੰ ਵਿਭੂਤੇ ਸਦਾ ਸਚਦਾਨੰਦ ਸਤਰੰਗ ਪ੍ਰਣਾਸੀ ਕਰਿਮਲ ਕੁਨਿੰਦਾ ਸਮਸਤ ਨਿਵਾਸੀ ਜੈ ਵਿਭੂਤੇ ਜੈ ਵਿਨੀਮੇ ਹਰਿਅੰ ਕਰਿਅੰ ਕਰਿਮ ਰਹੀਮੇ ਚਤਰ ਚੱਕਰ ਵਰਤੀ ਚਤਰ ਚੱਕਰ ਭੁਗਤੇ ਸੁਯੰ ਭਾਵ ਸੁਭੰਗ ਸਰਬਦਾ ਸਰਬਜੁਗਤੇ ਦੋ ਕਾਲੰ ਪ੍ਰਣਾਸੀ ਦਿਆਲੰ ਸਰੂਪੇ ਸਦਾ ਅੰਗ ਸੰਗੇ ਅਪੰਗੰ ਵਿਭੂਤੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਤਤਪ੍ਰਸਾਦ ਸਵਈਏ ਪਾਤਸ਼ਾਹੀ ਦਸਵੀਂ ਸਰਾਵਕ ਸ਼ੁੱਧ ਸਮੂਹ ਸਿਧਾਨ ਕੇ ਦੇਖ ਫਿਰ ਹਰ ਯੋਗ ਜਤੀਕੇ ਸੂਰ ਸੁਰਾਰਦਨ ਸ਼ੁੱਧ ਸਿਧਾਦਕ ਸੰਤ ਸਮੂਹ ਨੇਕ ਮਤੀਕੇ ਸਾਰੇ ਹੀ ਦੇਸ਼ ਕੋ ਦੇਖ ਰਹੇ ਹੋ ਮਤ ਕਉ ਨ ਦੇਖੇ ਪ੍ਰਾਣ ਪਤੀਕੇ ਸ਼੍ਰੀ ਭਗਵਾਨ ਕੀ ਪਾਹੇ ਕਿਰਪਾ ਹੂੰ ਤੇ ਏਕ ਰਤੀ ਬਿਨ ਏਕ ਰਤੀਕੇ ਮਾਤੇ ਮਤੰਗ ਜਰੇ ਜਰ ਸੰਗ ਅਨੂਪ ਤੰਗ ਸੁਰੰਗ ਸਵਾਰੇ ਕੋਟ ਤੁਰੰਗ ਕੁਰੰਗ ਸਿਕੂਦ ਪੌਣ ਕੇ ਗੁਣ ਕੁਜਾਤ ਨਿਵਾਰੇ ਭਾਰੀ ਪੁਜਾਨ ਕੇ ਭੂਪਲੀ ਬਿੱਧ ਨਿਆਵ ਸੀ ਸੰਜਾਤ ਵਿਚਾਰੇ ਇਤੇ ਪਏ ਤੋ ਕਹਾਂ ਪਏ ਭੂਪਤ ਅੰਤ ਕੁਨਾਂਗੇ ਪਾਏ ਪਧਾਰ ਜੀਤ ਫਿਰੈ ਸਭ ਦੇ ਦਿਸ਼ਾਨ ਕਹੋ ਬਾਜ ਢੋਲ ਮਿਰਧੰਗ ਨਗਾਰੇ ਗੁੰਜਤ ਗੂੜ ਕੁਜਾਨਕ ਸੁੰਦਰ ਹੰਸਤ ਰਾਜ ਹਜ਼ਾਰੇ ਭੂਤ ਪੋਇਖ ਭਵਾਨ ਕੇ ਭੂਪਤ ਕੌਣ ਗ੍ਰਹਿ ਜਾਤ ਵਿਚਾਰ ਹੇ ਸ਼੍ਰੀ ਪਸਰੀ ਭਵਾਨ ਭਜੇ ਬਿਨੰਤ ਕੁੰਤ ਕਧਾਮ ਸਧਾਰੇ ਤੀਰਥ ਨਾਨ ਦਇਆ ਦਮ ਦਾਨ ਸੁਸੰਜਮ ਨੇਮ ਅਨੇਕ ਵਸਿੱਖੈ ਵੇਦ ਪੁਰਾਣਕ ਦੇਵ ਕੁਰਾਨ ਜਮੀਨ ਜਮਾਨ ਸਵਾਨਕ ਭੇਖੈ ਪੌਣ ਆਹਾਰੂ ਜਤੀ ਜਤਾਰੂ ਸਵੈ ਸੁ ਵਿਚਾਰ ਹਜ਼ਾਰ ਕੇ ਦੇਖੈ ਸ਼੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨ ਲੇਖੈ ਸ਼ੁੱਧ ਸਿਪਾਹ ਦੁਰੰਤ ਦੁਬਾਸ ਸੋ ਸਾਸ ਨਾ ਦੁਰਜਾਨ ਦ ਲੈਂਗੇ ਪਾਰੀ ਗੁਮਾਨ ਪਰੇ ਮਨ ਮੈਂ ਕਰ ਪਰਵਤ ਪੰਖਾ ਲੈ ਨਾ ਹਲੈਂਗੇ ਤੋਰ ਅਰੀਨ ਮੁਰੋ ਵਾਸਨ ਮਤ ਮਤੰਗਨ ਮਾਨ ਮਲੈਂਗੇ ਸ਼੍ਰੀ ਪਸਰੀ ਭਵਾਨ ਕਿਰਪਾ ਬਿਨ ਤਿਆਗ ਜਹਾਂ ਨਿਦਾਨ ਚਲੈਂਗੇ ਵੀਰ ਪਾਰੂ ਬੜੇ ਭਰਿਆਰ ਵਿਚਾਰੇ ਸਾਰ ਕੀ ਧਾਰ ਪਛਈਆ ਤੋਰ ਦੇਸ਼ ਮਲਿੰਦ ਮਵਾਸਨ ਮਤ ਇੱਕ ਜਾਣ ਕੇ ਮਾਨ ਮਲਈਆ ਗੜ ਗੜਾਨਕ ਤੋੜ ਨਿਆਰ ਸੋ ਬਤ ਨਿਜ ਚਾਰ ਲਵਈਆ ਸਾਹਿਬ ਸ਼੍ਰੀ ਸਭ ਕਉ ਸਿਰ ਨਾਇਕ ਜਾਚਕਨੇਕ ਸੋ ਏਕ ਦਵਈਆ ਦਾਨਵ ਦੇ ਫਨਿੰਨ ਸਾਚਰ ਭੂਤ ਪੋਇਕ ਪਹੁੰਚ ਪੈਂਗੇ ਜੀਵ ਜਤੇ ਜਲ ਮੈਂ ਥਲ ਮੈਂ ਭਲ ਹੀ ਪਲ ਮੈਂ ਸਭ ਥਾਪਤ ਪੈਂਗੇ ਪੁਨ ਪ੍ਰਤਾਪ ਪੁਨ ਬਾਟ ਜੈ ਤੁਨ ਪਾਪਨ ਕੇ ਬਹੁ ਪੁੰਜ ਖਪੈਂਗੇ ਸਾਧ ਸਮੂਹ ਪ੍ਰਸੰਨ ਫਿਰੈ ਜਗ ਹੂ ਸਤਰ ਸਵੈ ਲੋਕ ਚ ਪੈਂਗੇ ਮਾਨਵ ਇੰਦਰ ਗਜਿੰਦ ਨਿਰਾਧ ਭਜੰਤਰ ਲੋਕੋ ਰਾਜ ਕਰੇਂਗੇ ਕੋਟ ਸ਼ਨਾਨ ਗਜਾਤ ਗਦਾਨ ਅਨੇਕ ਸੋਮਬਰ ਸਾਜ ਭਰੈਂਗੇ ਬ੍ਰਹਮੇਸ਼ਰ ਵਿਸ਼ਨ ਸੱਚੀ ਪਤ ਅੰਤ ਫਸੇ ਜਮ ਫਾਸ ਭਰੈਂਗੇ ਜੇ ਨ ਸ੍ਰੀ ਪਦ ਕੇ ਪ੍ਰਸੈ ਪਾਗ ਤੇ ਨ ਫਿਰ ਨ ਦੇ ਤਰੇਂਗੇ ਕਹਾਂ ਭਯੋ ਜੋ ਦੋਹ ਲੋਚਨ ਮੂੰਹ ਦਿਖੈ ਬੈਠ ਰਿਹਾ ਭਗਤ ਧਿਆਨ ਲਗਾਇਓ ਨਾਥ ਫਿਰ ਲੀਏ ਸਾ ਸਮੁੰਦਰ ਲੋਕ ਗਇਓ ਪਰ ਲੋਕ ਗਵਾਇਓ ਬਾਸ ਕਿਉ ਬਖਿਆਨ ਸੋ ਬੈਠ ਗਏ ਐਸੇ ਹੀ ਐਸੇ ਸੋ ਬੈਸ ਬਿਤਾਇਓ ਐਸੇ ਹੀ ਐਸੇ ਸੋ ਬੈਸ ਬਿਤਾਇਓ ਸਾਚ ਕਹੂੰ ਸੁਨ ਲਿਹੋ ਸਵੈ ਜਨ ਪ੍ਰੇਮ ਕੀਓ ਤਨੀ ਪ੍ਰਪਾਇਓ ਕਾਹੂੰ ਲਪਾਹਨ ਪੂਜ ਧਰਿਓ ਸਿਰ ਕਾਹੂੰ ਲਲਿੰਗ ਰਟਕਾਇਓ

ਭੁਗਤਾਨ ਕੋ ਪੂਜਿਤ ਹੈ ਪਾਸੋ ਕੁਮਰਤਾਨ ਕੋ ਪੂਜਨ ਤਾਇਓ ਕੂਰ ਕਿਰਿਆ ਔਰ ਜੋ ਸਭ ਹੀ ਜਗ ਸ਼੍ਰੀ ਭਗਵਾਨ ਕੋ ਪੇਹ ਦਿਨ ਪਾਇਓ ਕੂਰ ਕਿਰਿਆ ਔਰ ਜੋ ਸਭ ਹੀ ਜਗ ਸ਼੍ਰੀ ਭਗਵਾਨ ਕੋ ਪੇਹ ਦਿਨ ਪਾਇਓ ਕਬੋ ਬਾਚ ਬੇਨਤੀ ਚੌਪਈ ਪਾਤਸ਼ਾਹੀ ਦਸਵੀਂ ਹਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਜਿਤ ਕੀ ਇੱਛਾ ਤਬ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਵਰਤ ਪਾਰਾ ਹਮਰੇ ਦੁਸ਼ਟ ਸਵੈ ਤੁਮ ਘਾਵੋ ਆਪ ਹੱਦ ਮੋਹਿ ਬਚਾਵੋ ਸੁਖੀ ਵਸੈ ਮੋਰੋ ਪਰਿਵਾਰਾ ਸੇ ਸਿੱਖ ਸਵੈ ਕਰਤਾਰਾ ਮੋਰ ਰੱਛਾ ਨਿਜ ਕਰਦੈ ਕਰੇ ਹੈ ਸਵੈਰਨ ਕੋ ਆ ਸੰਘਰੇ ਹੈ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮੈਂ ਛਾੜ ਕੋਈ ਵਰਨ ਤੇ ਹਾਂ ਜੋ ਵਰ ਚਾਹੂੰ ਸੁਮ ਤੇ ਪਾਊਂ ਸੇਵਕ ਸਿੱਖ ਹਮਾਰੇ ਤਾਰੀ ਹੈ ਚੁਨ ਚੁਨ ਸਦਰ ਹਮਾਰੇ ਮਾਰੀ ਹੈ ਆਪ ਹੱਦ ਹੈ ਮਜੈ ਵਰਿਆ ਮਰਨ ਕਾਲ ਕਾ ਤਰਾਸ ਨਿਵਰਿਆ ਹੁਜੂ ਸਦਾ ਹਮਾਰੇ ਪੱਛਾ ਸ਼੍ਰੀ ਹਸਤੋ ਜੋ ਕਰਿਓ ਰੱਛਾ ਰਾਖ ਲਿਹੋ ਰਾਖਣ ਹਾਰੇ ਸਹਿਬ ਸੰਸਹਾਏ ਪਿਆਰੇ ਦੀਨ ਮਨ ਦੁਸ਼ਟਨ ਕੇ ਹੰਤਾ ਤੁਮੋ ਪੁਰੀ ਚਤਾ ਦਸਕੰਤਾ ਕਾਲ ਪਾਏ ਬ੍ਰਹਮਾ ਬਵਤਰਾ ਕਾਲ ਪਾਏ ਸਿਵ ਜੋਤਰਾ ਕਾਲ ਪਾਏ ਕਰ ਬਿਸਨ ਪ੍ਰਕਾਸਾ ਸਗਲ ਕਾਲ ਕਾ ਕੀਆ ਤਮਾਸਾ ਜਮਨ ਕਾਲ ਜੋਗੀ ਸਿਵ ਕੀ ਹੋ ਵੇਦ ਰਾਜ ਬ੍ਰਹਮਾ ਜੂਥੀ ਹੋ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਂ ਹਮਾਰਾ ਜਮਨ ਕਾਲ ਸਭ ਜਗਤ ਬਣਾਇਓ ਦੇਵ ਦੈ ਜਿਠਨ ਪਜਾਇਓ ਆਦਿ ਅੰਤ ਇੱਕ ਅਵਤਾਰਾ ਸੋਇ ਗੁਰੂ ਸਮਝੋ ਹਮਾਰਾ ਨਮਸਕਾਰ ਤੁਸੀਂ ਕਹੋ ਹਮਾਰੀ ਸਗਲ ਪ੍ਰਜਾ ਜਨ ਆਪ ਸਵਾਰੀ ਸਿਵਕਨ ਕੋ ਸਿਵਕਨ ਸੁਖ ਦੀਓ ਸਤਰਨ ਕੋ ਪਲਮੋਂ ਬਦਗੀਓ ਘੜ ਘੜ ਗਏ ਅੰਤਰ ਕੀ ਜਹਾਨਤ ਭੱਲੇ ਬੁਰੇ ਕੀ ਪੀਰ ਪਛਾਣਤ ਚਿੱਟੀ ਤੇ ਕੁੰਚਰ ਅਸਥੂਲਾ ਸਭ ਪਰ ਕਿਰਪਾ ਦਿੜ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕੇ ਕੀ ਪੀਰ ਪਛਾਣੈ ਘੜ ਘੜ ਕੇ ਪੜ ਪੜ ਗੀ ਜਾਣੈ ਜਉਦ ਕਰ ਕਰਾ ਕਰਤਾਰਾ ਪ੍ਰਜਾ ਤਰ ਤਬ ਦੇਹ ਪਹਾਰਾ ਜਬ ਕਰ ਕਰ ਤੋ ਕਬ ਹੂੰ ਤੋ ਮੈਂ ਮਿਲਦੇ ਧਰ ਸਭ ਹੂੰ ਜਿੱਤੇ ਬਦਨ ਸਿੜ ਸਭ ਤਾਰੇ ਆਪ ਆਪਣੀ ਬੂਝ ਉਚਾਰੇ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਨਤ ਬੇਦ ਪਿਹਦਰਿਆਲਮ ਨਿਰੰਕਾਰ ਨਿਰਵਕਾਰ ਨਿਰਲੰਬ ਆਦ ਨੀਲ ਅਨਾਦ ਸੰਭ ਤਾਂ ਕਾ ਮੋੜ ਉਚਾਰਤ ਪਿਹਦਾ ਜਾਂ ਕੋ ਭੇਵ ਨ ਪਾਵਤ ਬੇਦਾ ਤਾਂ ਕੋ ਕਰ ਪਾਹਨ ਅਨਮਾਨਤ ਮਹਾ ਮੂੜ ਕਜ ਭੇਦ ਨ ਜਾਣਤ ਮਹਾਂਦੇਵ ਕੋ ਕਹਿ ਸਦਾ ਸਿਵ ਨਿਰੰਕਾਰ ਕਾ ਚਿੰਤਨੈ ਭੇਵੋ ਆਪ ਆਪਣੀ ਬੁੱਧ ਹੈ ਜੇਤੀ ਵਾਰੰਤ ਭਿੰਨ ਭਿੰਨ ਤੋਂ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਿਹ ਬੇ ਸਜਾ ਪ੍ਰਥਮ ਸੰਸਾਰਾ ਇੱਕੈ ਰੂਪ ਅਨੂਪ ਸਰੂਪਾ ਰੰਗ ਪਹੋ ਰਾਵ ਕਹੀਂ ਭੂਪਾਂਡ ਜੇਰੇ ਸੇ ਤਜਕੀਨੀ ਤੁਝ ਖਾਨ ਬਹੋਰ ਰਚਦੀਨੀ ਕਹੂੰ ਫੂਰ ਰਾਜਾ ਵੈ ਬੈਠਾ ਕਹੂੰ ਸਿਮਰ ਪਹਿ ਸੰਕਰ ਬੈਠਾ ਸਗਰੀ ਛਿੜ ਦਿਖਾਏ ਚੰਪ ਹਵਾ ਜੁਗਾ ਸਰੂ ਸਿੰਪ ਵਰਛਾ ਮੇਰੀ ਤੁਮ ਕਰੋ ਸਿੱਖੋ ਵਾਰ ਸਿੱਖ ਸੰਘਰੋ ਦੁਸ਼ਟ ਜੇ ਤੇ ਉਠਤ ਪਾਤਾ ਸਗਲ ਮਿਲੇਸ਼ ਕਰੁਣ ਘਾਤਾ ਜੇ ਅਜ ਤੋ ਤਬ ਸ਼ਰਨੀ ਪਰੇ ਤਿਨਕੇ ਦੁਰ ਦੁਖਤ ਹੈ ਮਰੇ ਪੁਰਖ ਜਨ ਭਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇੱਕ ਬਾਰ ਤਿਆਏ ਹੈ ਤਾਂ ਕਿ ਕਾਲ ਨਿਕਟਣ ਆਏ ਹੈ ਰੱਛਾ ਹੋਏ ਤਾਂ ਹੀ ਸਭ ਕਾਲਾ ਦੁਸ਼ਟ ਅਰਿਸ਼ਟ ਟਰੇ ਤਤ ਕਾਲਾ ਕਿਰਪਾ ਦ੍ਰਿੜ ਤਨ ਜਾਏ ਨਿਹਰ ਹੂੰ ਤਾਂ ਕਿ ਤਾਪ ਤਨ ਕਮੂ ਹਰ ਹੂੰ ਰਿਦ ਸਿਧ ਖਰਮੋ ਸਭ ਹੋਈ ਦੁੱਢ ਛਾਛ ਵੈਸ ਕਹਿ ਨਾ ਕੋਈ ਇੱਕ ਵਾਰ ਦਿਨ ਤੁਮੈਂ ਸੰਭਾਰਾ ਕਾਲ ਫਸਤੇ ਤਾਹੇ ਉਬਾਰਾ ਜਿਰ ਨਰ ਨਾਮ ਤਿਆਰੋ ਕਾਂ ਦਾਰਦ ਦੁਸ਼ ਦੋਗ ਤੇਰਾ ਖੜਕੇ ਤੁਮੈਂ ਸ਼ਨ ਤਿਹਾਰੀ ਆਪ ਹੱਦ ਲਿਓ ਉਬਾਰੀ ਸਰਵ ਠੋਰ ਮੋਹ ਸਹਾਈ ਦੁੱਢ ਦੋਗ ਤੇ ਲਿਓ ਬਚਾਈ ਖੜਕੇ ਤੁਮੈਂ ਸ਼ਰਨ ਤਿਹਾਰੀ ਆਪ ਹੱਦ ਲਿਹੋ ਬਾਰੀ ਸਰਵ ਠੋਰ ਮੋਹ ਸਹਾਈ ਦੁਸ਼ ਦੋਗ ਤੇ ਲਿਹੋ ਬਚਾਈ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕੋ ਓਂਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਸ਼ਬਦੋ ਤਾਂ ਗਾਵੋ ਹਰੀ ਕੇ ਰਾ ਮਨ ਜਨੀ ਵਸਾਇਆ ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ ਤੂੰ ਸਦਾ ਰਹੂੰ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੂਖ ਸਭ ਵਿਸਾਰਣਾ ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗੱਲਾਂ ਸਮਰੱਥ ਸੁਆਮੀ ਸੁਖ ਮਨੋਂ ਵਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੂੰ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰੇ ਕਰਤਾ ਤੇਰੇ ਸਭ ਕਿਸ਼ੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ
कहे नानक सच्चे साहिब क्या नाही कर तेरे, साचा नाम मेरा आधार हो, साच नाम आधार मेरा जन भुखा सब गवाइया। कर शांत सुख मन आए वसया, जन इच्छा सब पुजाइया। सदा कुर्बान कीता गुरु बेटो हो, जिस दियां हे बड़ियाइया। कहे नानक सुनो संतो शब्द रो प्यारो, साचा नाम मेरा आधारो। बाजे पंज शब्द घर सपागै, घर सपागै शब्द बाजे कला जित कर धारिया। पंच दूत दु वस कीते काल कंटक मारिया, तुर कर्म पाया तुद जिन कहो से नाम हर कै लागे। कहे नानक तै सुख हुआ तित कर अनहद बाजे, साची लिवै बिन देह निमाणी, देह निमाणी लिवै बाजू क्या करे विचारिया। तुद बा समरथ कोय नाही कृपा कर बनवारिया, ये सुनो होर था नाही शब्द लाग सवारिया। कह नानक लिवै बाजू क्या करे विचारिया, आनंद आनंद सब को कहे आनंद गुरु ते जानिया। जानिया सदा गुरु ते कृपा करे प्यारिया, कर कृपा किलवे कटे ज्ञान अंजन सहारिया। अंदर हो जिनका मोह टुटा तिनका शब्द च सवारिया। कहे नानक क्यों आनंद आनंद गुरु ते जानिया, बाबा जिस तू दे सोई जन पावे, पावे तसो जंदे जिसनों होर क्या करे विचारिया। परम पुले प्रैदा दिसक नाम लाग सवारिया, गुर प्रसादी मन पया निर्मल जिन्ना पहना पावे। कहे नानक जिस दे प्यारे सोही जन पावे, आवो संत प्यारे हो कथ के करै कहानी, करै कहानी कथ केरी कित द्वारे पाई है। तन मन तन सब सौम गुर को हुकुम मनिया, पाई है हुकुम मनिया गुरु केरा गावो सची बाणी। कहे नानक सुनो संतो कथ्यो कथ कहानी, ये मन चंचला चतराई किने न पाया, चतराई न पाया किने तू सुन मन मेरिया। ए माया मोहनी जिने त परम पुलाया, माया ता मोहनी तिने कीती जिन ठगौली पाईया।

ਨਾਨਕ ਮਨ ਚੰਚਲ ਚਤਰਾਈ ਕਿਨੈ ਨਾ ਪਾਇਆ, ਏ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ। ਇਹ ਕੁਟੰਬ ਤੂੰ ਜੇ ਦੇਖਦਾ, ਚੱਲੈ ਨਾਹੀਂ ਤੇਰੇ ਨਾਲੇ, ਸਾਤਰੇ ਚੱਲੈ ਨਾਹੀਂ ਤਿਸ ਨਾਲ, ਕਿਉਂ ਚਿਤਲਾਈ ਐਸਾ ਕੰਮ ਮੂਲੇ ਨਾ ਕੀਚੈ ਜਿਤੇ ਅੰਤ ਪਛੋਤਾਈ ਐ। ਸਤਿਗੁਰੂ ਕਾ ਉਪਦੇਸ ਸੁਣ ਤੂੰ ਹੋਵੈ ਤੇਰੇ ਨਾਲੇ, ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ। ਅਗਮ ਗੋਚਰਾ ਤੇਰਾ ਅੰਤ ਨਾ ਪਾਇਆ, ਅੰਤੋ ਨਾ ਪਾਇਆ ਕਿਨੈ ਤੇਰਾ, ਆਪਣਾ ਆਪ ਤੂੰ ਜਾਣੇ। ਜੀ ਆ ਸਭ ਖੇਲ ਤੇਰਾ, ਕਿਆ ਕੋ ਆਖ ਵਖਾਣ, ਆਖੇ ਤਾਂ ਵੇਖੇ ਸਭ ਤੂੰ ਹੈ ਜਿੰਜਗ ਤੋਂ ਪਾਇਆ। ਕਹੇ ਨਾਨਕ ਤੂੰ ਸਦਾ ਗਮ ਹੈ ਤੇਰਾ ਅੰਤ ਨਾ ਪਾਇਆ, ਸੋਰ ਨਰ ਮੋਨ ਜਾਣੇ ਅੰਮ੍ਰਿਤ ਖੋਜ ਦੇ ਸੋ ਅੰਮ੍ਰਿਤ ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕਿੰਨੀ ਸੱਚਾ ਮਨ ਵਸਾਇਆ। ਜੀ ਜਾਂ ਸਭ ਤੋਂ ਦੇ ਉਪਾਏ ਵੇਖ ਪਰਸਨੇ ਆਇਆ, ਲੱਭ ਲੋਭ ਅਹੰਕਾਰ ਝੂਕਾ ਸਤਿਗੁਰੂ ਭਲਾ ਪਾਇਆ। ਕਹੇ ਨਾਨਕ ਜਿਸ ਨੂੰ ਆਪ ਤੁਠਾ ਤਨ ਅੰਮ੍ਰਿਤ ਗੁਰ ਤੇ ਪਾਇਆ। ਭਗਤਾਂ ਕੀ ਚਾਲ ਨਿਰਾਲੀ, ਚਾਲ ਨਿਰਾਲੀ ਭਗਤਾਂ ਗੇਰੀ, ਬਿਖ ਮਾਰਗ ਚੱਲਣਾ, ਲੱਭ ਲੋਭ ਅਹੰਕਾਰ ਤਾਂ ਤ੍ਰਿਸ਼ਨਾ ਬਹੁਤ ਨਾਹੀਂ ਬੋਲਣਾ। ਖਨਿਓ ਤਿੱਖੇ ਵੱਲੋਂ ਨਿੱਕੇ ਏਤ ਮਾਰਗ ਜਾਣਾ, ਗੁਰਪ੍ਰਸਾਦੀ ਜਿੰਨੀ ਆਪ ਤਜਿਆਂ ਰਵਾਸ਼ਨਾ ਸਵਾਣੀ। ਕਹਿ ਨਾਨਕ ਚਾਲ ਭਗਤਾਂ ਜੁਗੋ ਜੁਗ ਨਿਰਾਲੀ, ਜਿਉਂ ਤੂੰ ਚਲਾਏ ਤਿਵ ਚੱਲੈ ਸੁਆਮੀ, ਹੋਰ ਕਿਆ ਜਾਣਾ ਗੁਣ ਤੇਰੇ। ਜਿਵ ਤੂੰ ਚਲਾਹੇ ਤਵੈ ਚੱਲੈ, ਜਿੰਨਾ ਮਾਰਗ ਪਾਵੇ ਕਰ ਕਿਰਪਾ, ਜਿੰਨਾ ਮਿਲਾਹੇ ਸੇ ਹਰ ਸਦਾ ਧਿਆਵੇ, ਜਿਸਨੂੰ ਕਥਾ ਸੁਣਾਏ ਆਪਣੀ ਸੇ ਗੁਰਦੁਆਰੇ ਸੁਖ ਪਾਵੇ। ਕਹੇ ਨਾਨਕ ਸੱਚੇ ਸਾਹਿਬ ਜਿਉਂ ਪਾਵੈ ਤਵੈ ਚਲਾਵੇ, ਸੋ ਹੇਲਾ ਸ਼ਬਦ ਸੁਹਾਵਾ, ਸ਼ਬਦ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ। ਇਹ ਤਿਨਕਾ ਮਨ ਵਸਿਆ ਜਿਨ ਧਰੋ ਲਿਖਿਆ ਆਇਆ, ਕਿ ਫਿਰ ਕਨੇਰੇ ਕਰਿਆ ਗੱਲਾਂ ਗੱਲੀ ਕਿੰਨਾ ਪਾਇਆ। ਕਹੇ ਨਾਨਕ ਸ਼ਬਦ ਸੋਹੇਲਾ ਸਤਿਗੁਰੂ ਸੁਣਾਇਆ। ਪਵਿੱਤਰ ਹੋਏ ਸੇ ਜਨਾ ਜਿਨੀ ਹਰ ਧਿਆਇਆ, ਹਰ ਧਿਆਇਆ ਪਵਿੱਤਰ ਹੋਏ ਗੁਰਮੁਖ ਜਿਨੀ ਧਿਆਇਆ, ਪਵਿੱਤਰ ਮਾਤਾ ਪਿਤਾ ਕੁਟੰਬ ਸਹਿਤ ਸਿਉਂ ਸੰਗ ਸਭਾਈਆ। ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪੁਜਨੀ ਮਨ ਵਸਾਇਆ, ਕਹੇ ਨਾਨਕ ਸੇ ਪੁਜਨੀ ਗੁਰਮੁਖ ਹਰ ਧਿਆਇਆ। ਕਰਮੀ ਸਹਿਜ ਨ ਉਪਜਹਿ ਬਿਨ ਸਹਿਜੈ ਸਹਿਸਾ ਨਾ ਜਾਈ, ਨਹਿ ਜਾਏ ਸਹਿਸਾ ਕਿਤਾ ਸੰਜਮ ਰਹੇ ਕਰਮ ਕਮਾਏ, ਸਹਿਸਾ ਜੀਉ ਮਲੀਨ ਹੈ ਕਿਸਮ ਧੋਤਾ ਜਾਈ। ਮਨ ਧੋਵੋ ਸ਼ਬਦ ਲਾਗੋ ਹਰ ਸਿਉਂ ਰਹੋ ਚਿਤ ਲਾਹੇ, ਕਹੇ ਨਾਨਕ ਗੁਰਪ੍ਰਸਾਦੀ ਸਹਿਜ ਉਪਜਾਏ ਸਹਿਸਾ ਬਜਾਏ। ਜੀਓ ਮੈਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜੀਓ ਤਾਂ ਮੈਲੇ, ਤਿੰਨੀ ਜਨਮ ਜੂਗੈ ਹਾਰਿਆ, ਤਿਸਨਾ ਵੱਡਾ ਰੋਗ ਲੱਗਾ ਮਰਨ ਮਨ ਵਸਾਰਿਆ। ਵੇਦਾ ਵੈ ਨਾਮ ਉੱਤਮ ਸੋ ਸੁਣੈ ਨਾਹੀ, ਫਿਰੈ ਜਿਉਂ ਵਿਤਾਲਿਆ, ਕਹੇ ਨਾਨਕ ਜਿਨ ਸੱਚ ਤਜਿਆ, ਕੂੜੇ ਲਾਗੇ ਤਿੰਨੀ ਜਨਮ ਜੂਗੈ ਹਾਰਿਆ। ਜੀਓ ਨਿਰਮਲ ਬਾਹਰੋਂ, ਨਿਰਮਲ ਬਾਹਰੋਂ ਤਾਂ ਨਿਰਮਲ ਜੀਓ, ਨਿਰਮਲ ਸਤਿਗੁਰ ਤੇ ਕਰਨੀ ਕਮਾਣੀ। ਕੂੜ ਕੇ ਸੋ ਏ ਪਹੁੰਚੈ ਨਾਹੀ, ਮਨਸਾ ਸੱਚ ਸਮਾਣੀ, ਜਰ ਬਿਰਤਰ ਜਿਨੀ ਖਟਿਆ, ਭਲੇ ਸਿਵਣ ਜਾਰੇ, ਕਹਿ ਡਾਰਕ ਜਨਮਾ ਨਿਰਮਲ, ਸਦਾ ਰਹੇ ਹਰ ਨਾਰ ਸਦਾ ਰਹੇ ਗੁਰ ਨਾਲੇ। ਗੁਰ ਕੇ ਚਰਨ ਹਿਰਦੈ ਧਿਆਏ, ਅੰਤਰ ਆਤਮੈ ਸੰਭਾਲੇ। ਗੁਰ ਕੇ ਚਰਨ ਹਿਰਦੈ ਧਿਆਏ, ਅੰਤਰ ਆਤਮੈ ਸੰਭਾਲੇ। ਜੀਓ ਨਿਰਮਲ ਬਾਹਰੋਂ ਨਿਰਮਲ, ਜੀਓ ਤਾਂ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ। ਕੂੜ ਕੀ ਸੋਏ ਪਹੁੰਚੈ ਨਾਹੀ, ਮਨਸਾ ਸੱਚ ਸਮਾਣੀ, ਜਨਮ ਰਤਨ ਜਿੰਨੀ ਖਟਿਆ, ਭਲੇ ਸਿਵਣ ਜਾ ਰੇ, ਕਹੇ ਨਾਨਕ ਜਿਨਮਾ ਨਿਰਮਲ, ਸਦਾ ਰਹਿ ਗੁਰ ਨਾਲੇ। ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੈ, ਹੋਵੈ ਤਾਂ ਸਨਮੁ ਸੇ ਕੋਈ ਜੀਉ ਰਹਿ ਗੁਰ ਨਾਲੇ। ਗੁਰ ਕੇ ਚਨ ਹਿਰਦੈ ਤਿਹਾ ਅੰਤਰਿਆਤ ਮੈਂ ਸੰਭਾਲੇ, ਆਪ ਛੱਡ ਸਦਾ ਰਹਿ ਪਰਨ ਹੈ, ਗੁਰ ਬਿਨਵਰ ਨ ਜਾਣੈ ਕੋਈ। ਕਹੇ ਨਾਨਕ ਸੁਣੋ ਸੰਤ ਹੋ ਸੋ ਸਿੱਖ ਸਨਮੁਖ ਹੋਏ, ਜੇ ਕੋ ਗੁਰ ਤੇ ਵਿਮੁਖ ਹੋਵੈ, ਬਿਨ ਸਤਿਗੁਰ ਮੁਕਤ ਨ ਪਾਵੈ, ਭਾਵੇ ਮੁਕਤ ਨ ਹੋਰ ਥੈ ਕੋਈ। ਪੁੱਛੋ ਵੇ ਕੀਆਂ ਜਾਏ, ਨੇਕ ਜੋਨੀ ਭਰਮੇ ਆਵੈ, ਬਿਨ ਸਤਿਗੁਰ ਮੁਕਤ ਨ ਪਾਏ, ਫਿਰ ਮੁਕਤ ਪਾਏ ਲਾਗ ਚਰਨੀ, ਸਤਿਗੁਰੂ ਸ਼ਬਦ ਸੁਣਾਏ। ਕਹੇ ਨਾਨਕ ਵਿਚਾਰ ਦੇਖੋ, ਬਿਨ ਸਤਿਗੁਰ ਮੁਕਤ ਨ ਪਾਏ, ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀ, ਅਸਰ ਬਾਣੀ ਜਨ ਕਹੋ, ਨਦਰ ਕਰਮ ਹੋਵੈ ਹਿਰਦੈ ਤਨ ਸਮਾਣੀ, ਪੀ ਬਹੋ ਅੰਮ੍ਰਿਤ ਸਦਾ ਰੋ ਰੰਗ ਜਪਿਓ ਸਾਰੰਗ ਪਾਣੀ। ਕਹੇ ਨਾਨਕ ਸਦਾ ਗਾਵੋ ਸੱਚੀ ਬਾਣੀ, ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਵਾਜੋ ਹੋਰ ਕੱਚੀ ਬਾਣੀ, ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਅੱਗ ਵਖਾਣੀ।
ਹਰ ਹਰ ਨਿਤ ਕਰੈ ਰਸਨਾ ਕਹਿ ਕਛੁ ਨ ਜਾਣੀ ਜਿਤ ਜਿਨ ਕਰਿ ਲਿਆ ਮਾਇਆ ਪੁਰਨ ਪੈ ਰਵਾਣੀ ਕਹਿ ਨਾਨਕ ਗੁਰੂ ਬਾਜੋ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੀ ਰਿਜਤ ਜੜਾਓ ਸ਼ਬਦ ਰਤਨ ਜਿਤ ਮਨ ਲਾਗਾ ਹੋ ਅਸਮਾਓ ਸ਼ਬਦ ਸੇਤੀ ਮਨ ਮਿਲਿਆ ਸੱਚਾ ਲਾਇਆ ਪਾਹੁ ਆਪੇ ਹੀਰਾ ਰਤਨ ਆਪੇ ਜਿਨੋਂ ਦੇ ਬੁਝਾਏ ਕਹੇ ਨਾਨਕ ਸ਼ਬਦ ਰਤਨ ਹੀਰਾ ਜਿਤ ਜੜਾਓ ਸ਼ਿਵ ਸ਼ਕਤ ਆਵੋ ਪਾਏ ਕਹਿ ਕਰਤਾ ਆਪੇ ਹੁਕਮ ਵਰਤਾਏ ਹੁਕਮ ਵਰਤਾਏ ਆਪ ਵੇਖੇ ਗੁਰਮੁਖ ਸਭ ਜਾਏ ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ ਗੁਰਮੁਖ ਜਿਸਨੋ ਆਪ ਕਰੇ ਸੋ ਹੋਵੇ ਕੁਸਲ ਬੁਲਾਏ ਕਹਿ ਨਾਨਕ ਆਪ ਕਰਤਾ ਪੇ ਕੁੰ ਬੁਝਾਏ ਸਿਮਰਤ ਸ਼ਾਸਤਰ ਪੁਨ ਪਾਪ ਵਿਚਾਰ ਦੇ ਤੱਤੈ ਸਾਰ ਨ ਜਾਣੀ ਤੱਤੈ ਸਾਰ ਨ ਜਾਣੀ ਗੁਰੂ ਬਾਜੋ ਤੱਤੈ ਸਾਰ ਨ ਜਾਣੀ ਤੇ ਗੁਣੀ ਸੰਸਾਰ ਪਰਮ ਸੁੱਤਾ ਸੁੱਤਿਆ ਰਹਿਣ ਬਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹਿ ਨਾਨਕ ਸੁੱਤ ਪਾਏ ਜਿਸਨੂੰ ਆਂਦਨ ਹਰ ਲਾਗੈ ਜਾਗਤ ਰਹਿਣ ਬਿਹਾਣੀ ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ ਸੋ ਕਿ ਮਨੋ ਵਿਸਾਰੀ ਹੈ ਮਨੋ ਕੋ ਵਿਸਾਰੀ ਹੈ ਵਰਦਾਤਾ ਜੇ ਅਗਨ ਮੈਂ ਹਰ ਪਹੁੰਚਾਵੇ ਉਸਨੂੰ ਕਹੋ ਪਾਉਣ ਸਕੇ ਜਿਹਨੂੰ ਆਪਣੀ ਲਿਬਲਾਵੇ ਆਪਣੀ ਲਿਵੇ ਆਪੇ ਲਾਏ ਗੁਰਮੁਖ ਸਦਾ ਸੰਭਾਲੀ ਹੈ ਕਹਿ ਨਾਨਕ ਵਰਦਾਤਾ ਸੁੱਖ ਮਨੋ ਵਿਸਾਰੀ ਹੈ ਜੈਸੇ ਅਗਨ ਉਦਰ ਮੈਂ ਤਾਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇ ਰਚਾਇਆ ਜਾਂ ਸੰਭਾਣਾ ਤਾਂ ਜਮੇ ਆ ਪਰਿਵਾਰ ਭਲਾ ਪਹਾਇਆ ਲਿਵ ਛੁੜਕੀ ਲੱਗੀ ਤਿਸ਼ਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜਿਤ ਹਰ ਵਿਸਰੈ ਮੁਪਜੈ ਪਾਉ ਦੂਜਾ ਲਾਇਆ ਕਹਿ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿੰਨੀ ਵਿੱਚ ਮਾਇਆ ਪਾਇਆ ਹਰਿਆਪ ਮੋਲ ਕਹਿ ਮੁਲਣ ਪਾਇਆ ਜਾਏ ਮੁੱਲ ਨ ਪਾਇਆ ਜਾਏ ਕਿਸੇ ਵਿੱਚੋਂ ਰਹੇ ਲੋਕ ਬਿਲਲਾਏ ਐਸਾ ਸਤਿਗੁਰੂ ਜੇ ਮਿਲਾਏ ਤਿਸਨੂੰ ਸਿਰ ਸੌਂਪੀਐ ਵਿੱਚੋਂ ਆਪ ਜਾਏ ਜਿਸ ਦਾ ਜੀਓ ਤਿਸ ਮੇਰ ਰਹਿ ਵਸੈ ਮਨ ਆਏ ਹਰਿ ਆਪ ਅਮੁੱਲ ਕਹਿ ਭਗਤ ਨਾ ਕੇ ਨਾਨਕਾ ਜਿਨ ਹਰ ਪੱਲੇ ਪਾਏ ਹਰ ਰਾਸ ਮੇਰੀ ਮਨ ਬਣ ਜਾ ਰਾ ਹਰ ਰਾਸ ਮੇਰੀ ਮਨ ਬਣ ਜਾ ਰਾ ਸਤਿਗੁਰ ਤੇ ਰਾਸ ਜਾਣੀ ਹਰ ਹਰ ਨਿਤ ਜਪਿਓ ਜੀ ਹੋ ਹੂੰ ਲਾ ਖਟਿਓ ਦਿਹਾੜੀਏ ਤਨ ਤਿੰਨਾ ਮਿਲਿਆ ਜਿਨ ਹਰ ਪਿਪਾਣਾ ਕਹਿ ਨਾਨਕ ਹਰ ਰਾਸ ਮੇਰੀ ਮਨ ਹੋਆ ਬਣ ਜਾ ਰਾ ਇਹ ਰਸਨਾ ਤੂੰ ਰਸ ਰਾਚ ਰਹੀ ਤੇਰੀ ਪਿਆਸ ਨ ਜਾਏ ਪਿਆਸ ਨ ਜਾਏ ਹੋੜ ਕੀਤਾ ਜਿਚਰ ਹਰਸ ਪੱਲੇ ਨਾ ਪਾਏ ਹਰਸ ਪਾਏ ਪੱਲੇ ਪੀ ਹਰਸ ਬਹੁੜ ਨ ਤਿਸ ਨ ਲਾਗੇ ਆਏ ਇਹੋ ਰਸ ਕਰਮੀ ਪਾਈ ਹੈ ਸਤਿਗੁਰ ਮਿਲੈ ਜਿਸੇ ਆਏ ਕਹਿ ਨਾਨਕ ਹੋਰ ਅਨਰਸ ਵਿਸਰੇ ਜਾਨ ਵਸਾ ਮਨੇ ਆਏ ਸਰੀ ਰਾ ਮੇਰੇ ਹਰ ਤੂੰ ਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ ਹਰ ਜੋਤ ਰਖੀ ਤੁਵੇ ਤਾਂ ਤੂੰ ਜਗ ਮੈਂ ਆਇਆ ਰਾਪੇ ਮਾਤਾ ਪੇ ਪਿਤਾ ਜਨ ਜੀਓ ਭਾਈ ਜਗ ਦਿਖਾਇਆ ਗੁਰਪ੍ਰਸਾਦੀ ਬੁੱਝਿਆ ਤਾਂ ਚਲਤ ਹੋਆ ਚਲਤਨ ਦਰੀ ਆਇਆ ਕਹੇ ਨਾਨਕ ਸ੍ਰਿਸ਼ਟਕਾ ਮੂੰਹ ਰਚਿਆ ਜੋਤ ਰਾਖੀ ਤਾਂ ਤੂੰ ਜਗ ਮੈਂ ਆਇਆ ਮਨ ਚਾਓ ਭਇਆ ਪ੍ਰਵਾਗਮ ਸੁਣਿਆ ਹਰ ਮੰਗਲ ਗਾਓ ਸਖੀ ਗਰੇ ਮੰਦਰ ਬਣਿਆ ਹਰ ਗਾਓ ਮੰਗਲ ਨੇ ਸਖੀਏ ਸੋਗ ਦੁੱਖ ਨਾ ਵਿਆਪੇ ਕੋ ਚੱਲਣ ਲਾਗੇ ਦਿਨ ਸੁਭਾਗੇ ਆਪਣਾ ਫਿਰ ਜਾਪੇ ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਰਸ ਭੋਗੋ ਕਹੇ ਨਾਨਕ ਪ੍ਰਵਾਹ ਮਿਲਿਆ ਕਰਨ ਕਾਰਨ ਜੋਗੋ ਏ ਸਰੀ ਰਾ ਮੇਰਿਆ ਇਸ ਜਗ ਮੈਂ ਆਏ ਕਹਿ ਕਿਆ ਤੁਧ ਕਰਮ ਕਮਾਇਆ ਕਿ ਕਰਮ ਕਮਾਇਆ ਤੁਧ ਸੀ ਰਾ ਜਾਂ ਤੂੰ ਜਗ ਮੈਂ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਵਸਾਇਆ ਗੁਰਪ੍ਰਸਾਦੀ ਹਰ ਮਨ ਵਸਿਆ ਪੂਰਵ ਲਿਖਿਆ ਪਾਇਆ ਕਹਿ ਨਾਨਕ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉਂ ਚਿਤ ਲਾਇਆ ਨੇਤਰੋ ਮੇਰੇ ਹੋ ਹਰ ਤੁਮੈਂ ਜੋ ਤਰੀ ਹਰ ਬਿਨ ਵਰਨ ਦੇਖੋ ਕੋਈ ਹਰ ਬਿਨ ਵਰਨ ਦੇਖੋ ਕੋਈ ਨਦਰੀ ਹਰ ਨਿਹਾਲਿਆ ਵੇ ਸੰਸਾਰ ਤੁਮ ਦੇਖਦੇ ਹਰ ਕਾ ਰੂਪ ਹੈ ਰੂਪ ਨਦਰੀ ਆਇਆ ਗੁਰਪ੍ਰਸਾਦੀ ਬੁੱਝਿਆ ਜਾ ਵੇਖ ਹਰ ਇੱਕ ਹੈ ਹਰ ਬਿਨ ਵਰਨ ਕੋਈ ਕਹੇ ਨਾਨਕ ਇਹ ਨੇਤਰ ਅੰਧਸੇ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈਏ ਸਰਵਣੋ ਮੇਰੇ ਹੋ ਸੱਚੈ ਸੁਣਨ ਨੂੰ ਪਠਾਏ ਸੱਚੈ ਸੁਣਨ ਨੂੰ ਪਠਾਏ ਸਰੀਰ ਰਲਾਏ ਸੁਣੋ ਸਤਬਾਣੀ ਜੇ ਸੁਣੀ ਮੰਤਨ ਹਰਿਆ ਹੋ ਅਰਸ ਨਾ ਰਸਮਾਣੀ ਸੱਚ ਲੱਖ ਵਡਾਣੀ ਤਾਂ ਕੀ ਕਦ ਕਹੀ ਨਾ ਜਾਏ ਕਹੇ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਸੱਚੈ ਸੁਣਨ ਨੂੰ ਪਠਾਏ ਹਰ ਜੀਓ ਗੁਫਾ ਅੰਦਰ ਰੱਖੈ ਵਾਜਾ ਪੁਣ ਵਜਾਇਆ ਵਜਾਇਆ ਵਾਜਾ ਪਾਉਣ ਨੌ ਦੁਆਰੇ ਪ੍ਰਗਟ ਕੀਏ ਦਸਵਾਂ ਕੋ ਤਰਖਾਇਆ ਗੁਰਦੁਆਰੇ ਲਾਏ ਭਾਵਨੀ ਇੱਕ ਨਾ ਦਸਵਾਂ ਦੁਆਰ ਦਿਖਾਇਆ ਤਹ ਅਨੇਕ ਰੂਪ ਨਾਉ ਨਵਨਿਦ ਤਿਸਦਾ ਅੰਤ ਨ ਜਾਈ ਪਾਇਆ ਕਹੇ ਨਾਨਕ ਹਰ ਪਿਆਰੇ ਜੀਓ ਗੁਫਾ ਅੰਦਰ ਰੱਖੈ ਵਾਜਾ ਪੁਣ ਵਜਾਇਆ ਇਹ ਸੱਚਾ ਸੋਹਿਲਾ ਸੱਚਾ ਕਰ ਗਾਵੋ ਗਵਤ ਸੋਹਿਲਾ ਸੱਚੈ ਇਹ ਸੋਚ ਇਹ ਸੱਚਾ ਸੋਹਿਲਾ ਸੱਚਾ ਕਰ ਗਾਵੋ ਗਾਵੋ ਤਾਂ ਸੋਹਿਲਾ ਕਰ ਸੱਚੈ ਜਿੱਥੈ ਸਦਾ ਸੱਚ ਧਿਆਵੇ ਸੱਚੋ ਧਿਆਵੈ ਜਾਂ ਤੁਧ ਭਾਵੈ ਗੁਰਮੁਖ ਜਿਨਾ ਬੁਝਾਵੇ ਇਹ ਸੱਚ ਸਭਨਾ ਕਾ ਖਸਮ ਹੈ ਜਿਸ ਬਖਸ਼ੇ ਸੋ ਜਨ ਭਾਵੇ ਕਹੇ ਨਾਨਕ ਸੱਚ ਸੋਹਿਲਾ ਸੱਚੈ ਕਰ ਗਾਵੇ ਆਨੰਦ ਸੁਣੋ ਵੱਡ ਭਾਗੀ ਹੋ
सगल मनोरथ पूरे पार ब्रह्म प्रपाया उतरे सगल विसूरे दुख रोग संताप उतरे सुनी सची बाणी संत साजन पहे सरसे पूरे गुरते जानी सुनते पुनीत कहते पवित सतगुर रहे आप हर पूरे ब्रह्मंत नानक गुर चरण लागे वाजे अनहद तूरे सुनते पुनीत कहते पवित सतगुर रहे आप हर पूरे ब्रह्मंत नानक गुर चरण लागे वाजे अनहद तूरे वाहिगुरु जी का खालसा वाहिगुरु जी की।

ਜੇ ਸਤਿਗੁਰ ਸਿਮਰੰਥ ਨੈਣ ਕੇ ਤਿਮਰ ਮਿਟ ਹੈ ਕਿਨ।

ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰਬ ਪਿਆਰ ਕੁਦਰਤ ਜਾਤੀ ਜਿਨਸੀ ਰੰਗੀ ਕੁਦਰਤ ਜੀ ਜਹਾਨ ਕੁਦਰਤ ਨੇਕੀਆਂ ਕੁਦਰਤ ਵਧੀਆ ਕੁਦਰਤ ਮਾਨ ਅਭਿਮਾਨ ਕੁਦਰਤ ਪੌਣ ਪਾਣੀ ਵੈਸੰਤ।

0: ਸੁਕਰਤਾ ਕਾਦ ਖਰੀਮਦੀ ਜੇ ਰਜਿਕ ਸੰਭਾਏ ਸਾਈ ਕਾਰ ਕਮਾਵ ਨੇ ਤੁਰ ਛੋਡੀ ਤੇ ਨਾ ਪਾਏ ਨਾਨਕ ਕੀ ਬਹਾਰੀ ਹੋਰ ਦੂਜੀ ਨਾਹੀ ਜਾਏ ਸੋ ਕਰੇ ਜਿਤ ਸਿਲ ਜਾਏ ਸੁਧ
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ

ਧੰਨ ਵਾਹਿਗੁਰੂ ਸਾਹਿਬ ਜੀ ਦੀਦ ਨੇ ਦੀਦਾਰ ਸਾਹਿਬ ਕੁਛ ਨਹੀਂ ਇਸ ਕਾ ਮੋਲ ਪਾਕ ਪਰਵਦਗਾਰ ਤੂੰ ਖੁਦ ਖਸਮ ਵੱਡਾ ਅਤੋਲ ਗਰੀਬ ਸੱਚ ਟੇਕ ਤੂੰ ਮੇਰੇ ਸਤਿਗੁਰ ਪੂਰੇ ਦੇਖ ਤੁਮਾਰਾ ਦਰਸ਼ਨੋ ਮੇਰਾ ਮਨ ਧੀਰੇ ਸੁਖੋ ਟਲ ਗੁਰਸੇਵੀਆ ਐਨ ਸੁਸਹਿਜ ਸੁਭਾਏ ਦਰਸ਼ਨ ਪਰਸਿਆਂ ਗੁਰੂ ਕੈ ਜਨਮ ਮਰਨ ਦੁੱਖ ਜਾਏ ਧਨਾਸਰੀ ਮਹੱਲਾ ਪੰਜਵਾ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੀ ਨਿਮਕ ਨਿਮਕ ਤੁਮ ਹੀ ਪ੍ਰਤਪਾਲਹੁ ਹਮ ਬਾਰਕ ਤੁਮਰੇ ਤਾਰੀ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮ ਹੀ ਪ੍ਰਤਪਾਲਹੁ ਹਮ ਬਾਰਕ ਤੁਮਰੇ ਤਾਰੇ ਜਿਹ ਵਾ ਏਕ ਕਵਣ ਗੁਣ ਕਹੀਐ ਬੇਸ਼ੁਮਾਰ ਬੇਅੰਤ ਸੁਆਮੀ ਤੇਰੋ ਅੰਤ ਨ ਕਿਨਹੀ ਲਈਐ ਰਹਾਓ ਕੋਟ ਪਰਾਧ ਹਮਾਰੇ ਖੰਡਹੋ ਅਨਕ ਵਿਧੀ ਸਮਝਾਵੋ ਹਮ ਅਗਿਆਨ ਅਲਪ ਮਤ ਥੋਰੀ ਤੁਮ ਆਪਣ ਬਿਰਧ ਰਖਾਵੋ ਤੁਮਰੀ ਸ਼ਰਨ ਤੁਮਾਰੀ ਆਸਾ ਤੁਮ ਹੀ ਸੱਜਣ ਸੁਹੇਲੇ ਰਾਖੋ ਰਾਖਣ ਹਾਰ ਦਿਆਲਾ ਨਾਨਕ ਕਰਕੇ ਗੋਲੇ ਤੁਮਰੀ ਸ਼ਰਨ ਤੁਮਾਰੀ ਆਸਾ ਤੁਮ ਹੀ ਸਜਣ ਸੁਹੇਲੇ ਰਾਖੋ ਰਾਖਣ ਹਾਰ ਦਿਆਲਾ ਨਾਨਕ ਕਰਕੇ ਗੋਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧਨਾਸਰੀ ਮਹੱਲਾ ਪੰਜਵਾ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮ ਹੀ ਪ੍ਰਤਪਾਲ ਹੋਂ ਹਮ ਬਾਰਕ ਤੁਮਰੇ ਧਾਰੇ ਤਨਾ ਵਾਹਿਗੁਰੂ।

ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਜੁੜ ਬੈਠੀ ਸਾਧ ਸੰਗਤ ਜੀ, ਕਲਗੀਆਂ ਵਾਲੇ ਪਿਤਾ, ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਖਸ਼ ਦੀ ਦਾਤ ਰਸਨਾ ਤੇ ਲਿਆਈਏ, ਰਸਨਾ ਪਵਿੱਤਰ ਕਰੀਏ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੋਟਨ ਕੋਟ ਸ਼ੁਕਰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਜਿਨ੍ਹਾਂ ਨੇ ਆਪਣੇ 'ਤੇ ਕਿਰਪਾ ਕੀਤੀ, ਆਪਾਂ ਨੂੰ ਸੋਝੀ ਬਖਸ਼ੀ, ਇਹ ਮਨਾ ਫਫਾ ਫਿਰਤ ਫਿਰਤ ਤੂੰ ਆਇਆ, ਦੁਲੱਭ ਦੇ ਕਲ ਯੁਗ ਮੈਂ ਪਾਇਆ। ਪਤਾ ਨਹੀਂ ਤੂੰ ਕਿੱਥੋਂ ਫਿਰਦਾ ਫਿਰਦਾ ਆਇਆ, ਪਰ ਇਹ ਮਨੁੱਖਾ ਦੇਹੀ ਬੜੀ ਅਮੁੱਲਕ ਆ ਜਿਹੜੀ ਤੈਨੂੰ ਕਲਯੁੱਗ ਦੇ ਵਿੱਚ ਮਿਲੀ। ਫਿਰਿਆ ਅਵਸਰ ਚੜ੍ਹੇ ਨਾ ਹਾਥਾ, ਨਾਮ ਜਪੀਏ ਤੋ ਕੱਟੀਏ ਫਾਸਾ। ਇਹ ਜਿਹੜੇ ਯੁੱਗਾਂ ਯੁੱਗਾਂ ਤੋਂ ਆਪਾਂ ਫਿਰਦੇ ਆਏ ਹਾਂ, ਹੁਣ ਫਾਈਨਲ ਦੇ ਵਿੱਚ ਆਪਾਂ ਸਤਿਗੁਰ ਸਮਝਾਉਂਦੇ ਹਾਂ, ਜੇ ਇੱਥੋਂ ਵੀ ਹਾਰ ਗਏ ਫਿਰ ਹਾਲਤ ਆਪਣੀ ਕੀ ਹੋਣੀ ਆ। ਮਹਾਰਾਜ ਕਹਿੰਦੇ ਜੰਮ ਜੰਮ ਮਰੈ, ਮਰੈ ਫਿਰ ਜੰਮੈ। ਫਿਰ ਤੂੰ ਜੰਮੂਗਾ ਮਰੂੰਗਾ, ਜੰਮੂਗਾ ਮਰੂੰਗਾ। ਬਹੁਤ ਸਜਾਏ ਪਿਆ ਦੇਸ਼ ਲੰਮੇ, ਫਿਰ ਤੈਨੂੰ ਬਾਰੀ ਨਹੀਂ ਮਿਲਣੀ ਸੱਜਣਾ। ਹੁਣ ਤਾਂ ਤੈਨੂੰ ਗੁਰੂ ਵਾਰ ਵਾਰ ਸਮਝਾਉਂਦੇ ਆ, ਮਤ ਕੋ ਭਰਮ ਭੁੱਲੇ ਸੰਸਾਰ, ਗੁਰਬਿਨ ਕੋਈ ਨਾ ਉੱਤਰ ਸਪਾਰ। ਗੁਰੂ ਤੋਂ ਬਿਨਾਂ ਤੇਰਾ ਛੁਟਕਾਰਾ ਨਹੀਂ ਹੋਣਾ। ਆਪਣੀ ਮਿਹਨਤ ਤੂੰ ਜਿੰਨੀ ਮਰਜ਼ੀ ਕਰ ਲਈ, ਗੁਰੂ ਤੋਂ ਬਿਨਾਂ ਤੇਰੀ ਥਾਂ ਹੀ ਨਹੀਂ ਪੈਣੀ। ਉਹ ਆਪਾਂ ਨੂੰ ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ, ਇਹ ਆਪਾਂ ਨੂੰ ਗੁਰੂ ਮਿੱਤਰ ਨੇ ਸਮਝਾਇਆ। ਜਿੰਨਾ ਚਿਰ ਨਹੀਂ ਸੀ ਸੋਝੀ ਪਈ, ਉਨਾ ਚਿਰ ਆਪਾਂ ਆਪਣਾ ਪਿਛਲਾ ਜੀਵਨ ਦੇਖੀਏ, ਝਾਤੀ ਮਾਰੀਏ, ਕਿਹੜੇ ਰਸਤਿਆਂ ਦੇ ਵਿੱਚੋਂ ਗੁਜ਼ਰਦੇ ਸੀ। ਸ਼ੁਕਰ ਸਤਿਗੁਰੂ ਦਾ, ਉਹਨੂੰ ਤਰਸ ਆਇਆ ਆਪਣੇ 'ਤੇ, ਆਪਾਂ ਨੂੰ ਸੋਝੀ ਬਖਸ਼ੀ, ਔਰ ਆਪਾਂ ਨੂੰ ਦੱਸਿਆ ਇਹ ਸਰੀਰ ਦੇ ਮਾਤਾ ਪਿਤਾ ਲਈ ਤਾਂ ਤੂੰ ਬਹੁਤ ਤੜਫਦਾ, ਤੜਫਣਾ ਵੀ ਚਾਹੀਦਾ, ਪਰ ਜਿਹੜੇ ਤੇਰੇ ਮਾਤਾ ਪਿਤਾ, ਤੇਰੇ ਮਾਤਾ ਪਿਤਾ ਆ, ਉਹਨਾਂ ਦਾ ਤੈਨੂੰ ਕਦੇ ਨਹੀਂ ਚੇਤਾ ਆਇਆ। ਤੂੰ ਤਾਂ ਸੋਚਦਾ ਮੈਂ ਹੀ ਸਾਰਾ ਕੁਛ ਕਰਦਾ, ਜੇ ਮੈਂ ਨਾ ਕਰਾਂ ਤਾਂ ਰੋਟੀ ਕਿੱਥੋਂ ਖਾਊਂਗਾ। ਪਰ ਤੈਨੂੰ ਪਤਾ ਨਹੀਂ ਹਰ ਜੀ ਮਾਤਾ, ਹਰ ਜੀ ਪਿਤਾ, ਹਰ ਜੀਓ ਪ੍ਰਤਪਾਲਕ, ਹਰ ਜੀ ਮੇਰੀ ਸਾਰ ਕਰੇ ਹਮ ਹਰ ਕੇ ਬਾਲ। ਪੁੱਤ ਤੂੰ ਤਾਂ ਉਹਨਾਂ ਦਾ ਬੱਚਾ ਆ, ਤੇਰੀ ਸਾਰ ਉਹ ਕਰਦੇ ਆ, ਤੇਰਾ ਜੀ ਨਹੀਂ ਕਰਦਾ ਮੈਂ ਇਹਨਾਂ ਨੂੰ। ਹੁਣੇ ਆਪਾਂ ਨੂੰ ਮਹਾਰਾਜ ਨੇ ਸ਼੍ਰੀ ਮੁੱਖ ਵਾਕ ਦੀ ਦਾਤ ਬਖਸ਼ੀ, ਉਹਦੇ ਵਿੱਚ ਵੀ ਇਹੀ ਸਮਝਾਇਆ ਸੀ
तुम दाते ठाकुर प्रतपालक, नायक खसम हमारे निमक निमक, तुम ही प्रतपालो हम बारक तुमरे सारे। हुण फैसला सतगुरां ने अपने हथ देता, कहिंदे तुसीं की करना, सोझी तुहानूं बख्श दिंदे आ, बाकी तुसीं देख लो। कहिंदे डिठा सब संसार, सुख ना नाम बिन, तन तन होसी शार, जाने कोई जान। असीं सारा संसार देख लिया महाराज, कहिंदे नाम तो बिना कोई सौखा नहीं, ते तैनू भी सुख नहीं मिलना। ये जड़े तू माया दे गर्भ दे विच भज्जा फिरदा, शरीर छुट्टना तो बाद दी गल आ, जदों कितें डे केयर सेंटर छड़ता उदों ही तेरा लिथो लिंक टुट जाना। बच्चों ने भी कह देना इत्थे साइन कर दिओ, असीं आपे फिर उत्थों कढ़ा लवेंगे, पर जदों शरीर छड़िया फिर सारा ही कुछ बकाना हो जाना। फिर महाराज कहिंदे हर हर नाम जपांते हाँ, कछ ना कहे जम खाल, नानक मन तन सुखी होए, अंत मिले गोपाल। जे उस वाहेगुरु नूं तू बाजा मारी जाऊंगा, तेरा मन भी सुखी तन भी सुखी, इस शरीर दे विच रहिंदे रहिंदे आ वो गोपाल उहदी गोद दे विच बैठा रहूंगा। हुण गुरमुख प्यारिओ आपां अपने अंदर झाती मारीए, कि आपां दुखां दे विच ही रहिणा, जां जो सतगुरु ने समझाया आपां नूं, क्योंकि सतगुरु दे बचन ते कोई भी शंका वाली गल नहीं, वे कर लईए। महाराज दे पुत्त तो आत सही ते आस धर के, जिन को भांडे भाओ तिना सवार सी, सुखी करे पसाओ दुख बसार सी, तैसा मूले नाहीं सर पर तार सी। पक्का सर पर पक्का तार सी, आपां नूं महाराज ने दस कहिंदे शंका ना करी मन दे विच, जे तू आया ना शुरुआत अपनी सत संगत दे विच होनी आ। हे वाहिगुरु जी मैनू मेल लो, जदों आपां नूं गुरु ने समझाया, पर शुरू इत्थों होनी आ। मुड़ के जदों सवास सवास ही तड़फ लग गई विछोड़े दी, वाहिगुरु जी हुण मैनूं विछोड़ो ना, कहिंदे आए ना सकां तुद कन प्यारे, भेज ना सकां कोई। वाहिगुरु जी मैं तुहाडे कोल आ नहीं सकदा, तुहानूं मिल नहीं सकदा, किसे कोल सुनेहा भी नहीं भेज सकदा, आओ गुरमुख प्यारिओ जो सतगुरां ने समझाया आपां नूं, जो वाहिगुरु जपूंगे मन भी सुखी तन भी सुखी, गोपाल नाल भी मेले हो जाणगे। वो आपां शुरू करिए।
करो जी शुरू। वाह गुरु, वाह गुरु, वाह गुरु, वाह गुरु, वाह गुरु, वाह गुरु, वाह गुरु, वाह गुरु, वाह गुरु, वाह गुरु, वाह गुरु, वाह गुरु, वाह गुरु, वाह गुरु, वाह गुरु, वाह गुरु, वाह गुरु, वाह गुरु, वाह गुरु, वाह गुरु, वाह गुरु, वाह गुरु, वाह गुरु, वाह गुरु, वाह गुरु, वाह गुरु, वाह गुरु, वाह गुरु, वाह गुरु, वाह गुरु, वाह गुरु, वाह गुरु, वाह गुरु, वाह गुरु, वाह गुरु, वाह गुरु, वाह गुरु, वाह गुरु, वाह गुरु, वाह गुरु, वाह गुरु, वाह गुरु, वाह गुरु, वाह गुरु, वाह गुरु, वाह गुरु, वाह गुरु, वाह गुरु, वाह गुरु, वाह गुरु, वाह गुरु, वाह गुरु, वाह गुरु, वाह गुरु, वाह गुरु, वाह गुरु, वाह गुरु, वाह गुरु, वाह गुरु, वाह गुरु, वाह गुरु,

ਆਵਾਜ਼ ਇੰਨੀ ਵੱਧ ਹੁੰਦੀ ਹੈ ਕਿਉਂਕਿ ਸਾਰਿਆਂ ਨੂੰ ਪਤਾ ਚਲੋ।

0: ਕੇ ਠੀਕ ਹੋ ਬਾਜੀ ਹਾਂਜੀ ਉਹ ਮਾਈਕ ਤੇ ਠੀਕ ਹੋਣਾ ਅਰਦਾਸ ਥੋੜੀ ਜੀ ਉੱਪਰ ਚੱਕ ਦੋ ਦੀ ਵੀ ਬਸ ਸਾਰਿਆਂ ਨੂੰ ਚੱਕਣ ਇਹਦੇ ਵੀ ਥੋੜੀ ਜੀ ਹੈ ਜਿਹੜਾ ਰੈੱਡ ਵਾਲਾ
1: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਕਰ ਦਿਓ ਜੀ ਵਾਹਿਗੁਰੂ ਵਾਹਿਗੁਰੂ ਹੋਰ ਕਰ ਦਿਓ ਵਾਹਿਗੁਰੂ ਅੱਛਾ ਵਾਹਿਗੁਰੂ ਵਾਹਿਗੁਰੂ

ਲੱਗੇ ਹੋਣਾ ਜਾਣਾ ਕਿਤੇ।

ਕੱਢੋ ਕਵਰ ਪਾਓ ਥੱਲੇ ਰੱਖਿਓ।

माइक पीछे कर दे थोड़ा।

Thank you.

0: ਸਾਰੇ ਜਾਣੇ, ਅਜੇ ਹੈਗਾ ਟਾਈਮ,
1: ਜਾ ਕੇ ਛੱਕ ਕੇ ਆਓ, ਬਾਅਦ ਵਿੱਚ ਨਹੀਂ। ਮੈਕ ਬੰਦ ਕਰਕੇ

0: ਵਾਹਿਗੁਰੂ ਵਾਹਿਗੁਰੂ ਕੱਢ ਕੇ ਤੇ ਥੱਲੇ ਰੱਖ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
1: ਬੈਠਾਂਗਾ ਬਾਕੀ ਪਿਛਲੀ ਪੰਕਤੀ ਸਾਰਿਆਂ ਨੇ ਉਦਾਂ ਵੀ ਮਤ ਆ ਜਾਣੀ ਆ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵੱਡੇ ਬੱਚਿਆਂ ਨੂੰ ਬੇਨਤੀ, ਇੱਥੋਂ ਨਾਵੇਂ ਮਹੱਲੇ ਦੇ ਸਲੋਕਾਂ ਦੇ ਗੁਟਕੇ ਪਏ, ਇੱਥੋਂ ਲੈ ਲਓ ਜਿਹਨੂੰ ਚਾਹੀਦੇ, ਇਹ ਨਿੱਕੀ ਟੋਕਰੀ ਵਿੱਚ ਪਏ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਉਹ ਨਿੱਕੀ ਟੋਕਰੀ ਵਿੱਚ, ਇਹਦੇ ਵਿੱਚ ਲੈ ਲਓ, ਨਾਲ ਹੀ ਨਿਤਨੇਮ ਦੇ ਲੈ ਜਾਓ, ਦੋ ਦੋ ਗੁਟਕੇ ਲੈ ਕੇ ਜਾਓ ਜਿਹਨੂੰ ਭੋਗ ਪਾਉਣਾ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਤੇ ਸੇਈ ਜੇ ਮੁੱਖ ਨਾ ਮੁੜਨ ਜਿੰਨੀ ਸਨਤ ਸਿਨਤਾ ਸਾਈ ਝੜ ਝੜ ਪਵਦੇ ਕੱਚੇ ਬਿਰਹੀ ਜਿੰਨਾ ਕਾਰ ਨਾ ਆਈ ਧਣੀ ਵੇ ਹੋਣਾ ਪਾਠ ਪਟੰਬਰ ਭਾਹੀ ਸੇਤੀ ਜਾਲੇ ਧੂੜੀ ਵਿੱਚ ਲੁੜੰਦੜੀ ਸੋਹਾ ਨਾਨਕ ਤੈ ਸਹਿਨਾਲੇ ਗੁਰ ਕੈ ਸ਼ਬਦ ਅਰਾਧੀਐ ਨਾਮ ਰੰਗ ਬੈਰਾਗ ਜੀਤੇ ਪੰਚ ਬੈਰਾਈਆ ਨਾਨਕ ਸਫਲ ਮਾਰੂ ਇਹੋ ਰਾਗ ਜਾਂ ਮੂੰਹ ਇੱਕ ਤਾਲਖ ਤੋ ਜਿੱਤੀ ਪਿੰਨਣੇ ਦਰ ਕਿਤੜੇ ਬਾਹਮਣ ਬਿਰਥਾ ਗਇਓ ਜਨਮ ਜਿਨ ਕੀਤੋ ਸੋ ਵਿਸਰੇ ਸੋਰਠ ਸੋ ਰਸ ਪੀਜੀਐ ਕਬੂ ਨ ਫੀਕਾ ਹੋਏ ਨਾਨਕ ਰਾਮ ਨਾਮ ਗੁਣ ਗਾਈਐ ਦਰਗਹਿ ਨਿਰਮਲ ਸੋਏ ਜੋ ਪ੍ਰਭ ਰੱਖੇ ਆਪ ਤਿਨ ਕੋਈ ਨ ਮਾਰਈ ਅੰਦਰ ਨਾਮ ਨਿਧਾਨ ਸਦਾ ਗੁਣ ਸਾਰਈ ਏਕਾ ਟੇਕ ਅਗੰਮ ਮਨ ਤਨ ਪ੍ਰਭ ਧਾਰਈ ਲੱਗਾ ਰੰਗ ਅਪਾਰ ਕੋ ਨਾ ਉਤਾਰਈ ਗੁਰਮੁਖ ਹਰ ਗੁਣ ਗਾਏ ਸਹਿਜ ਸੁਖ ਸਾਰਈ ਨਾਨਕ ਨਾਮ ਨਿਧਾਨ ਹਿਰਦੈ ਉਰਹਾਰਈ ਕਰੇ ਸੋ ਚੰਗਾ ਮਾਨ ਦੁਈ ਗਣਤ ਲਾਹੇ ਆਪਣੀ ਨਜ਼ਰ ਨਿਹਾਲ ਆਪੇ ਲੈ ਹੋ ਲਾਏ ਜਨ ਦੇਹੁ ਮਤੀ ਉਪਦੇਸ਼ ਵਿੱਚੋਂ ਭਰਮ ਜਾਏ ਜੋ ਧੁਰ ਲਿਖਿਆ ਲੇਖ ਸੋਈ ਸਭ ਕਮਾਏ ਸਭ ਕੱਚ ਤਿਸ ਦੇ ਵਸ ਦੂਜੀ ਨਾਹੇ ਜਾਏ ਨਾਨਕ ਸੁਖ ਆਨੰਦ ਭਏ ਪ੍ਰਭ ਕੀ ਮਨ ਰਜਾਏ ਗੁਰਪੂਰਾ ਜਿਨ ਸਿਮਰਿਆ ਸੇਈ ਭਏ ਨਿਹਾਲ ਨਾਨਕ ਨਾਮ ਅਰਾਧਣਾ ਕਾਰਜ ਆਵੈ ਰਾਸ ਪਾਪੀ ਕਰਮ ਕਮਾਵੰਦੇ ਕਰਦੇ ਹਾਏ ਹਾਏ ਨਾਨਕ ਜਿਉ ਮਥਨ ਮਾਧਾਣੀਆਂ ਤਿਉ ਮਥੇ ਧਰਮ ਰਾਏ
ਨਾਮ ਧਿਆਇਨ ਸਜਣਾ ਜਨਮ ਪਦਾਰਥ ਜੀਤ। ਨਾਨਕ ਧਰਮ ਐਸੇ ਚਵਹੇ ਕੀਤੋ ਭਵਨ ਪੁਨੀਤ। ਖੁੰਬੜੀ ਕੁਥਾਏ ਮਿੱਠੀ ਗਲਣ ਕੁਮੰਤਰੀਆ। ਨਾਨਕ ਸੇਈ ਉਭਰੇ ਜਿੰਨਾ ਭਾਗ ਮਥਾਹੇ। ਸੁਤੜੇ ਸੁਖੀ ਸਵੰਨ ਜੋ ਰਤੇ ਸਹਿ ਆਪਣੇ। ਪ੍ਰੇਮ ਵਿਛੋਹਾ ਧਣੀ ਸੋ ਅੱਠੇ ਪਹਿਰ ਲਵਨ। ਸੁਤੜੇ ਅਸੰਖ ਮਾਇਆ ਝੂਠੀ ਕਾਰਣੇ। ਨਾਨਕ ਸੇ ਜਾਗਨ ਜੇ ਰਸਨਾ ਨਾਮ ਉਚਾਰਣੇ। ਮ੍ਰਿਗ ਤਿਸਨਾ ਪੇਖ ਭੁੱਲਣੇ ਉੱਠੇ ਨਗਰ ਗੰਧਰਵ। ਜਿੰਨੀ ਸੱਚ ਅਰਾਧਿਆ ਨਾਨਕ ਮਨ ਤਨ ਫਬ। ਪਤਤ ਉਧਾਰਣ ਪਾਰ ਬ੍ਰਹਮ ਸਮਰਥ ਪੁਰਖ ਅਪਾਰ। ਜਿਸੇ ਉਧਾਰੇ ਨਾਨਕਾ ਸੋ ਸਿਮਰੇ ਸਿਰਜਣਹਾਰ। ਦੂਜੀ ਛੋੜ ਕੁਆਟੜੀ ਇਕਸ ਸੌ ਚਿਤ ਲਾਏ। ਦੂਜੇ ਭਾਵੀ ਨਾਨਕਾ ਵਹਿਣ ਲੁੜੰਦੜੀ ਜਾਏ। ਤੇ ਹਟੜੇ ਬਾਜ਼ਾਰ ਸੌਦਾ ਕਰਨ ਬਣ ਜਾ ਰਿਹਾ। ਸੱਚ ਵੱਖਰ ਜਿੰਨੀ ਲੱਦਿਆ ਸੇ ਸੱਚੜੇ ਪਾਸਾਰ। ਪੰਥਾ ਪ੍ਰੇਮ ਨਾ ਜਾਣੇ ਭੁੱਲੀ ਫਿਰੇ ਗਵਾਰ। ਨਾਨਕ ਹਰ ਵਿਸਰਾਏ ਕੈ ਪਾਉਂਦੇ ਨਰਕ ਅੰਧਿਆਰ। ਮਾਇਆ ਮਨੋ ਨਾ ਵਿਸਰੇ ਮੰਗੇ ਦਮਾ ਦਮ। ਸੋ ਪ੍ਰਭ ਚਿਤ ਨਾ ਆਵਈ ਨਾਨਕ ਨਹੀਂ ਕਰਮ। ਤਿਚਰ ਮੂਲ ਨਾ ਥੁੜੀ ਦੋ ਜਿਚਰ ਆਪ ਕਿਰਪਾਲ। ਸ਼ਬਦ ਅਖੁੱਟ ਬਾਬਾ ਨਾਨਕਾ ਖਾਹੇ ਖਰਚ ਧਨ ਮਾਲ। ਖੰਭ ਵੇ ਕਾਂਦੜੇ ਜੇ ਲਹਾਂ ਕਿੰਨਾ ਸਾਵੀ ਤੋਲ। ਤਨ ਜੜਾਈ ਆਪਣੇ ਲਹਾਂ ਸੋ ਸੱਜਣ ਟੋਲ। ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ। ਜਿਸ ਪਾਸ ਬਹਿ

ਤੇ ਲੰਗੀ ਦੇਵ ਕਰੀ ਆਈ ਬਸੰਤੀ ਸੰਦੂਰ ਸੁਹਾਈ ਸਰਸ ਅਹੀਰੀ ਲੈ ਭਾਰ ਜਾ ਸੰਗ ਲਾਈ ਪੰਚੋਂ ਆਰ ਜਾ ਸੁਰਮਾਨੰਦ ਭਾਸਕਰ ਆਏ ਚੰਦਰ ਬਿੰਬ ਮੰਗਲਨ ਸੁਹਾਏ ਸਰਸ ਬਾਨ ਔ ਆਹੇ ਬਿਨੁਦਾ ਗਾਵਹਿ ਸਰਸ ਬਸੰਤ ਕਮੋਦਾ ਅਸ਼ਟ ਪੁੱਤਰ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਪਾਰ ਕਿਰਪਾ ਦਾ ਸਦਕਾ ਸ੍ਰੀ ਸਹਿਜ ਪਾਠ ਜੀ ਦੇ ਭੋਗ ਪਾਏ ਗਏ ਹਨ। ਸੋ ਹੁਣ ਸ੍ਰੀ ਜਪਜੀ ਸਾਹਿਬ ਜੀ ਦਾ ਪਾਠ ਆਰੰਭ ਹੋਵੇਗਾ। ਸਾਰੇ ਬੱਚਿਆਂ ਨੂੰ, ਸਾਰੀ ਸੰਗਤ ਨੂੰ ਬੇਨਤੀ ਹੈ, ਸੋ ਦਾਸ ਪਹਿਲੀ ਪੰਕਤੀ ਬੋਲੇਗਾ, ਸੇਮ ਪੰਕਤੀ ਨੂੰ ਰਿਪੀਟ ਕਰਨਾ ਪਿੱਛੇ, ਸਾਰੀ ਸੰਗਤ ਨੇ, ਬੱਚਿਆਂ ਨੇ ਪਿੱਛੇ ਬੋਲਣਾ ਹੈ ਜੀ। ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

0: ਅਸੰਖ ਚੋਰ ਹਰਾਮ ਖੋਰ,
1: ਅਸੰਖ ਚੋਰ ਹਰਾਮ ਖੋਰ,
0: ਅਸੰਖ ਅਮਰ ਕਰ ਜਾਹੇ ਜੋਰ,
1: ਅਸੰਖ ਅਮਰ ਕਰ ਜਾਹੇ ਜੋਰ,
0: ਅਸੰਖ ਗਲ ਵੱਢ ਹੱਤਿਆ ਕਮਾਹੇ,
1: ਅਸੰਖ ਗਲ ਵੱਢ ਹੱਤਿਆ ਕਮਾਹੇ,
0: ਅਸੰਖ ਪਾਪੀ ਪਾਪ ਕਰ ਜਾਹੇ,
1: ਅਸੰਖ ਪਾਪੀ ਪਾਪ ਕਰ ਜਾਹੇ,
0: ਅਸੰਖ ਕੂੜਿਆਰ ਕੂੜੇ ਫਿਰਾਹੇ,
1: ਅਸੰਖ ਕੂੜਿਆਰ ਕੂੜੇ ਫਿਰਾਹੇ,
0: ਅਸੰਖ ਮਲੇਸ਼ ਮਲ ਭਖ ਖਾਹੇ,
1: ਅਸੰਖ ਮਲੇਸ਼ ਮਲ ਭਖ ਖਾਹੇ,
0: ਅਸੰਖ ਨਿੰਦਕ ਸਿਰ ਕਰੇ ਭਾਰ,
1: ਅਸੰਖ

ਬਿਨੋਦ ਕੋਡ ਆਨੰਦ, ਸਰਮ ਖੰਡ ਕੀ ਬਾਣੀ ਰੂਪ, ਤਿੱਥੇ ਘਾੜਤ ਘੜੀਏ ਬਹੁਤ।

सचखंड वसे निरंकार, कर कर वेख नदर निहाल, तिथे खंड मंडल वरपंड,

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਕੀ ਪਿਆਰੀ ਸਾਧ ਸੰਗਤ ਜੀ, ਆਪ ਸੁਰਬਤ ਮਾਈ ਭਾਈ ਬੜੇ ਵੱਡਿਆਂ ਭਾਗਾਂ ਵਾਲੇ ਹੋ, ਜੋ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਨਿੱਘੀ ਗੋਦ ਅੰਦਰ ਬੈਠ ਕੇ ਆਪਣੇ ਜੀਵਨ ਨੂੰ, ਸਵਾਸਾਂ ਨੂੰ ਸਫਲਿਆਂ ਬਣਾ ਰਹੇ ਹੋ, ਬੜੇ ਹੀ ਪ੍ਰੇਮ ਨਾਲ ਬੱਚਿਆਂ ਨੇ ਸ੍ਰੀ ਸਹਿਜ ਪਾਠ ਜੀ ਦੇ ਭੋਗ ਪਾਏ, ਉਪਰੰਤ ਸ੍ਰੀ ਜਪਜੀ ਸਾਹਿਬ ਜੀ ਦੇ ਪਾਠ ਹੋਏ। ਸੋ ਅੱਗੇ ਹੁਣ ਆਪਾਂ ਕੀਰਤਨ ਦੀ ਆਰੰਭਤਾ ਕਰਾਂਗੇ। ਸਾਰਿਆਂ ਦਾ ਧੰਨਵਾਦ। ਬੱਚਿਆਂ ਨੂੰ ਬੇਨਤੀ ਹੈ ਆਪਣੇ ਆਪਣੇ ਗੁਟਕੇ, ਆਪਣੇ ਆਪਣੇ ਰੁਮਾਲ ਫੜ ਲੈਣ। ਵੱਡਿਆਂ ਨੂੰ ਥੋੜ੍ਹੀ ਬੇਨਤੀ ਹੈ ਜੀ, ਹੈਲਪ ਕਰ ਦਿਓ ਨਾਲ, ਗੁਟਕੇ ਰੁਮਾਲ ਲੈ ਲਓ ਬੱਚਿਆਂ ਕੋਲੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਮਹੱਲਾ ਪੰਜਵਾਂ।

0: ਤਨਾਸਰੀ ਮਹੱਲਾ ਚੌਥਾ।
1: ਤਨਾਸਰੀ ਮਹੱਲਾ ਚੌਥਾ।
0: ਇੱਛਾ ਪੂਰਕ ਸਰਬ ਸੁਖਦਾਤਾ ਹਰ।
1: ਇੱਛਾ ਪੂਰਕ ਸਰਬ ਸੁਖਦਾਤਾ ਹਰ।
0: ਜਾਂ ਕੈ ਵਸ ਹੈ ਕਾਮ ਧੇਨਾ।
1: ਜਾਂ ਕੈ ਵਸ ਹੈ ਕਾਮ ਧੇਨਾ।
0: ਸੋ ਐਸਾ ਹਰ ਧਿਆਈਐ ਮੇਰੇ ਜੀਅੜੇ।
1: ਸੋ ਐਸਾ ਹਰ ਧਿਆਈਐ ਮੇਰੇ ਜੀਅੜੇ।
0: ਤਾਂ ਸਰਬ ਸੁਖ ਪਾਵੇ ਮੇਰੇ ਮਨਾ।
1: ਤਾਂ ਸਰਬ ਸੁਖ ਪਾਵੇ ਮੇਰੇ ਮਨਾ।
0: ਜਪ ਮਨ ਸਤਨਾਮ।
1: ਜਪ ਮਨ ਸਤਨਾਮ।
0: ਸਦਾ ਸਤਨਾਮ।
1: ਸਦਾ ਸਤਨਾਮ।
0: ਹਲਤ ਪਲਤ ਮੁਖ ਉਜਲ ਹੋਈ ਹੈ।
1: ਹਲਤ ਪਲਤ ਮੁਖ ਉਜਲ ਹੋਈ ਹੈ।
0: ਨਿਤ ਧਿਆਈਐ ਹਰ ਪੁਰਖ ਨਿਰੰਜਨਾ।
1: ਨਿਤ ਧਿਆਈਐ ਹਰ ਪੁਰਖ ਨਿਰੰਜਨਾ।
0: ਰਹਾਉ
1: ਰਹਾਉ
0: ਜਹ ਹਰ ਸਿਮਰਨ ਭਇਆ।
1: ਜਹ ਹਰ ਸਿਮਰਨ ਭਇਆ।
0: ਤੈ ਉਪਾਦ ਗਤ ਕੀਨੀ।
1: ਤੈ ਉਪਾਦ ਗਤ ਕੀਨੀ।
0: ਵੱਡ ਭਾਗੀ ਹਰ ਜਪਨਾ।
1: ਵੱਡ ਭਾਗੀ ਹਰ ਜਪਨਾ।
0: ਜਨ ਨਾਨਕ ਕਉ ਗੁਰ ਇਹ ਮਤ ਦੀਨੀ।
1: ਜਨ ਨਾਨਕ ਕਉ ਗੁਰ ਇਹ ਮਤ ਦੀਨੀ।
0: ਜਪ ਹਰ ਭਵਜਲ ਤਰਨਾ।
1: ਜਪ ਹਰ

0: ਮਹੱਲਾ ਚੌਥਾ।
1: ਤਿਲੰਗ ਮਹੱਲਾ ਚੌਥਾ।
0: ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ ਬਲਿਹਾਰੀ ਗੁਰ ਆਪਣੇ ਗੁਰ ਕੋ ਬਲ ਜਾਈਆਂ ਆਏ ਮਿਲ ਗੁਰਸਿੱਖ ਆਏ

ਕੇ ਗੁਣ ਹਰ ਭਾਵਦੇ ਸੇ ਗੁਰੂ ਤੇ ਪਾਏ ਜਿਨ ਗੁਰ ਕਾ ਭਾਣਾ ਮੰਨਿਆ ਤਿੰਨ ਘੁੰਮ ਘੁੰਮ ਜਾਏ ਜਿਨ ਸਤਿਗੁਰ ਪਿਆਰਾ ਦੇਖਿਆ ਤਿੰਨ ਕੋ ਹੋਂ ਵਾਰੀ ਜਿਨ ਗੁਰ ਕੀ ਕੀਤੀ ਚਾਕਰੀ ਤਿੰਨ ਸਾਧ ਬਲਿਹਾਰੀ ਹਰ ਹਰ ਤੇਰਾ ਨਾਮ ਹੈ ਦੁੱਖ ਮੇਟਣ ਹਾਰਾ ਗੁਰ ਸੇਵਾ ਤੇ ਪਾਈਐ ਗੁਰਮੁਖ ਨਿਸਤਾਰਾ ਜੋ ਹਰ ਨਾਮ ਧਿਆਏ ਦੇ ਤੇ ਜਨ ਪਰਵਾਨਾ ਤਿੰਨ ਵਿਟੋ ਨਾਨਕ ਵਾਰਿਆ ਸਦਾ ਸਦਾ ਕੁਰਬਾਨਾ।

0: ਦਾ ਪੰਜਵਾਂ,
1: ਗੁਜਰੀ ਮਲ ਦਾ ਪੰਜਵਾਂ,
0: ਗੁਜਰੀ ਮਹੱਲਾ ਪੰਜਵਾਂ,
1: ਗੁਜਰੀ ਮਹੱਲਾ ਪੰਜਵਾਂ,
0: ਤੂੰ ਦਾਤਾ ਜੀਆਂ ਸਭਨਾ ਕਾ,
1: ਤੂੰ ਦਾਤਾ ਜੀਆਂ ਸਭਨਾ ਕਾ,
0: ਬਸੋ ਮੇਰੇ ਮਨ ਮਾਹੀ,
1: ਬਸੋ ਮੇਰੇ ਮਨ ਮਾਹੀ,
0: ਚਰਨ ਕਮਲ ਰਿਧ ਮਾਹੇ ਸਮਾਏ,
1: ਚਰਨ ਕਮਲ ਰਿਧ ਮਾਹੇ ਸਮਾਏ,
0: ਤਹਿ ਭਰਮ ਅੰਧੇਰਾ ਨਾਹੀ,
1: ਤਹਿ ਭਰਮ ਅੰਧੇਰਾ ਨਾਹੀ,
0: ਠਾਕੁਰ ਜਾਂ ਸਿਮਰਾਂ ਤੂੰ ਤਾਹੀ,
1: ਠਾਕੁਰ
0: ਕਰ ਕਿਰਪਾ ਸਰਬ ਪ੍ਰਤਪਾਲਕ,
1: ਕਰ ਕਿਰਪਾ ਸਰਬ ਪ੍ਰਤਪਾਲਕ,
0: ਪ੍ਰਭ ਕੋ ਸਦਾ ਸਲਾਹੀ,
1: ਪ੍ਰਭ ਕੋ ਸਦਾ ਸਲਾਹੀ,
0: ਰਹਾਉ ਸਾਸ ਸਾਸ ਤੇਰਾ ਨਾਮ ਸਮਾਰੋ,
1: ਸਾਸ ਸਾਸ ਤੇਰਾ ਨਾਮ ਸਮਾਰੋ,
0: ਤੁਮ ਹੀ ਕੋ ਪ੍ਰਭ ਆਹੀ,
1: ਤੁਮ ਹੀ ਕੋ ਪ੍ਰਭ ਆਹੀ,
0: ਨਾਨਕ ਟੇਕ ਭਈ ਕਰਤੇ ਕੀ,
1: ਨਾਨਕ ਟੇਕ ਭਈ ਕਰਤੇ ਕੀ,
0: ਹੋਰ ਆਸ ਬੇਡਾਣੀ ਲਾਹੀ।

0: ਗੁਜਰੀ ਮਹੱਲਾ ਪੰਜਵਾਂ। ਜਿਸ ਸਿਮਰਤ ਸਭ ਕਿਲ ਵਿਖ ਨਾਸੈ, ਪਿਤਰੀ ਹੋਏ ਉਧਾਰੋ, ਸੋ ਹਰ ਹਰ ਤੁਮ ਸਦ ਹੀ ਜਾਪੋ, ਜਾਂ ਕਾ ਅੰਤ ਨਾ ਪਾਰੋ। ਪੂਤਾ ਮਾਤਾ ਕੀ ਆਸੀਸ, ਨਿਮਖ ਨ ਵਿਸਰੋ ਤੁਮ ਕੋ ਹਰ ਹਰ, ਸਦਾ ਭਜੋ
1: ਜਗਦੀਸ਼,
0: ਰਹਾਓ
1: ਸਤਿਗੁਰ
0: ਤੁਮ ਕੋ ਹੋਏ ਦਯਾਲਾ। ਸੰਤ ਸੰਗ ਤੇਰੀ ਪ੍ਰੀਤ, ਕਾਪੜ ਪਤ ਪਰਮੇਸ਼ਰ ਰਾਖੀ, ਭੋਜਨ ਕੀਰਤਨ ਨੀਤ, ਅੰਮ੍ਰਿਤ ਪੀਵੋ ਸਦਾ ਚਿਰ ਜੀਵੋ, ਹਰ ਸਿਮਰਤ ਅਨੰਦ ਅਨੰਤਾ, ਰੰਗ ਤਮਾਸ਼ਾ ਪੂਰਨ ਆਸਾ, ਕਬਹਿ ਨਾ ਵਿਆਪੈ ਚਿੰਤਾ, ਭਵਰ ਤੁਮਾਰਾ ਇਹੋ ਮਨ ਹੋਵੋ, ਹਰ ਚਰਣਾ ਹੋ ਕੌਲਾ, ਨਾਨਕ ਦਾਸ ਉਨ ਸੰਗ ਲਪਟਾਇਓ, ਜਿਉਂ ਬੂੰਦੇ ਚਾਤ੍ਰਿਕ ਮੌਲਾ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤੂੰ ਠਾਕੁਰ ਤੁਮ ਪਹਿ ਜੀਓ।

ਨਾਨਕ ਬੋਲੋ ਜੀ ਵਾਹਿਗੁਰੂ ਇੱਕੋ ਓਂਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਕਲੀ ਧਿਆਇ

ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇ ਗਵਾਹੀ ਦੇਖ ਕੇ ਅੰਡਿਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ

ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜਿਆਰਿਆਂ ਨਾਲ ਚਰਾਏ ਗਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ। ਸਿੱਖੀ ਕੇਸਾ ਸਵਾਸਾਂ ਨਾਲ ਨਿਭਾਹੀ, ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲ

ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ ਜੀ ਦੇ ਸ੍ਰੀ ਸਹਿਜ ਪਾਠ ਜੀ ਦੀ ਸੰਪੂਰਨਤਾ ਹੋਈ। ਜਪ ਜੀ ਸਾਹਿਬ ਜੀ ਦੀ ਪਾਵਨ ਰੱਬੀ ਬਾਣੀ ਦੇ ਪਾਠ ਸ਼੍ਰੀ ਪੌੜੀ ਆਨੰਦ ਸਾਹਿਬ ਜੀ ਦੇ ਗਾਇਨ ਸਤਿਗੁਰੂ ਜੀਓ ਸਮੁੱਚੀ ਪਾਵਨ ਬਾਣੀ ਦਾ ਪਾਠ ਕੀਰਤਨ ਕਰਦੇ ਆ ਬੇਅੰਤ ਭੁੱਲਾਂ ਗੁੰਮ ਵਾਸਤੇ ਸੋਝੀ ਸੁਮਤ ਪ੍ਰਦਾਨ ਕਰਨੀ ਸਮੂਹਕ ਪਰਿਵਾਰਾਂ ਨੂੰ ਸਮੂਹਕ ਪਰਿਵਾਰਾਂ ਦੇ ਬੱਚੇ ਬੱਚੀਆਂ ਨੂੰ ਸਤਿਗੁਰੂ ਜੀਓ ਦਰੋਂ ਘਰੋਂ ਗੁਰਸਿੱਖੀ ਸੇਵਾ ਸਿਮਰਨ ਨਾਮ ਦੀ ਦਾਤ ਬਖਸ਼ਿਸ਼ ਕਰਨੀ ਪਾਤਸ਼ਾਹ ਜੀਓ ਕਥਾ ਕੀਰਤਨ ਵਿਦਿਆ ਦੀ ਦਾਤ ਬਖਸ਼ਿਸ਼ ਕਰਨੀ ਉੱਚਾ ਸੁੱਚਾ ਜੀਵਨ ਬਖਸ਼ਿਸ਼ ਕਰਨਾ ਗੁਰਮਤਿ ਅਨੁਸਾਰ ਸਮੂਹਕ ਪਰਿਵਾਰਾਂ ਦੇ ਕਾਰਜ ਰਾਸ ਕਰਨੇ ਜਿਨ੍ਹਾਂ ਸੰਗਤਾਂ ਸੇਵਾਦਾਰਾਂ ਨੇ ਸਮੁੱਚੇ ਸਮਾਗਮਾਂ

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਦੀਦਨੇ ਦੀਦਾਰ ਸਾਹਿਬ ਕਛ ਨਹੀਂ ਇਸ ਕਾ ਮੋਲ ਪਾਕ ਪਰਵਦਗਾਰ ਤੂੰ ਖੁਦ ਖਸਮ ਵੱਡਾ ਅਤੋਲ ਪਾਕ ਪਰਵਦਗਾਰ ਤੂੰ ਖੁਦ ਖਸਮ ਵੱਡਾ ਅਤੋਲ ਇੱਕ ਮਨ ਪੁਰਖ ਧਿਆਹੇ ਬਰਦਾਤਾ ਸੰਤ ਸਹਾਰ ਸਦਾ ਬਖਿਆਤਾ ਤਾਸ ਚਰਨ ਲੇ ਹਿਰਦੈ ਬਸਾਵੋ ਤੋ ਪਰਮ ਗੁਰੂ ਨਾਨਕ ਗੁਣ ਗਾਵੋ ਚਿਤਵੋ ਮਨ ਆਸਾ ਕਰੋ ਜਨਕਾ ਸੰਗ ਮੰਗੋ ਨਾਨਕ ਕਹੋ ਪ੍ਰਭ ਦਇਆ ਕਰ ਦਾਸ ਚਰਨੀ ਲਾਗੋ ਸੁਕਹੋ ਟਲ ਗੁਰ ਸੇਵੀਐ ਅਹਿਨਸ ਸਹਿਜ

ਸ੍ਰੀ ਵਾਹਿਗੁਰੂ ਸਾਹਿਬ ਜੀ ਸੂਹੀ ਮਹੱਲਾ ਪੰਜਵਾਂ ਜਿਨ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੋਟਾਨ ਕੋਟ ਸ਼ੁਕਰਾਨਾ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪਾਤਸ਼ਾਹ ਜੀ ਦਾ, ਜਿਨ੍ਹਾਂ ਦੀ ਅਪਾਰ ਬਖਸ਼ਿਸ਼ ਮਿਹਰਾਮਤ ਕਿਰਪਾ ਦਿਆਲਤਾ ਸਦਕਾ ਸਮੁੱਚੇ ਸਮਾਗਮਾਂ ਦੀ ਸਮਾਪਤੀ ਤੋਂ ਉਪਰੰਤ ਸ਼ਹੀਦਾਂ ਦੇ ਸਿਰਤਾਜ ਸੋਢੀ ਸੁਲਤਾਨ ਗੁਰਦੇਵ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪਾਵਨ ਸ਼ਬਦ ਸ਼੍ਰੀ ਮੁੱਖ ਵਾਕ ਰੂਪ ਦੇ ਵਿੱਚ ਬਖਸ਼ਿਸ਼ ਕੀਤੇ ਹਨ। ਸੋ ਸਮੁੱਚੀਆਂ ਸੰਗਤਾਂ ਦੇ ਵੱਲੋਂ ਵੀ, ਸਤਨਾਮ ਸਿੰਘ ਜੀ ਦੇ ਵੱਲੋਂ, ਹੋਰ ਸੇਵਕਾਂ ਵੱਲੋਂ ਬੇਨਤੀ ਸੀ ਕਿ ਆਏ ਹੋਏ ਮੁੱਖ ਵਾਕ ਦੀ ਆਪ ਜੀ ਨੇ ਸੰਖੇਪ ਰੂਪ ਦੇ ਵਿੱਚ ਵਿਚਾਰ ਕਰਨੀ। ਪਾਵਨ ਬਚਨ ਨੇ ਗੁਰਦੇਵ ਪਾਤਸ਼ਾਹ ਦੇ, ਸੂਹੀ ਮਹੱਲਾ ਪੰਜਵਾਂ, ਜਿਨ ਮੋਹੇ ਬ੍ਰਹਿਮੰਡ ਖੰਡ ਤਾਹੂ ਮੈਂ ਪਾਉ। ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਨੌਂ ਖੰਡ ਪ੍ਰਿਥਵੀ ਦਾ ਭ੍ਰਮਣ ਕਰਕੇ ਔਰ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਇਹ ਪਵਿੱਤਰ ਪਾਵਨ ਮਹਾਨ ਰੱਬੀ ਬਾਣੀ ਬਖਸ਼ਿਸ਼ ਕੀਤੀ ਹੈ। ਔਰ ਪੰਜਵੇਂ ਜਾਮੇ ਦੇ ਵਿੱਚ ਗੁਰਦੇਵ ਨੇ ਅੱਜ ਕਿਰਪਾ ਕੀਤੀ ਹੈ, ਜਿਨ ਮੋਹੇ, ਜਿਹੜੀ ਮਾਇਆ ਨੇ, ਤ੍ਰਿਸ਼ਨਾ ਰੂਪ ਮਾਇਆ ਨੇ, ਵੱਡੇ ਵੱਡੇ ਬ੍ਰਹਿਮੰਡ ਅਤੇ ਨੌਂ ਖੰਡ ਆਦਿਕ ਇਹਨਾਂ ਚੀਜ਼ਾਂ ਨੂੰ ਮੋਹਿਆ ਹੋਇਆ ਹੈ। ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਹੁਣ ਵੇਖੋ ਗੁਰੂ ਪਾਤਸ਼ਾਹ ਜੀ ਸਮਝਾ ਸਾਨੂੰ ਰਹੇ ਨੇ, ਪਰ ਸਤਿਗੁਰੂ ਜੀ ਦੀ ਜਿਹੜੀ ਬਾਣੀ ਹੈ ਉਹ ਇਸ਼ਾਰਾ ਆਪਣੇ ਵੱਲ ਕਰਕੇ ਉਪਦੇਸ਼ ਜਗਤ ਨੂੰ ਦੇ ਰਹੇ ਨੇ। ਜਿਨ ਮੋਹੇ ਬ੍ਰਹਿਮੰਡ ਖੰਡ ਤਾਹੂ ਮੈਂ ਪਾਉ। ਸਤਿਗੁਰੂ ਜੀ ਕਹਿੰਦੇ, ਜਿਨ੍ਹਾਂ ਮਾਇਆ ਨੇ, ਪਦਾਰਥਾਂ ਨੇ, ਤ੍ਰਿਸ਼ਨਾ ਦੇ ਵਿੱਚ ਜੀਵ ਉਲਝ ਕੇ ਅਤੇ ਇਸ ਮਾਇਆ ਦੇ ਵਿੱਚ ਉਲਝਿਆ ਦਿਨ ਰਾਤ, ਅਤੇ ਉਸੇ ਮਾਇਆ ਦੇ ਵਿੱਚ ਮੈਂ ਵੀ ਪੈ ਰਿਹਾ ਹਾਂ। ਰਾਖ ਲਿਹੋ ਇਹ ਵਿਖਾਈ ਜੀਓ, ਦੇਹੋ ਆਪਣਾ ਨਾਉ ਜੀਓ ਭਾਵ ਇਸ ਜਿੰਦ ਨੂੰ। ਹੇ ਪਰਮਾਤਮਾ ਜੀ, ਇਹਨਾਂ ਵਿਸ਼ੇ ਵਿਕਾਰਾਂ ਤੋਂ ਰੱਖ ਲਓ, ਬਚਾ ਲਓ ਅਤੇ ਆਪਣੇ ਨਾਮ ਦੀ ਦਾਤ ਸਾਨੂੰ ਬਖਸ਼ਣਾ ਕਰੋ। ਰਹਾਓ ਜਾਤੇ ਨਾਹੀਂ ਕੋ ਸੁਖੀ ਤਾਂ ਕਹਿ ਪਾਛੈ ਜਾਓ। ਮਰ ਕਹਿੰਦੇ ਜਿਹੜਾ ਆਤਮਕ ਤੌਰ 'ਤੇ ਸੁਖੀ ਨਹੀਂ ਹੈ। ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਜੇ ਉਸ ਮਾਲਕ ਦੀ ਆਪਾਂ ਬੰਦਗੀ ਕਰਾਂਗੇ, ਉਹਦਾ ਨਾਮ ਜਪਾਂਗੇ, ਜਾਤੇ ਨਾ ਹੀ ਕੋ ਸੁਖੀ, ਕਿਉਂਕਿ ਪਰਮਾਤਮਾ ਦੇ ਨਾਮ ਤੋਂ ਬਿਨਾਂ ਜਿੰਨੀ ਵੀ ਖਲਕਤ ਹੈ, ਲੁਕਾਈ ਹੈ, ਇਹ ਸੁਖੀ ਨਹੀਂ ਹੈ। ਇਹ ਸਾਰੀਆਂ ਜੀਵ ਰੂਪ ਆਤਮਾ ਭੜਕ ਰਹੀਆਂ ਨੇ, ਤੜਫ ਰਹੀਆਂ ਨੇ, ਅਤੇ ਮਹਾਰਾਜ ਕਹਿੰਦੇ ਉਸੇ ਸੰਸਾਰਕ ਮਾਇਆ ਦੇ ਪਿੱਛੇ ਅਸੀਂ ਵੀ ਜਾ ਰਹੇ ਹਾਂ। ਜਾਤੇ ਨਾ ਹੀ ਕੋ ਸੁਖੀ, ਅੱਜ ਤੱਕ ਇਹਨਾਂ ਵਸਤੂਆਂ ਤੋਂ, ਪਦਾਰਥਾਂ ਤੋਂ ਮਹਾਰਾਜ ਕਹਿੰਦੇ ਕੋਈ ਸੁਖੀ ਨਹੀਂ ਹੋਇਆ, ਅਤੇ ਉਹਦੇ ਵਿੱਚ ਹੀ ਮੁੜ ਮੁੜ ਕੇ ਅਸੀਂ ਪੈ ਰਹੇ ਹਾਂ। ਛੋੜ ਜਾਹੇ ਜੋ ਸਗਲ ਕਹੋ ਫਿਰ ਫਿਰ ਲਪਟਾਓ। ਜਿਸ ਮਾਇਆ ਨੇ, ਪਦਾਰਥਾਂ ਨੇ ਜੀਵ ਨੂੰ ਛੱਡ ਜਾਣਾ ਹੈ, ਅਤੇ ਜੀਵ ਰੂਪ ਆਤਮਾ ਫਿਰ ਮੁੜ ਮੁੜ ਕੇ ਉਹਦੇ ਵਿੱਚ ਹੀ ਲਿਪਟ ਰਹੀ ਹੈ। ਕਰੋ ਕਿਰਪਾ ਕਰਨਾਪਤੇ ਤੇਰੇ ਹਰ ਗੁਣ ਗਾਓ। ਕਰਨਾਪਤੇ ਦਾ ਅਰਥ ਹੁੰਦਾ ਹੈ ਤਰਸ ਕਰਨਾ। ਹੇ ਮੇਰੇ ਮਾਲਕ ਅਕਾਲ ਪੁਰਖ ਵਾਹਿਗੁਰੂ, ਸਾਡੇ 'ਤੇ ਤਰਸ ਕਰੋ, ਕਿਰਪਾ ਕਰੋ, ਰਹਿਮਤ ਕਰੋ, ਤਾਂ ਕਿ ਅਸੀਂ ਤੇਰੇ ਗੁਣ ਗਾ ਸਕੀਏ। ਹੁਣ ਗੁਰੂ ਪਾਤਸ਼ਾਹ ਜੀ ਨੇ ਅੱਜ ਤੁਹਾਡੇ ਸਾਰਿਆਂ 'ਤੇ, ਬੱਚਿਆਂ 'ਤੇ, ਪਰਿਵਾਰਾਂ 'ਤੇ ਇਹ ਤਰਸ ਕੀਤਾ ਹੈ, ਕਿਰਪਾ ਕੀਤੀ ਹੈ, ਅਤੇ ਆਪ ਜੀ ਨੇ ਗੁਰੂ ਚਰਨਾਂ ਦੇ ਵਿੱਚ ਬਹਿ ਕੇ ਰੱਬ ਦੇ ਮਾਲਕ ਦੇ ਗੁਣ ਗਾਏ ਨੇ। ਕਰੋ ਕਿਰਪਾ ਕਰਨਾਪਤੇ ਤੇਰੇ ਹਰ ਗੁਣ ਗਾਓ। ਜੇ ਆਪ ਜੀ ਤਰਸ ਕਰੋਗੇ, ਰਹਿਮਤ ਕਰੋਗੇ, ਤੇ ਅਸੀਂ ਆਪ ਜੀ ਦੇ ਗੁਣ ਗਾ ਸਕਦੇ ਹਾਂ। ਨਾਨਕ ਕੀ ਪ੍ਰਭ ਬੇਨਤੀ। ਪੰਜਵੇਂ ਨਾਨਕ, ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਮੇਰੀ ਦਾਸ ਦੀ ਬੇਨਤੀ ਹੈ, ਸਾਧ ਸੰਗ ਸਮਾਓ। ਗੁਰੂ ਕੀ ਸੰਗਤ ਦੇ ਵਿੱਚ ਹੀ ਮੈਂ ਸਮਾ ਜਾਵਾਂ, ਭਾਵ ਇੱਕੋ ਹੀ ਰੂਪ ਹੋ ਜਾਂ, ਅਤੇ ਐਸੀ ਅਵਸਥਾ ਤਾਂ ਬਣ ਸਕਦੀ ਹੈ ਜੇ ਆਪ ਜੀ ਤਰਸ ਕਰੋ ਅਤੇ ਮੇਰੇ 'ਤੇ ਕਿਰਪਾ ਕਰੋ, ਅਤੇ ਮੈਂ ਆਪ ਜੀ ਦੇ ਗੁਣ ਗਾ ਸਕਾਂ। ਨਹੀਂ ਤਾਂ ਸਾਰੀ ਲੁਕਾਈ, ਜਿਨ ਮੋਹੇ ਬ੍ਰਹਿਮੰਡ ਖੰਡ ਤਾਹੂ ਮੈਂ ਪਾਓ। ਰਾਖ ਲਿਹੋ ਇਹ ਵਿਖਈ ਜੀਓ, ਦੇਹੋ ਆਪਣਾ ਨਾਓ। ਸਤਿਗੁਰਾਂ ਨੇ ਸ਼ਬਦ ਦੀਆਂ ਰਹਾਓ ਦੀਆਂ ਪੰਗਤੀਆਂ ਤੱਕ ਮਨੁੱਖ ਦੀ ਭੜਕਣਾ ਦੀ ਗੱਲ ਕੀਤੀ ਹੈ। ਭੜਕਣਾ ਤੋਂ ਬਾਅਦ ਜਦੋਂ ਬੰਦਾ ਆ ਕੇ ਗੁਰੂ ਚਰਨਾਂ ਦੇ ਵਿੱਚ ਅਰਜ ਕਰਦਾ ਹੈ, ਬੇਨਤੀ ਕਰਦਾ ਫਿਰ ਸਤਿਗੁਰੂ ਜੀ ਤਰਸ ਕਰਕੇ ਕਰੋ ਕਿਰਪਾ ਕਰਨ ਆਪ ਤੇ ਤੇਰੇ ਹਰ ਗੁਣ ਗਾਓ ਫਿਰ ਉਹ ਨਾਮ ਦੀ ਦਾਤ ਮੰਗਦਾ ਹੈ। ਪਾਤਸ਼ਾਹ ਜੀ ਮਿਹਰਾਮਤ ਕਰਨ ਕਿਰਪਾ ਕਰਨ। ਸੋ ਵੀਰ ਸਤਨਾਮ ਸਿੰਘ ਜੀ ਸੋ ਇਹਨਾਂ ਨੇ ਮੈਨੂੰ ਆਪਣੇ ਨਾਮ ਲੈਣ ਤੋਂ ਵੈਸੇ ਵਰਜਿਆ ਸੀ ਪਰ ਫਿਰ ਵੀ ਇਹਨਾਂ ਦਾ ਬਹੁਤ ਹੀ ਇਹ ਵੱਡਾ ਉਪਰਾਲਾ ਹੈ। ਹਰ ਸਾਲ ਦੀ ਤਰ੍ਹਾਂ ਆਪ ਸਮੁੱਚੇ ਪਰਿਵਾਰ ਵੀ ਜਿੰਨੀਆਂ ਵੀ ਸੰਗਤਾਂ ਹਨ ਰਲ ਮਿਲ ਕੇ ਆਪ ਜੀ ਇਹਨਾਂ ਬੱਚਿਆਂ ਨੂੰ ਇਲਾਹੀ ਰੱਬੀ ਗੁਰਬਾਣੀ ਸ਼ਬਦ ਕੀਰਤਨ ਦੇ ਨਾਲ ਆਪ ਜੀ ਜੋੜ ਰਹੇ ਹੋ। ਭਾਈ ਸਤਨਾਮ ਸਿੰਘ ਜੀ ਸਤਿਗੁਰਾਂ ਦੀ ਤਿੰਨਾਂ 'ਤੇ ਅਪਾਰ ਬਖਸ਼ਿਸ਼ ਕਿਰਪਾ ਹੈ ਹਰ ਪੱਖੋਂ ਕੀਰਤਨ ਪੱਖੋਂ ਔਰ ਬਾਣੀ ਪੱਖੋਂ। ਸੰਗਤਾਂ ਵਿੱਚੋਂ ਹੀ ਆਪਾਂ ਸੁਣਦੇ ਹਾਂ ਕਿ ਭਾਈ ਸਾਹਿਬ ਭਾਵੇਂ ਸਖਤ ਜ਼ਰੂਰ ਨੇ ਅਸਲ ਦੇ ਵਿੱਚ ਪਿਆਰਿਓ ਜਿਹੜੇ ਮਾਤਾ ਪਿਤਾ ਥੋੜ੍ਹੇ ਜਿਹੇ ਸਖਤ ਹੁੰਦੇ ਨੇ ਜਾਂ ਝਿੜਕਦੇ ਨੇ ਮਾਂ ਪਿਓ ਦੀ ਅਤੇ ਉਸਤਾਦ ਦੀ ਜਿਹੜੀ ਝਿੜਕ ਹੁੰਦੀ ਹੈ ਉਹਦੇ ਵਿੱਚ ਕੋਈ ਵੈਰ ਕੋਈ ਦੁਸ਼ਮਣੀ ਨਹੀਂ ਹੁੰਦੀ। ਉਹਦੇ ਝਿੜਕ ਪੁਣੇ ਦੇ ਵਿੱਚ ਤੁਹਾਨੂੰ ਸਿਖਾਉਣ ਦੀ ਇੱਕ ਤੋਂ ਸਿਖਾਉਣ ਦੀ ਇੱਛਾ ਹੁੰਦੀ ਹੈ ਕਿ ਬੱਚੇ ਸਿੱਖ ਜਾਣ ਇਹ ਬਾਣੀ ਪੜ੍ਹਨ ਸਤਿਗੁਰਾਂ ਦੀ ਬਾਣੀ ਨਾਲ ਜੁੜਨ। ਸੋ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕੋਟਾਨ ਕੋਟ ਸ਼ੁਕਰਾਨਾ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪਾਤਸ਼ਾਹ ਜੀ ਦਾ ਗੁਰੂ ਕਿਰਪਾ ਕਰਨ ਆਓ ਦੋ ਚਾਰ ਮਿੰਟ। ਸੋ ਵੀਰ ਜੀ ਆਪ ਜੀ ਦੇ ਨਾਲ ਭਾਈ ਸਾਹਿਬ ਭਾਈ ਸਤਨਾਮ ਸਿੰਘ ਜੀ ਤਿੰਨਾਂ ਦੇ ਸਪੁੱਤਰ ਆਪ ਜੀ ਦੇ ਨਾਲ ਕੁਝ ਗੁਰਮੁਖਤ ਵਿਚਾਰਾਂ ਦੀ ਸਾਂਝ ਪਾਉਣਗੇ ਆਈਆਂ ਸੰਗਤਾਂ ਦਾ ਧੰਨਵਾਦ ਕਰਨਗੇ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਜੁਗੋ ਜੁਗ ਟਲ ਚਵਰ ਛਤਰ ਤਖ਼ਤ ਮਾਲਕ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੋੜ ਬੈਠੀ ਸਮੂਹ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੋਟਾਨ ਕੋਟ ਸ਼ੁਕਰ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਨ੍ਹਾਂ ਦੀ ਅਪਾਰ ਕਿਰਪਾ ਦਾ ਸਦਕਾ ਬੱਚਿਆਂ ਨੇ ਸੰਗਤੀ ਰੂਪ ਵਿੱਚ ਬੜੀ ਹੀ ਪ੍ਰੇਮ ਨਾਲ ਸ੍ਰੀ ਸਹਿਜ ਪਾਠ ਦਾ ਭੋਗ ਸ੍ਰੀ ਜਪਜੀ ਸਾਹਿਬ ਦਾ ਪਾਠ ਅਤੇ ਸ਼ਬਦ ਗੁਰਬਾਣੀ ਕੀਰਤਨ ਕੀਤਾ ਹੈ। ਸਮੂਹ ਦੂਰੋਂ ਨੇੜਿਓਂ ਆਏ ਹੋਏ ਮਾਤਾ ਪਿਤਾ ਅਤੇ ਬੱਚਿਆਂ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰੂ ਜੀ ਕਿਰਪਾ ਕਰਨ ਸਾਰਿਆਂ ਨੂੰ ਮਨ ਦੀ ਇਕਾਗਰਤਾ ਸ਼ਰਧਾ ਭਾਵਨਾ ਨਾਲ ਗੁਰਬਾਣੀ ਪੜ੍ਹਨ ਸੁਣਨ ਅਤੇ ਮੰਨਣ ਦੀ ਬਖਸ਼ਿਸ਼ ਕਰਨ। ਗੁਰਦੁਆਰਾ ਸਾਹਿਬ ਸਟੋਕਟਨ ਦੀ ਸਮੂਹ ਪ੍ਰਬੰਧਕ ਕਮੇਟੀ ਦਾ ਬਹੁਤ ਬਹੁਤ ਧੰਨਵਾਦ। ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰੂ ਸੇਵਕ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ। ਗੁਰੂ ਕੇ ਲੰਗਰ ਦੀ ਸੇਵਾ ਸਮੂਹ ਸੰਗਤ ਵੱਲੋਂ ਹੋਈ ਹੈ ਸਭਨਾਂ ਦਾ ਧੰਨਵਾਦ। ਤੋਂ ਹੁਣ ਪ੍ਰੋਗਰਾਮ ਦੀ ਸਮਾਪਤੀ ਹੈ। ਸਭਨਾਂ ਨੇ ਗੁਰੂ ਕਾ ਲੰਗਰ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਉੱਚੇ ਮੰਦਰ ਸਾਲ ਸੋਈ, ਏਕ ਘੜੀ ਘੜੀ ਪਨ ਰਹਿ ਨ ਹੋਈ। ਇਹ ਤਨ ਐਸਾ ਜੈਸੇ ਕਾਸ ਕੀ ਟਾਟੀ, ਜਲ ਗਿਓ ਕਾਸ ਰਲ ਗਿਓ ਮਾਟੀ, ਰਹਾਉ ਪਾਈ ਬੰਦ ਕੁਟੰਬ ਸਹੇਰਾ, ਉਹ ਕੀ ਲਾਗੇ ਕਾਟ ਸਵੇਰਾ। ਕਰ ਕੀ ਨਾਰ ਉਰੇ ਤਨ ਲਾਗੀ, ਉਹ ਤੋ ਭੂਤ ਭੂਤ ਕਰ ਭਾਗੀ, ਗੈਰਵ ਦਾ ਸਭੇ ਜਗ ਲੁਟਿਆ, ਤੋ ਹਮ ਤੋ ਏਕ ਰਾਮ ਕਹਿ ਛੁਟਿਆ, ਇੱਕ ਓਂਕਾਰ ਸਤਿਗੁਰ ਪ੍ਰਸਾਦ। ਰਾਗ ਸੁਹੀ ਬਾਣੀ ਸ਼ੇਖ ਫਰੀਦ ਜੀ ਕੀ, ਤਪ ਤਪ ਲੋ ਲਹੋ ਹਾਥ ਮਰੋ ਰੋ, ਬਾਵਲ ਹੋਈ ਸੋ ਲੋ ਰੋ, ਤੈ ਤੈ ਮਨ ਮੈਂ ਕੀਆ ਰੋਸ, ਮਜਬ ਗਣ ਸਹਿ ਨਾਹੀ ਦੋਸ, ਤੇ ਸਾਹਿਬ ਕੀ ਮੈਂ ਸਾਰ ਨ ਜਾਣੀ, ਜੋਬਨ ਖੋਏ ਪਿਛੇ ਪਛ ਪਾਛੇ ਪਛਤਾਨੀ, ਰਹਾਉ ਕਾਲੀ ਕੋਲ ਤੂੰ ਕਤ ਕਉਣ ਕਾਲੀ, ਆਪਣੇ ਪ੍ਰੀਤ ਮਕਹਿਓ ਬਿਰਹੇ ਜਾਲੀ, ਫਿਰੇ ਬਿਹੂਨ ਕਤੇ ਸੁਖ ਪਾਈ, ਜਾਂ ਹੋਈ ਕਿਰਪਾਲ ਤਾਂ ਪ੍ਰਭੂ ਮਿਲਾਈ, ਵਿਦਨ ਕੋਈ ਮੰਦ ਅਕੇਲੀ, ਨਾ ਕੋ ਸੇਤੀ ਨਾਤੀ ਨਾ ਕੋ ਬੇਲੀ, ਕਰ ਕਿਰਪਾ ਪ੍ਰਭ ਸਾਧ ਸੰਗ ਮੇਲੀ, ਜਾਂ ਫਿਰ ਦੇਖਾਂ ਤਾਂ ਮੇਰਾ ਅੱਲੋ ਬੇਲੀ, ਵਾਟ ਮਾਰੀ ਕਰੀ ਉਡੀਣੀ, ਕੰਨਿਓ ਤਿੱਖੀ ਬਹੁਤ ਪੀਣੀ, ਉਸ ਉੱਪਰ ਮੈਂ ਹੈ ਮਾਰਗ ਮੇਰਾ, ਸ਼ੇਖ ਫਰੀਦਾ ਪੰਥ ਸਮਾਧ ਸਵੇਰਾ, ਸੋਹੀ ਲਲਤ ਬੇੜਾ ਬੰਧ ਨਾ ਸਕਿਓ ਬੰਧਨ ਕੀ ਵੇਲਾ, ਪਰ ਸਰਵ ਜਬ ਉਛਲੇ ਤਬ ਤਰਨ ਵੇਲਾ, ਹੱਥ ਨ ਲਾਇਕ ਸੰਭੜੇ ਜਲ ਜਾਲੀ, ਜਸੀ ਢੋਲਾ ਰਾਓ ਇਕ ਆਪਣੇ ਪਤਲੀ ਸਹਿ, ਕੋਇਰੇ ਬੋਲਾ ਦੁੱਧਾ ਰਾਣੀ ਨਾ ਆਵੀ, ਫਿਰ ਹੋਏ ਨ ਮਹਿਲਾ, ਕਹਿ ਪਰੀ ਦਸਹੇਲੀਓ ਸੋ ਆਲੇ ਸੀ, ਹੰਸ ਚਲ ਸੀ ਡੂਮਣਾ ਹੈ ਤਨ ਟੈਰੀ ਤਿਸੀ, ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ, ਅਕਾਲ ਮੂਰਤ ਅਯੁਨੀ ਸੈ ਭੰਗੁਰ ਪ੍ਰਸਾਦ। ਰਾਗ ਬਲਾਵਲ ਮਹੱਲਾ ਪਹਿਲਾ, ਚੌਪਦੀ ਕਰ ਪਹਿਲਾ, ਤੂੰ ਸੁਲਤਾਨ ਕਾਹੂ ਮੀਆਂ, ਤੇਰੀ ਕਵਣ ਵਡਾਈ, ਜੋ ਤੂੰ ਦੇਸੋ ਕਹਾਂ ਸੁਆਮੀ, ਮੈਂ ਮੂਰਖ ਕਹਿਣ ਨਾ ਜਾਈ, ਤੇਰੇ ਗੁਣ ਗਾਵਾਂ ਦੇ ਬਜਾਈ, ਜੈਸੇ ਸੱਚ ਮੇਂ ਰਹੋ ਰਜਾਈ, ਰਹਾਉ ਜੋ ਕੁਛ ਹੋਆ ਸਭ ਕੁਛ ਤੁਝਤੇ, ਤੇਰੀ ਸਭ ਸੁਣਾਈ, ਤੇਰਾ ਅੰਤ ਨ ਜਾਣਾ ਮੇਰੇ ਸਾਹਿਬ, ਮੈਂ ਅੰਦਲੇ ਕਿਆ ਚਿਤਰਾਈ, ਕਿਆ ਹੋ ਕਥੀ ਕਥੇ ਮੈਂ ਦੇਖਾਂ, ਮੈਂ ਅਕਥ ਨ ਕਥਨਾ ਜਾਈ, ਜੋ ਤੁਦ ਪਾਵੇ ਸੋਈ ਅੱਖਾਂ, ਤਿਲ ਤੇਰੀ ਵਡਿਆਈ, ਏਤੇ ਕੁਕਰ ਹੋ ਬਗਾਨਾ ਭੌਕਾ ਸਤੰਤਾਈ, ਭਗਤ ਹੀਣ ਨਾਨਕ ਜੇ ਹੋਏਗਾ, ਤਾਂ ਖਸਮੇ ਨਾਉ ਨ ਜਾਈ। ਬਲਾਵਲ ਮਹੱਲਾ ਪਹਿਲਾ, ਮਨ ਮੰਦਰ ਤਨ ਵੇਸ ਕਲੰਦਰ, ਕਟਹੀ ਤੀਰਥ ਨਾਵਾਂ, ਇੱਕ ਸ਼ਾਦ ਮੇਰੇ ਪ੍ਰਾਣ ਬਸਤ ਹੈ, ਬੋੜ ਜਨਮ ਨਾ ਆਵਾਮ, ਮਨ ਬੇਦਿਆ ਦਿਆਲ ਸੇਤੀ ਮੇਰੀ ਮਾਈ, ਕੌਣ ਜਾਣੈ ਪੀਰ ਪਰਾਈ, ਹਮਨੇ ਚਿੰਤ ਪਰਾਈ, ਰਹਾਉ ਗਮ ਗੋਚਰ ਅਲਖ ਉਪਾਰਾ, ਚਿੰਤਾ ਕਰੋ ਹਮਾਰੀ, ਜਲ ਥਲ ਮਈ ਅਲ ਪਰਪੁਰ ਲੀਣਾ, ਘਟ ਘਟ ਜੋਤ ਮਾਰੀ, ਸਿੱਖ ਮਤ ਸਭ ਬੁੱਧ ਤੁਮਾਰੀ, ਮੰਦਰ ਸ਼ਾਮਾਂ ਤੇਰੇ, ਤੁਝ ਬਣਿਆ ਵਨ ਜਾਣਾ ਮੇਰੇ ਸਹਿਬਾ, ਗੁਣ ਗਾਵਾਂ ਨਿਤ ਤੇਰੇ, ਜੀ ਜੰਤ ਸਭ ਸ਼ਰਨ ਤੁਮਾਰੀ, ਸਰਬ ਚਿੰਦ ਤੁਧ ਪਾਸੇ, ਜੋ ਤੁਧ ਪਾਵੇ ਸੋਈ ਚੰਗਾ, ਇੱਕ ਨਾਨਕ ਕੀ ਅਰਦਾਸੇ। ਬਲਾਵਲ ਮਹੱਲਾ ਪਹਿਲਾ, ਆਪੇ ਸ਼ਬਦ ਆਪੇ ਨਿਸਾਨ, ਆਪੇ ਸੁਰਤਾ ਆਪੇ ਜਾਨ, ਆਪੇ ਕਰ ਕਰ ਵੇਖੇ ਤਾਣ, ਤੂੰ ਦਾਤਾ ਨਾਮ ਪਰਵਾਨ, ਐਸਾ ਨਾਮ ਨਰੰਜਣ ਦਿਓ, ਹੋ ਜਾਜਕ ਤੂੰ ਅਲਖ ਭਿਓ ਰਹਾਉ, ਮਾਇਆ ਮੋਹ ਤਰਕਟੀ ਨਾਰ, ਪੁੰਡੀ ਕਾਮਣ ਕਮਣਿਆ ਕਾਮਣਿਆਰ, ਰਾਜ ਰੂਪ ਝੂਠ ਦਿਨ ਚਾਰ, ਨਾ ਮਿਲੇ ਚਾਨਣ ਦਿਆਰ, ਚੱਕ ਛੋੜੀ ਸਹਿਸਾ ਨਹੀਂ ਕੋਏ, ਬਾਪ ਦਿਸੇ ਵੇ ਜਾਤ ਨ ਹੋਏ, ਏਕੇ ਕੋ ਨਹੀਂ ਪਉ ਕੋਏ, ਕਰਤਾ ਕਰੇ ਕਰਾਵੇ ਸੋਏ, ਸ਼ਬਦ ਬੂਏ ਮਨ ਮਨ ਤੇ ਮਾਰਿਆ, ਠਾਕ ਰਹੇ ਮਨ ਸਾਚੇ ਧਾਰਿਆ,
ਅਵਨ ਨ ਸੂਜੇ ਗੁਰ ਕੋ ਵਾਰਿਆ, ਨਾਨਕ ਨਾਮ ਰਤੇ ਨ ਸਤਾਰਿਆ। ਬਲਾਵਲ ਮਹੱਲਾ ਪਹਿਲਾ। ਗੁਰ ਬਚਨੀ ਮਨ ਸਹਿਜ ਧਿਆਨੇ, ਹਰ ਕੇ ਰੰਗ ਰਤਾ ਮਨ ਮਾਨੇ, ਮਨਮੁਖ ਪਰਮ ਭੁੱਲੇ ਬਹੁਰਾਨੇ, ਹਰ ਬਹਿਣ ਕਿਉਂ ਰਹੀਏ ਸਹਿਜ ਧਿਆਨੇ। ਹਰ ਕੇ ਰੰਗ ਰਤਾ ਮਨ ਮਾਨੇ, ਮਨਮੁਖ ਪਰਮ ਭੁੱਲੇ ਬਹੁਰਾਨੇ, ਹਰ ਬਹਿਣ ਕਿਉਂ ਰਹੀਏ ਗੁਰ ਸ਼ਬਦ ਪਛਾਨੇ। ਬਿਨ ਦਰਸ਼ਨ ਕੈਸੇ ਜੀਵੋ ਮੇਰੀ ਮਾਈ, ਹਰ ਬਿਨ ਜੀਰਾ ਰਹਿ ਨਾ ਸਕੇ, ਖਿਨ ਸਤਿਗੁਰ ਬੂਝ ਬਜਾਈ ਰਾਉ। ਮੇਰਾ ਬਰਾ ਬਿਸਰੇ ਹੋ ਮਰੋ ਦੁਖਾਲੀ, ਸਾਸਕ ਰਾਜ ਜਪੋ ਆਪਣੇ ਹਰ ਪਾਲੀ, ਸਦਾ ਬਰਾ ਗਿਣ ਹਰ ਨਾਮ ਦਿਹਾਲੀ, ਅਬ ਜਾਣੇ ਗੁਰਮੁਖ ਹਰ ਨਾਲੇ। ਅਕਤ ਕਥਾ ਕਹੀਏ ਗੁਰ ਪਾਈ, ਪ੍ਰਭ ਗਮ ਗੋਚਰ ਦੇ ਦਿਖਾਏ, ਬਿਨ ਗੁਰ ਚਰਨੀ ਕਰਨੀ ਕਿਆ ਕਾਰ ਕਮਾਏ, ਹੋਮੇ ਬੇਟ ਚਲੇ ਗੁਰ ਸ਼ਬਦ ਸਮਾਏ। ਮਨਮੁਖ ਵਿਛੜੇ ਖੋਟੀ ਰਾਸ, ਗੁਰਮੁਖ ਨਾ ਮਿਲੀ ਸੁਬਾਸ, ਹਰ ਕਿਰਪਾ ਤਾਰੀ।

சாதம். தரகு தரகு காயா, தரகு தரகு சுவையா, தரகு தரகு காப்பாடு அங்கு சடாயா, தரகு சரீர கட்டாம்ப சேசியோ, ஜேத்து ஹோன காசுமன்னா பாயா, பாடி சொடுக்கி ஹர் ஹாத் நயாவே, இல்லா ஜன்ம கவாயா, தூஜா பாவன தெய்ல விலாகணோ, ஜன் ஹர்கே சரண வசாரே, ஜகஜீவன தாத்தா ஜன சேவக தீரே, தன் கேத்தே தூக நவாரை ரஹாவ் தூன் தயால் தயா பத தாத்தா, கியாயி ஜந்த விசாரே, பக்த பந்த சப் தவத்தே ஹோயே, ஐசா யா வகானே, குர்மக ஹோவே சோ மக்த கையே, மன்மக பந்த விசாரே, ஸோ ஜன முக்த ஜஸ் ஏக லவ் லாகி சதா ராய் ஹர் நாலே, தன் கீ கேன் கத் நை காயி சச்சே ஆப் சுவாரே, பரம பலானே சே மன்முக கையே, தான் வரவார் ந பாரே, ஜஸ்னு நதர் கரே சோய ஜன பாயே, குரு கா சப்த சமாலே, ஹர் ஜன மாயா மாயன் சுதாரே, நானக் பாகோவே ஜய மஸ்தக காலே மார் பதாரே, பிலாவல் மஹல்லா தீஜா, ਤੁਲ ਕਿਉਂ ਤੁਲਿਆ ਜਾਈ, ਦੂਜਾ ਹੋਏ ਨ ਸੋਜੀ ਪਾਏ, ਜਿਸ ਤੇ ਦੂਜਾ ਨਾਹੀ ਕੋਏ, ਤਿਸ ਕੀ ਕੀਮਤ ਕਿਕੂ ਹੋਏ, ਗੁਰ ਪ੍ਰਸਾਦ ਵਸੇ ਮਨ ਆਈ, ਤਾਂ ਕੋ ਜਾਣੇ ਦੁਬਿਧਾ ਜਾਈ ਰਹਾਓ, ਆਪ ਸਰਾਵ ਕਸਵੱਟੀ ਲਾਏ, ਆਪੇ ਪਰਖੇ ਆਪ ਚਲਾਈ, ਆਪੇ ਤੁਲੇ ਪੂਰਾ ਹੋਏ, ਆਪੇ ਜਾਣੇ ਕੋ ਸੋਏ, ਮਾਇਆ ਕਾ ਰੂਪ ਸਭ ਤਿਸ ਤੇ ਹੋਏ, ਜਿਸਨੂੰ ਮੇਲੇ ਸੋ ਨਿਰਮਲ ਹੋਏ, ਜਿਸਨੂੰ ਲਾਈ ਲੱਗੇ ਤਿਸ ਆਈ, ਸਭ ਸੱਚ ਦਿਖਾਲੇ ਤਾਂ ਸੱਚ ਸਮਾਏ, ਆਪੇ ਲੈਵ ਧਾਤ ਹੈ ਆਪੇ, ਆਪ ਜਾਏ ਆਪੇ ਜਾਪੇ, ਆਪੇ ਸਤਿਗੁਰ ਸ਼ਬਦ ਹੈ ਆਪੇ, ਨਾਨਕ ਆਗ ਸੁਣਾਏ ਆਪੇ, ਬਲਾਵਲ ਮਹੱਲਾ ਤੀਜਾ, ਸਾਹਿਬ ਤੇ ਸੇਵਕ ਸੇਵ ਸਾਹਿਬ ਤੇ, ਕਿਆ ਕੋ ਕਹੀ ਬਹਾਨਾ, ਐਸਾ ਇੱਕ ਤੇਰਾ ਕੀਲ ਬਣਿਆ ਹੈ, ਸਾਹਮੇ ਏਕ ਸਮਾਨਾ, ਸਤਿਗੁਰ ਪਰਚੀ ਹਰ ਨਾਮ ਸਮਾਨਾ, ਜੇ ਕਰਮ ਹੋਵੇ ਸੋ ਸਤਿਗੁਰ ਪਾਏ, ਅੰਦਨ ਲਗੇ ਸਹਿਜ ਤੇ ਅੰਨਾ ਰਹਾਉ, ਕਿਆ ਕੋਈ ਤੇਰਾ ਸੇਵਾ ਕਰੇ, ਕਿਆ ਕੋ ਕਰੇ ਬਿਮਾਨਾ, ਜਬ ਆਪਣੀ ਜੋਤ ਖਿੱਚੋ ਤੂੰ ਸਵਾਮੀ, ਤਬ ਕੋਈ ਕਰੋ ਕਿਆ ਦਿਖਾ ਬਖਿਆ ਨਾਮ, ਆਪੇ ਗੁਰ ਚੇਲਾ ਹੈ ਆਪੇ, ਆਪੇ ਗੁਣੀ ਨਦਾਨਾ, ਜੋ ਆਪ ਚਲਾਏ ਤਿਵੇਂ ਕੋਈ ਚਾਲੇ, ਜੋ ਹਰ ਪਾਵੇ ਭਗਵਾਨਾ, ਕਹਿਤ ਨਾਨਕ ਤੂੰ ਸਾਚਾ ਸਾਹਿਬ, ਕੌਣ ਜਾਣੇ ਤੇਰੇ ਕੰਮਾਂ, ਇੱਕ ਨਾ ਕਰਮੈ ਦੇ ਵਡਿਆਈ, ਇੱਕ ਪਰਮ ਪਵੇ ਅਭਿਮਾਨਾ, ਬਲਾਵਲ ਮਹੱਲਾ ਤੀਜਾ, ਪੂਰਾ ਥਾਟ ਬਣਾਇਆ ਪੂਰੇ, ਵੇਖੋ ਏਕ ਸਮਾਨਾ, ਐਸ ਪਰ ਪੰਚ ਮੈਂ ਸਾਚੇ ਨਾਮ ਕੀ ਵਡਿਆਈ, ਮਤ ਕੋ ਤਰੋ ਗਮਾਨਾ, ਸਤਿਗੁਰ ਕੀ ਜਿਸਨੋ ਮਤ ਆਵੇ, ਸੋ ਸਤਿਗੁਰ ਮਾਏ ਸਮਾਨਾ, ਇਹ ਬਾਣੀ ਜੋ ਜੀਉ ਜਾਣੇ, ਤੈਸ ਅੰਤਰ ਰਵੇ ਹਰ ਨਾਮਾ ਰਹਾਉ, ਜੋ ਜੁਗ ਕਾ ਹੁਣ ਨ ਬੇੜਾ, ਨਰ ਮਨੁੱਖਾ ਨੋ ਏਕ ਨਦਾਨਾ, ਜਤ ਸੰਜਮ ਤੀਰਥਿਓ ਨਾ ਜੁਗਾਂ ਕਾ ਧਰਮ ਹੈ, ਕਲ ਮੈਂ ਕੀਰਤ ਹਰ ਨਾਮਾ, ਜੁਗ ਜੁਗ ਆਪੋ ਆਪਣਾ ਧਰਮ ਹੈ, ਸੋਧ ਦੇਖੇ ਭੇਦ ਪੁਰਾਨਾ, ਗੁਰਮੁਖ ਜਿੰਨੀ ਤਿਆਇਆ ਹਰ ਹਰ ਜਗਤੇ ਪੂਰੇ ਪਰਵਾਨਾ, ਕਹਿੰਦੇ ਤਾਂ ਨਾਨਕ ਸੱਚੇ ਸਿਉ ਪ੍ਰੀਤ ਲਾਏ, ਚੂਕੇ ਮਨ ਬਿਮਾਨਾ, ਕਹਿਤ ਸੁਣੋ ਸਭੇ ਸੁਖ ਪਾਵੇ, ਮਾਨ ਤਮਾਏ ਨਦਾਨਾ, ਬਲਾਵਲ ਮਹੱਲਾ ਤੀਜਾ, ਗੁਰਮੁਖ ਪ੍ਰੀਤ ਜਿਸਨੂੰ ਆਪੇ ਲਾਏ, ਤਿਤ ਕਰ ਬਲਾਵੋ ਕਰ ਸਬਦ ਸੁਹਾਈ, ਮੰਗਲ ਨਾਰੀ ਗਾਵੇ ਆਏ, ਮਿਲ ਪ੍ਰੀਤਮ ਸਦਾ ਸੁਖ ਪਾਈ, ਹੋ ਤਨ ਬਲਹਾਰੇ ਜਨ ਹਰ ਮਨ ਵਸਾਈ, ਹਰ ਜਨ ਕੋ ਮਿਲਿਆ ਸੁਖ ਪਾਈਏ, ਹਰ ਗੁਣ ਗਾਏ ਸਹਿਜ ਸੁਭਾਏ ਰਹਾਉ, ਸਦਾ ਰੰਗ ਰਾਤੇ ਤੇਰੇ ਚਾਈ, ਹਰ ਜੀਉ ਆਪ ਵਸੇ ਮਨ ਆਏ, ਆਪੇ ਸੋਭਾ ਸਦ ਹੀ ਪਾਏ, ਗੁਰਮੁਖ ਮੇਲੇ ਮੇਲ ਮਿਲਾਏ, ਗੁਰਮੁਖ ਰਾਤੇ ਸ਼ਬਦ ਰੰਗਾਏ, ਨਿਜ ਕਰ ਵਾਸਾ ਹਰ ਗੁਣ ਗਾਏ, ਰੰਗ ਚਲੂਲੇ ਹਰਸ ਪਾਏ, ਇਹ ਰੋਗ ਕਦੇ ਨਾ ਉੱਤਰ, ਰੰਗ ਕਦੇ ਨਾ ਉਤਰੇ, ਸੱਚ ਸਮਾਏ ਅੰਤਰ ਸ਼ਬਦ ਮਿਟਿਆ ਅਗਿਆਨ ਆਉਂਦੇਰਾ, ਸਤਿਗੁਰ ਗਿਆਨ ਮਿਲਿਆ ਪ੍ਰੀਤਮ ਮੇਰਾ, ਜੋ ਸੱਚ ਰਾਤੇ ਤੈਨ ਬਾਉੜ ਨ ਫੇਰਾ, ਨਾਨਕ ਨਾਮ ਦੜਾਏ ਪੂਰਾ ਗੁਰ ਮੇਰਾ, ਬਲਾਵਲ ਮਹੱਲਾ ਤੀਜਾ,
ਪੂਰੇ ਗੁਰ ਤੇ ਵਡਿਆਈ ਪਾਈ, ਚਿੰਤ ਨਾਮ ਵਸਿਆ ਮਨ ਆਈ, ਹਉਮੈ ਮਾਇਆ ਸ਼ਬਦ ਜਲਾਈ, ਦਰ ਸਾਚੇ ਗੁਰ ਤੇ ਸੁਭਾ ਪਾਈ। ਜਗਦੀਸ਼ ਸੇਵੋ ਮੈਂ ਅਵਰ ਨ ਕਾਜਾ, ਅੰਦਨ ਆਨੰਦ ਹੋਏ ਮਨ ਮੇਰੇ, ਗੁਰਮੁਖ ਮੰਗੋ ਤੇਰਾ ਨਾਮ ਨਿਵਾਜਾ ਰਹਾਉ। ਮਨ ਕੀ ਪ੍ਰੀਤ ਮਨ ਤੇ ਪਾਈ, ਪੂਰੇ ਗੁਰ ਤੇ ਸ਼ਬਦ ਬਜਾਈ, ਜੀਵਨ ਮਨ ਕੋ ਸੰਸਾਰ ਵੇਖੇ, ਬਉ ਨ ਮਰੇ ਨਾ ਜਮ ਪੇਖੇ।

ਰਾਖਿਓ ਹਰਿ ਸਰਨਾਮ। ਕਵਣ ਕਵਣ ਕੀ ਗਤਮਤ ਕਹੀਏ, ਹਰ ਕੀਏ ਪਤਤ ਪਵੰਨਾ। ਹੂੰ ਟੋਵੇ ਢੋਰ ਹੱਥ ਚਮ ਚਮੜੇ ਹੱਥ ਉਧਰਿਓ ਪਰਿਓ ਸਰਨਾਮ। ਪ੍ਰਭ ਦੀਨ ਦਿਆਲ ਭਗਤ ਪਵ ਤਾਰਨੋ, ਹਮ ਪਾਪੀ ਰਾਖ ਪਪਨਾ। ਹਰ ਦਾਸੁਨ ਦਾਸ ਦਾਸ ਹਮ ਕਰਿਓ, ਜਨ ਨਾਨਕ ਦਾਸੁਨ ਦਸਨਾ। ਬਲਾਵਲ ਮਹੱਲਾ ਚੌਥਾ, ਹਮ ਮੂਰਖ ਮੌਤ ਗਿਆਨ ਮਤ ਸਰਨਾਗਤ।

ਮਹਿਲ ਭਰਾ ਤੁਮਰੀ ਸੇਵਾ ਕਰ ਨਾ ਸਕੇ ਪ੍ਰਭ ਹਮ ਕਿਉਂ ਕਰ ਮੁਗਧ ਤਰਾ ਮੇਰੇ ਮਨ ਜਪ ਨਰ ਹਰ ਨਾਮ ਨਰ ਹਰਾ ਜਨ ਉਪਰ ਕਿਰਪਾ ਪ੍ਰਭ ਤਾਰੀ ਮਿਲ ਸਤਿਗੁਰ ਪਾਰ ਪਰਾ ਰਹਾਉ ਹਮਰੇ ਪਿਤਾ ਠਾਕਰ ਪ੍ਰਭ ਸੁਆਮੀ ਹਰ ਦਿਉ ਮਤੀ ਜਸ ਕਰਾ ਤੁਮਰੇ ਸੰਗ ਲਗੇ ਸੇ ਉਦਰੇ ਜੋ ਸੰਗ ਕਾਸ਼ਟ ਲੋਹ ਤਰਾ ਸਾਗਤ ਨਰ ਹੋ ਚੀ ਮਤ ਮਦਮ ਜਨ ਹਰ ਹਰ ਸੇ ਨ ਕਰਾ ਸੇ ਨਰ ਭਾਗਹੀਣ ਦੋਚਾਰੀ ਓਏ ਜਨਮ ਮੂਏ ਫਿਰ ਮਰਾ ਜਨ ਕੋ ਤੁਮ ਕਰ ਮੇਲ ਸੁਆਮੀ ਤੋ ਨਾਏ ਸੰਤੋਖ ਗੁਰਸਰਾ ਦੁਰਮਤ ਮੈਲ ਗਈ ਹਰ ਭਜਿਆ ਹਰ ਨਾਮ ਪਾਰ ਪਰਾ ਬਲਾਵਲ ਮਹੱਲਾ ਚੌਥਾ ਆਵੋ ਸੰਤ ਮਿਲੋ ਮੇਰੇ ਭਾਈ ਮਿਲ ਹਰ ਹਰ ਕਥਾ ਕਰੋ ਹਰ ਹਰ ਨਾਮ ਬੋਤ ਹੈ ਕਲ ਜਗੋ ਖੇਵਟ ਗੁਰ ਸ਼ਬਦ ਤਰੋ ਮੇਰੇ ਮਨ ਹਰ ਗੁਣ ਹਰ ਉਚਰੋ ਮਸਤਕ ਲਿਖਤ ਲਿਖੀਏ ਗੁਣ ਗਾਈ ਮਿਲ ਸੰਗਤ ਪਾਰ ਪਰੋ ਰਾਉ ਕਾਇਆ ਨਗਰ ਮੈਂ ਰਾਮ ਰਸ ਉਤਮ ਕਿਉਂ ਪਾਈਏ ਪਦੇਸ ਜਨ ਕਰੋ ਸਤਿਗੁਰ ਸੇਵ ਸਫਲ ਹਰ ਦਰਸ਼ਨ ਮਿਲ ਅੰਮ੍ਰਿਤ ਹਰ ਰਸ ਪੀਓ ਹਰ ਹਰ ਨਾਮ ਅੰਮ੍ਰਿਤ ਹਰ ਮੀਠਾ ਹਰ ਸੰਤੋ ਚਾਖ ਦਿਖੋ ਗੁਰਮਤ ਹਰ ਰਸ ਮੀਠਾ ਲਾਗਾ ਤਨ ਬਿਸਰੇ ਸਭ ਬਿਖ ਰਸੋ ਰਾਮ ਨਾਮ ਰਸ ਰਾਮ ਰਸੈਣ ਹਰ ਸੇਵੋ ਸੰਤ ਜਨੋ ਚਾਰ ਪਦਾਰਥ ਚਾਰੇ ਪਾਏ ਗੁਰਮਤ ਨਾਨਕ ਹਰ ਭਜੋ ਬਲਾਵਲ ਮਹੱਲਾ ਚੌਥਾ ਖੱਤਰੀ ਬ੍ਰਾਹਮਣ ਸੂਤ ਵੈਸ ਕੋ ਜਾਪੇ ਹਰ ਮੰਤਰ ਜਪੈਨੀ ਗੁਰ ਸਤਿਗੁਰ ਪਾਰ ਬ੍ਰਹਮ ਗੁਰ ਪੂਜੋ ਨਤ ਸੇਵੋ ਦਿਨ ਸਭ ਰਹਿਣੇ ਹਰ ਜਨ ਦੇਖੋ ਸਤਿਗੁਰ ਨੈਣੀ ਜੋ ਇੱਛੇ ਸੋਈ ਫਲ ਪਾਵੋ ਹਰ ਬੋਲੋ ਗੁਰਮਤ ਬੈਨੀ ਰਾਮ ਨਿਕ ਪਾਵ ਚਿਤ ਵੀ ਹੈ ਬੋ ਤੇਰੇ ਸਾਹੂ ਵੇ ਬਸੇ ਬਾਤ ਹੋਵੈਨੀ ਆਪਣਾ ਭਲਾ ਸਭ ਕੋਈ ਬਾਛੇ ਜੋ ਕਰੇ ਸੋ ਮੇਰੇ ਚਿਤ ਨਾ ਚੁਤੈਨੇ ਮਨ ਕੀ ਮਤ ਤਿਆਗੋ ਹਰ ਜਨ ਇਹਾ ਬਾਤ ਕਠੈਨੀ ਅੰਦਨ ਹਰ ਹਰ ਨਾਮ ਤਿਆਵੋ ਗੁਰ ਸਤਿਗੁਰ ਕੀ ਮਤ ਲੈਣੇ ਮਤ ਸੁਮਤ ਤੇਰੇ ਬਸ ਸੁਆਮੀ ਹਮ ਜੰਤ ਤੂੰ ਪਰ ਖੁਜਤੈਨੀ ਜਿਨ ਨਾਨਕੇ ਪ੍ਰਭ ਕਰਤੇ ਸੁਆਮੀ ਜੋ ਭਾਵੇ ਤਿਵੇ ਬਲੈਨੇ ਬਲਾਵਲ ਮਹੱਲਾ ਚੌਥਾ ਅਨੰਦ ਮੂਲ ਤੇ ਆਇਓ ਪਰਖੋ ਤਮੋ ਅੰਦਨ ਅੰਦ ਸੁਨੰਦੇ ਧਰਮ ਰਾਏ ਕੀ ਕਾਣ ਚੁਕਾਈ ਸਭ ਚੂਕੇ ਜਮਕੇ ਛੰਦੇ ਜਪ ਮਨ ਹਰ ਹਰ ਨਾਮ ਗੋਬਿੰਦੇ ਵਡਭਾਗੀ ਗੁਰ ਸਤਿਗੁਰ ਪਾਇਆ ਗੁਣ ਰਾ ਗਾਏ ਪਰਮਾਨੰਦੇ ਰਹਾਉ ਸਾਗਤ ਮੂੜ ਮਾਇਆ ਕੇ ਬਦਕ ਵਿੱਚ ਮਾਇਆ ਫਿਰੇ ਫਰੰਦੇ ਤ੍ਰਿਸ਼ਨਾ ਜਲਤ ਕਰਤ ਕੇ ਬਾਦੇ ਜਿਉਂ ਤੇਲੀ ਬਲਦ ਪਵੰਦੇ ਗੁਰਮਖ ਸੇਵ ਲਗੇ ਸੇ ਉਭਰੇ ਵਡਭਾਗੀ ਸੇਵ ਕਰੰਦੇ ਜਿਨ ਹਰਜ ਪਿਆ ਤਿਨ ਫਲ ਪਾਇਆ ਸਭ ਤੂਟੇ ਮਾਇਆ ਫੰਦੇ ਆਪੇ ਠਾਕਰ ਆਪੇ ਸੇਵਕ ਸਭ ਆਪੇ ਆਪ ਗੋਵਿੰਦੇ ਜਿਨ ਨਾਨਕ ਆਪੇ ਆਪ ਸਭ ਵਰਤੇ ਜਿਉ ਰਾਖੇ ਤਿਵੇਂ ਰਹਿੰਦੇ ਇੱਕ ਓਂਕਾਰ ਸਤਿਗੁਰ ਪ੍ਰਸਾਦ ਰਾਗ ਬਲਾਵਲ ਮਹੱਲਾ ਚੌਥਾ ਪੜਤਾਲ ਕਰ ਤੇਰਵਾ ਬੋਲੋ ਪਈਆ ਰਾਮ ਨਾਮ ਪਤ ਪਾਵਣੋ ਹਰ ਸਤ ਭਾਰ ਤਾਰਨੋ ਹਰ ਭਰਪੂਰ ਰਿਹਾ ਜਲ ਤਲੇ ਰਾਮ ਨਾਮ ਨਿਤ ਗਾਈਏ ਹਰ ਦੁਖ ਬਸਾਰਨੋ ਰਾਉ ਹਰ ਕੀ ਆਹੇ ਸਫਲ ਜਨਮ ਹਮਾਰਾ ਹਰ ਜਪਿਆ ਹਰ ਦੁਖ ਬਸਾਰਨਾ ਬਸਾਰ ਨੂੰ ਹਾਰਾ ਗੁਰ ਪੇਟਿਆ ਹੈ ਮੁਕਤ ਦਾਤਾ ਹਰ ਕੀ ਹਮਾਰੀ ਸਫਲ ਜਾਤਾ ਮਿਲ ਸੰਗਤੀ ਗੁਣ ਗਾਵਨਾ ਮਨ ਰਾਮ ਨਾਮ ਕਰ ਆਸਾ ਪਾਉ ਦੂਜਾ ਬਿਨਸ ਬਿਨਾਸਾ ਵਿੱਚ ਆਸਾ ਹੋਈ ਨਰਾਸੀ ਸੋ ਜਨ ਮਿਲਿਆ ਹਰ ਪਾਸੇ ਕੋਈ ਰਾਮ ਨਾਮ ਗੁਣ ਗਾਵਨੋ ਜਨ ਨਾਨਕ ਤਿਸ ਪਗ ਲਾਵਨੋ ਰਾਗ ਬਲਾਵਲ ਮਹੱਲਾ ਪੰਜਵਾਂ ਚੌਪ ਦੇ ਕਰ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਨਦਰੀ ਆਵੇ ਤਿਸਿਓ ਮੋਹ ਕਿਉਂ ਮਿਲੀਏ ਪ੍ਰਭੇ ਬਨਾਸੀ ਤੋਹੇ ਕਰ ਕਿਰਪਾ ਮੋ ਮਾਰਗ ਪਾਵੋ ਸਾਧ ਸੰਗਤ ਕੇ ਅੰਚਲ ਲਾਵੋ ਕਿਉਂ ਤਰੀਏ ਬਿਖਿਆ ਸੰਸਾਰ ਸਤਿਗੁਰ ਬੋਧ ਪਾਵੇ ਪਾਰ ਰਹਾਓ ਪਵਨ ਚਲਾਰੇ ਮਾਇਆ ਦੀ ਹਰ ਕੇ ਭਗਤ ਸਦਾ ਤਰਸੇ

ਹਰਗ ਸੋਗ ਤੇ ਰਹੀ ਨਰਾਰਾ ਸਰਿਉ ਪਰ ਆਪ ਗੁਰੂ ਰਖਵਾਰਾ ਪਾਇਆ ਵੇੜ ਮਾਇਆ ਸਰਪਿੰਗਾ ਹਉਮੈ ਪਚੇ ਦੀਪਕ ਦੇਖ ਪਤੰਗਾ ਸਗਲ ਸਿਕਾਰ ਕਰੇ ਨੀ ਪਾਵੇ ਜਾਂ ਹੋਈ ਕਿਰਪਾਲ ਤਾਂ ਗੁਰੂ ਮਿਲਾਵੇ ਹੋ ਫਿਰ ਉਦਾਸੀ ਮੈਂ ਇੱਕ ਰਤਨ ਦਸਾਇਆ ਨਰਮੋਲ ਕੀ ਹੀਰਾ ਮਿਲੀ ਨਾ ਉਪਾਇਆ ਹਰ ਕਾ ਮੰਦਰ ਤਸਮੇ ਲਾਲ ਗੁਰ ਖੂਲਿਆ ਪੜਦਾ ਦੇਖ ਪਈ ਨਿਹਾਲ ਜਨ ਚਾਖਿਆ ਤਸ ਆਇਆ ਸਾਧ ਜੋ ਗੁੰਗਾ ਮਨ ਮੇ ਬਸਮਾਦ ਅੰਦਰ ਰੂਪ ਸਭ ਨਦਰੀ ਆਇਆ ਜਨ ਨਾਨਕ ਹਰ ਗੁਣ ਆਖ ਸਮਾਇਆ ਬਲਾਵਲ ਮਹੱਲਾ ਪੰਜਵਾਂ ਸਰਬ ਕਲਿਆਣ ਕੀਏ ਗੁਰਦੇਵਾ ਸੇਵ ਕੇ ਆਪਣੀ ਲਾਇਓ ਸੇਵ ਬਿਘਨ ਲਾਗੇ ਜਪ ਅਲਖ ਭੇਵ ਧਰਤ ਪਨੀਤ ਭਈ ਗੁਣ ਗਾਏ ਦੁਰ ਤਪ ਗਿਆ ਹਰ ਨਾਮ ਤੇ ਆਏ ਰਾਉ ਸਭਨੀ ਤਾਈ ਰਵਿਆ ਆਪ ਯਾ ਤੁਜ ਗਾਤ ਜਾਂ ਕਾ ਵਡ ਪ੍ਰਤਾਪ ਗੁਰ ਪ੍ਰਸਾਦ ਨ ਹੋਈ ਸੰਤਾਪ ਗੁਰ ਗੇ ਚਰਨ ਲਗੇ ਮਨ ਮੀਠੇ ਨਰਬਿਘਨ ਹੋਏ ਸਭ ਤਾਈ ਬੂਠੇ ਸਭ ਸੁਖ ਪਾਏ ਸਤਿਗੁਰ ਤੁਠੇ ਪਾਰ ਬ੍ਰਹਮ ਪਰ ਪੈ ਰਖਵਾਲੇ ਜੋ ਕਿੱਥੇ ਕਿੱਥੇ ਦਿਸੇ ਨਾਲੇ ਨਾਨਕ ਦਾਸ ਖਸਮ ਪਰਤ ਪਾਲੀ ਬਲਾਵਲ ਮਹੱਲਾ ਪੰਜਵਾਂ ਸੁਖ ਨਿਧਾਨ ਪ੍ਰੀਤਮ ਪ੍ਰਭ ਮੇਰੇ ਅਗਨਤ ਗੁਣ ਠਾਕਰ ਪ੍ਰਭ ਤੇਰੇ ਮੋਹ ਨਾਥ ਤੁਮਰੀ ਸਰਨਾਈ ਕਰ ਕਿਰਪਾ ਹਰ ਚੰਨ ਤੇ ਆਈ ਦਇਆ ਕਰੋ ਬਸੋ ਮਨ ਆਈ ਮੋਹ ਨਿਰਗਣ ਲੀਜੇ ਲੜ ਲਾਏ ਰਾਉ ਪ੍ਰਭ ਜਤ ਆਵੇ ਤਾਂ ਕੈਸੀ ਭੀੜ ਹਰ ਸੇਵਕ ਨਾਹੀ ਜਮ ਪੀੜ ਸਰਬ ਦੁਖ ਹਰ ਸਿਮਰਤ ਨਸੇ ਜਾਂ ਕੇ ਸੰਗ ਸਦਾ ਪ੍ਰਭ ਵਸੇ ਪ੍ਰਭ ਕਾ ਨਾਮ ਮਨ ਤਨ ਉਦਾਰ ਬਿਸਤ ਨਾਮ ਹੋਤ ਤਨ ਸ਼ਾਰ ਪ੍ਰਭ ਚਿਤ ਆਏ ਪੂਰਨ ਸਭ ਕਾਜ ਹਰ ਬਿਸਤ ਸਭ ਕਾ ਮੋਹਤਾਜ ਚਰਨ ਕਮਲ ਸੰਗ ਲਾਗੀ ਪ੍ਰੀਤ ਬਿਸਰ ਗਈ ਸਭ ਧਰਮਤ ਕੀਤ ਮੰਤਨ ਅੰਤਰ ਹਰ ਹਰ ਮੰਤ ਸਾਨਕ ਭਗਤਨ ਕੀ ਕਰ ਸਦਾ ਆਨੰਦ ਰਾਗ ਬਲਾਵਲ ਮਹੱਲਾ ਪੰਜਵਾਂ ਕਰ ਦੂਜਾ ਜਾਨੜੀਏ ਕਹਿ ਕਰ ਗਾਵਣਾ ਇਕਿਓਂਕਾਰ ਸਤਿਗੁਰ ਪ੍ਰਸਾਦ ਮੈਂ ਮਨ ਤੇਰੀ ਟੇਕ ਮੇਰੇ ਪਿਆਰੇ ਮੈਂ ਮਨ ਤੇਰੀ ਟੇਕ ਅਵਰ ਸਿਆਣਪਾਂ ਬਿਰਤੀਆਂ ਪਿਆਰੇ ਰਾਖਣ ਕੋ ਤੁਮ ਏਕ ਰਹਾਉ ਸਤਿਗੁਰ ਪੂਰਾ ਜੀ ਮਿਲੇ ਪਿਆਰੇ ਸੋ ਤਨ ਹੋਤ ਨਿਹਾਲਾ ਗੁਰ ਕੀ ਸੇਵਾ ਸੋ ਕਰੇ ਪਿਆਰੇ ਜਨੋ ਹੋਏ ਦਿਆਲਾ ਸਫਲ ਮੂਰਤ ਗੁਰਦੇਵ ਸਵਾਮੀ ਸਰਬ ਕਲਾ ਭਰਪੂਰੇ ਨਾਨ ਗੁਰਪਾਰ ਬ੍ਰਹਮ ਪਰਮੇਸ਼ਰ ਸਦਾ ਸਦਾ ਹਦੂਰੇ ਸੁਣ ਸੁਣ ਜੀਵਾ ਸੋਏ ਤਨਗੀ ਜਿਨ ਆਪਣਾ ਪ੍ਰਭ ਜਾਤਾ ਹਰ ਨਾਮ ਅਰਾਧੇ ਨਾਮ ਵਖਾਣ ਹਰ ਨਾਮੇ ਹੀ ਮਨ ਰਤਾ ਸੇਵਕ ਜਨ ਕੀ ਸੇਵਾ ਮੰਗੇ ਪੂਰੇ ਕਰਮ ਕਮਾਵਾ ਨਾਨਕੀ ਬਨੰਤੀ ਸੁਆਮੀ ਤੇਰੇ ਜਨ ਦੇਖਣ ਪਾਵਾਂ ਵਟ ਭਾਗੀ ਸੇ ਕਾਢੀਐ ਪਿਆਰੇ ਸਤਸੰਗਤ ਜਿੰਨਾ ਵਸ ਅੰਮ੍ਰਿਤ ਨਾਮ ਰਾਧੀਏ ਨਿਰਮਲ ਮਨੇ ਹੋਵੇ ਪਰਗਸ ਜਨ ਮਨ ਦੁੱਖ ਕਾਟੀਏ ਪਿਆਰੇ ਚੂਕੇ ਜਮਕੀ ਕਾਣੇ ਤਿਨਾ ਪ੍ਰਾਪਤ ਦਰਸ਼ਨ ਨਾਨਕ ਸੋ ਪਰਵ ਆਪਣੇ ਭਾਣੇ

ਕਨੇਰੇ ਪਸ਼ੂ ਪਰੇਤ ਮੌਤ ਕੋ ਤਾਰੇ ਪਾਹਨੂ ਪਾਰ ਉਤਾਰੇ ਨਾਨਕ ਦਾਸ ਤੇਰੀ ਸ਼ਰਨਾਈ ਸਦਾ ਸਦਾ ਬਲਿਹਾਰੀ ਬਲਾਵਲ ਮਹੱਲਾ ਪੰਜਵਾਂ ਵਿਖੇ ਪਨ ਪੀਕਾ ਤਿਆਗਰੀ ਸਖੀਏ ਨਾ ਮਹਾਰਸ ਪੀਓ ਮੈਂ ਰਸ ਚਾਖੇ ਬੁੱਢ ਗਈ ਸਗਲੀ ਸੁਖੀ ਹੋਤ ਜੀ ਹੋਕੇ ਨਜ ਹੋਵਤ ਜੀਓ ਮਨ ਮੈਤ ਨਾ ਸਖਤ ਹੀ ਕਹੀ ਸਾਦਾ ਦਾਸੀ ਤਿਓ ਨਾਨਕੇ ਸੁਭਾਵੰਤੇ ਸੁਭਰ ਆਪਣੀ ਕੀਓ ਹਰ ਚੰਦ ਔਰੀ ਚਿਤ ਪਰਮ ਸਖੀਏ ਮਿਰਗਤ ਛਿਣਾ ਧਰਮ ਛਾਇਆ ਚੰਚਲ ਸ਼ੰਗ ਨ ਚਾਲਤੀ ਸਖੀਏ ਅੰਤ ਤਜ ਜਾਵਤ ਮਾਇਆ ਰਸ ਭੋਗਣ ਅਤ ਰੂਪ ਰਸ ਮਾਤੇ ਇਨ ਸੰਗ ਸੁਖ ਨ ਪਾਇਆ ਤਨ ਤਨ ਹਰ ਸਾਧ ਜਨ ਸਖੀਏ ਨਾਨਕ ਜਿਨੇ ਨਾਮ ਧਿਆਇਆ ਜਾਏ ਬਸੋ ਬਡ ਭਾਗਣੀ ਸਖੀਏ ਸੰਤ ਸੰਗ ਸਮਾਈਏ ਦੁਖ ਤੈ ਦੁਖ ਨ ਭੁੱਖ ਨ ਵਿਆਪੇ ਚਰਨ ਕਮਲ ਲੈ ਬੁਲਾਈਏ ਤੈ ਜਨਮ ਨ ਮਰਨ ਆਵਣ ਜਾਣਾ ਨਹਿ ਚਲ ਸਰਨੀ ਪਾਈਏ ਪ੍ਰੇਮ ਬਛੋ ਨ ਮੋਹ ਵਿਆਪੇ ਨਾਨਕ ਹਰੇਕ ਲੈਵ ਧਿਆਈਐ ਦੈਤ ਧਾਰ ਮਨ ਬੀਤਿਆ ਪਿਆਰੀ ਦਤੜੇ ਸਹਿਜ ਸੁਭਾਏ ਸਹਿਜ ਸੁਹਾਵੀ ਸੰਗਮਲ ਪ੍ਰੀਤਮ ਅਨੰਦ ਮੰਗਲ ਗੁਣ ਗਾਏ ਸਖੀ ਸਹੇਲੀ ਰਾਮ ਰੰਗ ਰਾਤੀ ਮਨ ਤਨ ਛੁਪ ਜਾਈ ਨਾਨਕ ਅਚਰਜ ਅਚਰਜ ਸੋ ਮਿਲਿਆ ਕਹਿਣਾ ਕਛੂ ਨ ਜਾਏ

एक रूप सगल उपसाराय, आपे बांझे आप बिहाराय, सो ज्ञान बर लोई पाए, जस सत जाइए तत दृष्टाए रहा। इनक रंग निर्गुण एक रंगा, आपे जल आपे हीत आप ही तरंगा, आप ही मंदर आपे सेवा, आपे ही पजारी आप ही देवा, आपे जोग आप ही जुगता, नानक ए प्रभ सद ही मुगता। बलावल महला पंजमा, आप पावन आप सदरना, आप करावन दोष न लेना, आपन बचन आप ही करना, आपन पिबो आप ही जरना राव, आप ही मस्त आप ही बनना बलना, आप ही अचल न जाई चलना, आप ही लगपते आप प्रगटना, आप ही घट घट आप अल्पना, आपे अवगत आप संग रचना, कहो नानक प्रभ के संग जचना। बलावल महला पंजवा, पूले मार्ग जिने बताया, ऐसा गुरवट भागी पाया, सिमर मना राम नाम चतारे, बस रहे हृदय गुर चरण प्यारे। राहो काम क्रोध लो मन लीना, बंधन काट मुक्त गर कीना, दुख सुख करत जन्म मन हु फन हुआ, चरण कमल गर आश्रम दिया, अगन सागर बूढ़ संसारा, नानक बां पकड़ सतगुरन सतारा। बलावल महला पंजवा, तन मन तन अर्पो सब अपना, कवन सुमत जित हर हर अपना, कर आसा यो प्रभ मांगण, तुम पेखत शोभा मेरे आंगण, रहाओ अनेक जुगत कर बहुत बिचार्यो, साध संग अस मने उधार्यो, मत बद सरत नहीं चितराई, ता मिलिए जा लई मलाई, नैन संतोखे प्रभ दर्शन पाया, कौ नांग सफल सो आया। बलावल महला पंजवा, मात पिता सत साथ नमाया, साध संग सब दुख मिटाया, रव रया प्रभ सब में आपे, हर जप रसना दुख ना व्यापी, रहाउ तिखा भूख बहुत तृप्त व्यापिया, शीतल पै हर हर जस जापिया, कोट यतन संतोख न पाया, मंत्र पताना हर गुण गाया, देव भगत यंत प्रभ यंत्र जामी, नानकी बनंती स्वामी। बलावल महला पंजवा, गुरपुरा वड भागी पाइये, मिल साधु हर नाम तियाइये, पार ब्रह्म प्रभ तेरी शरना, कलबक काटे भज गुर के चरना राम, अवर कर्म सब लोकाचार, मिल साधु संग हुई उदार, सिमरत शास्त्र वेद बचारिये, जपिए नाम चत पार उतारे, जन नानक प्रभ कृपा करिए, साधु तूर मिले निस्तरिये। बलावल महला पंजवा, गुर का शब्द दे में चीना, सगल मनोरथ पूर्ण सीना, संत जना का मुख उजल कीना, कर कृपा अपना नाम दीना, रहाओ अंधकूप ते कर गए लीना, जय जय कर जगत प्रगटीना, नीचा ते ऊच ऊन परिना, अमृत नाम महारस लीना, मन तन निर्मल पाप कटीना, कौ नानक प्रपै परसीना। बलावल महला पंजवा, सगल मनोरथ पाइए मीता, चन कमर सो लाइए चीता, हो बलहारी जो प्रभ त्यावत, जल बुझे हर हर गुण गावत, रहो सफल जन्म होत वड पागी, साध संग रामे लिव लागी, मत पत तन सुख सहज आनंदा, एक नैमुख ना विसरो परमानंदा, दर्शन की मन प्यास कनेरी, पंत नानक शरण प्रभ तेरी। बलावल महला पंजवा, मोह निर्गुण सब गुण बिहुना, दया तार अपना कर लीना, मेरा मन तन हर गोपाल सुहाया, कर कृपा प्रभ घर में आया, राव भक्त बछल पै काटन हारे, संसार सागर अब उतरे पारे, पतत पावन प्रभ व्यर्थ भेद, लिखिया लिखिया पार ब्रह्म सो नैनो पेखिया, साध संग प्रगट नारायण, नानक दास सब दुख लायण। बलावल महला पंजवा, क
ਕਵਣ ਜਾਣੇ ਪ੍ਰਭ ਤੁਮਰੀ ਸੇਵਾ, ਪ੍ਰਭ ਬਨਾਸੀ ਅਲਖ ਉਪੇਵਾ, ਗੁਣ ਬੇਅੰਤ ਪ੍ਰਭ ਗੈਰ ਗਬੀਰੇ, ਊਚ ਮਹਿਲ ਸੁਆਮੀ ਪ੍ਰਭ ਮੇਰੇ, ਤੂੰ ਅਪਰੰਪਰ ਠਾਕੁਰ ਮੇਰੇ, ਰਾਉ ਏਕ ਸਭੈ ਨਹੀਂ ਕੋ ਦੂਜਾ, ਤੁਮ ਹੀ ਜਾਣੋ ਆਪਣੀ ਪੂਜਾ, ਆਪ ਕਛੂ ਨ ਹੋਵਤ ਪਾਈ, ਜਿਸ ਪ੍ਰਭ ਦੇਵੇ ਸੋ ਨਾਮ ਪਾਈ, ਕੋ ਨਾਨਕ ਜੋ ਜਨ ਪ੍ਰਭ ਪਾਇਆ, ਗੁਣ ਦਾਨ ਪ੍ਰਭ ਤਨ ਹੀ ਪਾਇਆ, ਬਲਾਵਲ ਮਹੱਲਾ ਪੰਜਵਾਂ, ਮਾਤ ਗਰਭ ਮੇ ਹਾਥ ਦੇ ਰੱਖਿਆ, ਹਰ ਰਸ ਛੋੜ ਬਿਖਿਆ ਫਲ ਚੱਕਿਆ, ਭਜ ਗੋਬਿੰਦ ਸਭ ਛੋੜ ਜੰਜਾਲ, ਜਬ ਜਮ ਆਏ ਸੰਗਾਰੇ ਮੂੜੇ, ਤਬ ਤਨ ਬੈਂਸ ਜਾਏ ਬਿਹਾਲ ਰਾਮ, ਤਨ ਮਨ ਤਨ ਆਪਣਾ ਕਰ ਤਾਪਿਆ, ਕਰਨ ਹਾਰ ਇੱਕ ਨਿਮਖ ਨਾ ਜਾਪਿਆ, ਮਹਾ ਮੋਹ ਅੰਧਕੂਪ ਭਰਿਆ, ਪਾਰ ਬ੍ਰਹਮ ਮਾਇਆ ਪਟਲ ਬਿਸਰਿਆ, ਵੱਡੇ ਭਾਗ ਪ੍ਰਭ ਕੀਰਤਨ ਗਾਇਆ, ਸਾਧ ਸੰਗ ਨਾਨਕ ਪ੍ਰਭ ਪਾਇਆ, ਬਲਾਵਲ ਮਹੱਲਾ ਪੰਜਵਾਂ, ਮਾਤ ਪਿਤਾ ਸਤ ਬੰਧ ਪਾਈ, ਨਾਨਕ ਹੋਆ ਪਾਰ ਬ੍ਰਹਮ ਸੁਹਾਈ, ਸੂਖ ਸਹਿਜ ਆਨੰਦ ਕਣੇ, ਗੁਰਪੂਰਾ ਪੂਰੀ ਜਾਂ ਕੀ ਬਾਣੀ, ਅਨੇਕ ਗੁਣਾ ਜਾਂ ਕੇ ਜਾਏ ਨਾ ਗਣੇ ਰਹਾਉ, ਸਗਲ ਸਰਾਂਜਾਮ ਕਰੇ ਪ੍ਰਭ ਆਪੇ, ਪਾਏ ਮਨੋਰਥ ਸੋ ਪ੍ਰਭ ਜਾਪੇ, ਅਰਥ ਧਰਮ ਕਾਮ ਮੋਖ ਕਾਮ ਦਾਤਾ, ਪੂਰੀ ਪਾਈ ਸਿਮਰ ਸਿਮਰ ਵਧਾਤਾ, ਸਾਧ ਸੰਗ ਨਾਨਕ ਰੰਗ ਮਾਣਿਆ, ਕਰ ਆਇਆ ਪੂਰੇ ਗੁੜਿਆਣਿਆ, ਬਲਾਵਲ ਮਹੱਲਾ ਪੰਜਵਾਂ, ਸਰਵਦਾਨ ਪੂਰਨ ਗੁਰਦੇਵ ਰਹਾਉ, ਹਰ ਹਰ ਨਾਮ ਜਪਤ ਨਰ ਜੀਵੇ, ਮਰ ਖੁਆਰ ਸਾਗਤ ਨਰ ਥੀਵੇ, ਰਾਮ ਨਾਮ ਹੋਆ ਰਖੁਆਰਾ, ਚਖ ਮਾਰੋ ਸਾਗਤ ਵਿਚਾਰਾ, ਨਿੰਦਾ ਕਰ ਕਰ ਪਚੇ ਕਨੇਰੇ, ਮਿਤਕ ਫਾਸ ਗਲੇ ਸਿਰ ਪੇਰੇ, ਕਹੋ ਨਾਨਕ ਜਪ ਨਾਨਕ ਨਾਮ, ਤਾਂ ਕਿਤੇ ਨਿਕਟ ਨ ਆਵੇ ਜਾਮ, ਰਾਗ ਬਲਾਵਲ ਮਹੱਲਾ ਪੰਜਵਾਂ, ਘਰ ਚੌਥਾ ਤਉਪ ਦੇ ਇੱਕਿਓ ਓਂਕਾਰ, ਸਤਿਗੁਰ ਪ੍ਰਸਾਦ ਕਵਣ ਸੰਯੋਗ ਮਿਲਿਓ ਪ੍ਰਭ ਆਪਣੇ, ਪਲ ਪਲ ਨਿਮਕ ਸਦਾ ਹਰ ਜਪਣੇ, ਚੰਨ ਕਮਲ ਪ੍ਰਭ ਕੇ ਨਿਤਿਆਵੋ, ਕਵਣ ਸੋ ਮਤ ਜਿਤ ਪ੍ਰੀਤਮ ਪਾਵੋ ਰਹਾਉ, ਐਸੀ ਕਿਰਪਾ ਕਰੋ ਪ੍ਰਭ ਮੇਰੇ, ਹਰ ਨਾਨਕ ਬਿਸਤਰ ਨ ਕਾਹੂ ਬੇਰੇ, ਬਲਾਵਲ ਮਹੱਲਾ ਪੰਜਵਾਂ, ਚਰਨ ਕਮਲ ਪ੍ਰਭ ਹਿਰਦੇ ਧਿਆਈ, ਰੋਗ ਗਏ ਸਗਲੇ ਸੁਖ ਪਾਈ, ਗੁਰਦੁੱਖ ਕਾਟਿਆ ਦੀਨੋ ਦਾਨ, ਸਫਲ ਜਮਨ ਜੀਵ ਪਰਵਾਨ ਰਾਉ, ਕਤ ਕਥਾ ਅੰਮ੍ਰਿਤ ਪ੍ਰਭ ਬਾਣੀ, ਕਉ ਨਾਨਕ ਜਪ ਜੀਵੇ ਗਿਆਨੀ, ਬਲਾਵਲ ਮਹੱਲਾ ਪੰਜਵਾਂ, ਸ਼ਾਂਤ ਪਾਈ ਗੁਰ ਸਤਿਗੁਰ ਪੂਰੇ, ਸੁਖ ਉਪਜੇ ਬਾਜੇ ਅਨਹਰ ਤੂਰੇ, ਰਾਉ ਤਾਪ ਪਾਪ ਸੰਤਾਪ ਬਨਾਸੀ, ਹਰ ਸਿਮਰ ਕੈਲਵਕ ਸਭ ਨਾਸੈ, ਨੰਦ ਕਰੋ ਮਿਲ ਸੁੰਦਰ ਨਾਰੀ, ਗੁਰੂ ਨਾਨਕ ਮੇਰੀ ਪੈਜ ਸਵਾਰੀ, ਬਲਾਵਲ ਮਹੱਲਾ ਪੰਜਵਾਂ, ਮਮਤਾ ਮੋਹ ਧਰੋ ਮਦਮਤਾ, ਬੰਧਨ ਬਾਧਿਆਤ ਬਕਰਾਲ, ਦੈਂਦਨ ਸ਼ਿਸ਼ਤ ਬਕਾਰ, ਕਰਤ ਔਦ ਪਾਹੀ ਪਾਤਾ ਜਮ ਕੈ ਜਾਲ, ਤੇਰੀ ਸ਼ਰਨ ਪ੍ਰਭ ਦੀਨ ਦੇ ਅੱਲਾ, ਮਹਾ ਬਿਖਮ ਸਾਗਰ ਅਤ ਪਾਰੀ, ਉਦਰੇ ਸਾਧੂ ਸੰਗਰ ਵਾਲਾ ਰਾਉ, ਪ੍ਰਭ ਸੁਖਦਾਤੇ ਸਮਰੱਥ ਸੁਆਮੀ ਜੀਓ, ਪਿੰਡ ਸਭ ਤੁਮਰਾ ਮਾਲ, ਪ੍ਰਭ ਪਰਮ ਕਹਿ ਬੰਧਨ ਕਾਟੋ ਪਰਮੇਸ਼ਰ, ਨਾਨਕੇ ਪ੍ਰਭ ਸਦਾ ਕਿਰਪਾਲ, ਬਲਾਵਲ ਮਹੱਲਾ ਪੰਜਵਾਂ, ਸਗਲ ਆਨੰਦ ਕੀਆ ਪਰਮੇਸ਼ਰ, ਆਪਣਾ ਬਿਰਦ ਸੰਵਾਰਿਆ, ਸਾਧ ਜਨਾ ਹੋਈ ਕਿਰਪਾਲਾ, ਮੈਕਸੇ ਸਾ ਪਰਵਾਰਿਆ, ਕਾਰਜ ਸਖਤ ਕਰ ਆਪ ਸਵਾਰਿਆ, ਵੱਡੀ ਆਰਜਾ ਹਰ ਗੋਬਿੰਦ ਕੀ, ਸੁਖ ਮੰਗਲ ਕਲਿਆਣ ਵਿਚਾਰਿਆ ਰਾਉ, ਵਣਤਨ ਤਰ ਪਵਨ ਹਰਿਆ ਹੋਈ, ਸਗਲੇ ਜੀ ਸੁਧਾਰਿਆ, ਮਨ ਇੱਛੇ ਨਾਨਕ ਫਲ ਪਾਏ, ਪੂਰਨ ਇੱਛ ਪਜਾਰਿਆ, ਬਲਾਵਲ ਮਹੱਲਾ ਪੰਜਵਾਂ, ਜਿਸ ਉਪਰ ਹੋਵਤ ਕਰ ਦਿਆਲ, ਹੈ ਸਿਮਰਤ ਘਾਟੇ ਸੋ ਕਾਲ ਰਹਾਉ, ਸਾਧ ਸੰਗ ਭਜੀਏ ਗੋਪਾਲ, ਗੁਣ ਗਿਆਵਤ ਧੂਟੇ ਜਮਜਾਲ, ਆਪੇ ਸਤਿਗੁਰ ਆਪੇ ਪ੍ਰਤਪਾਲ, ਨਾਨਕ ਜਾਚੇ ਸਾਧ ਰਵਾਲ, ਬਲਾਵਲ ਮਹੱਲਾ ਪੰਜਵਾਂ, ਮਨ ਮੈਂ ਸੰਚੋ ਹਰ ਹਰ ਨਾਮ,
ਕੀਰਤਨ ਕੀਰਤਨ ਹਰ ਗੁਣ ਗਾਮੋ, ਐਸੀ ਪ੍ਰੀਤ ਕਰੋ ਮਨ ਮੇਰੇ, ਆਠ ਪਰੈ ਪ੍ਰਭ ਜਾਣੋ ਨੇਰੇ ਰਹਾਉ, ਕਉ ਨਾਨਕ ਜਾ ਕੇ ਨਿਰਮਲ ਪਾਗ, ਹਰਨੀ ਚ ਹਰ ਚਰਨੀ ਤਾਂ ਕਾ ਮਨ ਲਾਗ। ਬਲਾਵਲ ਮਹੱਲਾ ਪੰਜਵਾ। ਰੋਗ ਗਿਆ ਪ੍ਰਭ ਆਪ ਗਵਾਇਆ, ਨੀਂਦ ਪਈ ਸੁਖ ਸਹਿਜ ਕਰ ਆਇਆ ਰਾਮ, ਰਲ ਰਜ ਭੋਜਨ ਖਾਵੋ ਮੇਰੇ ਪਾਈ, ਅੰਮ੍ਰਿਤ ਨਾਮ ਰਦ ਮਾਈ ਤੇ ਆਈ, ਨਾਨਕ ਗੁਰਪੂਰੇ ਸ਼ਰਨਾਈ, ਜਨ ਆਪਣੇ ਨਾਮ ਕੀ ਪੈ ਜੋ ਰਖਾਈ। ਬਲਾਵਲ ਮਹੱਲਾ ਪੰਜਵਾਂ। ਸਤਿਗੁਰ ਕਰ ਦੀਨੇ ਸਿਰ ਕਰ ਬਾਰ ਰਹਾਉ, ਜੋ ਜੋ ਨਿੰਦ ਕਰੇ ਇਨ ਗ੍ਰਹਿਣ ਕੀ, ਤਿਸ ਆਗੇ ਹੀ ਮਾਰੇ ਕਰਤਾਰ। ਨਾਨਕ ਦਾਸ ਤਾਂ ਕੀ ਸ਼ਰਨਾਈ, ਜਾਂ ਕੋ ਸ਼ਬਦ ਅਖੰਡ ਅਪਾਰ। ਬਲਾਵਲ ਮਹੱਲਾ ਪੰਜਵਾਂ। ਤਾਪ ਸੰਤਾਪ ਸਗਲੇ ਗਈ, ਬਿਨਸੇ ਤੇ ਰੋਗ ਪਾਰ ਬ੍ਰਹਮ ਤੂੰ ਬਖਸ਼ਿਆ, ਸੰਤਨ ਰਸ ਭੋਗ ਰਹਾਉ, ਸਰਬ ਸੁਖਾ ਤੇਰੀ ਮੰਡਲੀ, ਤੇਰਾ ਮਨ ਤਨ ਰੋਗ ਗੁਣ ਗਾਵੋ ਨਿਤ ਰਾਮ ਕੀ ਅਵਖਤ ਯੋਗ। ਆਏ ਬਸੋ ਕਰ ਦੇਸ ਮੈਂ ਇਹ ਭਲੇ ਸੰਯੋਗ, ਨਾਨਕ ਪ੍ਰਸੋ ਪਰਸਨ ਪਏ ਲੈ ਗਏ ਵਿਯੋਗ। ਬਲਾਵਲ ਮਹੱਲਾ ਪੰਜਵਾਂ। ਕਾਹੋ ਸੰਗ ਨਾ ਚੱਲੀ ਮਾਇਆ ਜੁੰਜਾਲ, ਉੱਠ ਸੁਧਾਰੇ ਛਤਰਪਤ ਸੰਤਨ ਕੇ ਖਿਆਲ ਰਹਾਉ, ਹੋ ਬੰਦ ਕੋ ਬਿਨ ਸੁਨਾ ਇਹ ਤੁਰ ਕੀ ਟਾਲ, ਬੋਜੋ ਨੀ ਜਨਮੇ ਮਰੇ ਭਿਖਿਆ ਵਿਕਰਾਲ, ਸਤ ਬਜਨ ਸਾਧੂ ਕੈ ਨਿਤ ਜਪੀ ਗੋਪਾਲ, ਸਿਮਰ ਸਿਮਰ ਨਾਨਕ ਧਰੇ ਹਰ ਕੇ ਰੰਗ ਲਾਲ। ਬਲਾਵਲ ਮਹੱਲਾ ਪੰਜਵਾਂ। ਸਹਿਜ ਸਮਾਧ ਆਨੰਦ ਸੁਖ ਪੂਰੇ ਗੁਰ ਦੀਨ, ਸਦੋਂ ਸਾਈ ਸੰਗ ਪ੍ਰਭ ਅਮਰਤ ਗੁਣ ਦੀਨ, ਰਾਚੀਨ ਰਹਾਉ, ਜੈ ਜੈ ਕਰ ਜਗਤਰ ਮੈਂ ਲੋਚੇ ਸਭ ਜੀਆ, ਸੋ ਪ੍ਰਸੰਨ ਪਏ ਸਤਿਗੁਰ ਪ੍ਰਭੂ ਕੁਛ ਬਿਗਨ ਨ ਤੀਆ, ਜਾਂ ਕਾ ਅੰਗ ਦਿਆਲ ਪ੍ਰਭ ਤਾਂ ਕੇ ਸਹਿਬ ਦਾਸ, ਸਦਾ ਸਦਾ ਵਡਿਆਈਆ ਨਾਨਕ ਗੁਰਪਾਸ। ਰਾਗ ਬਲਾਵਲ ਮਹੱਲਾ ਪੰਜਵਾਂ। ਕਰ ਪੰਜਵਾਂ ਚੁੱਪ ਦੇ ਇੱਕ ਓਂਕਾਰ ਸਤਿਗੁਰ ਪ੍ਰਸਾਦ, ਮਿੱਤਰ ਮੰਡਲ ਜਗ ਸਾਜਿਆ ਜੋ

ਕਸ਼ਟ ਮਾਨ ਸਾਹਿਬ ਬਿਨ ਸੀਏ ਕਿਆ ਲਾਗੇ ਗਵਾਰ ਕਾਂ ਸੁਪਾਈ ਮੀਤ ਹੈ ਦੇਖ ਨੈਣ ਪਸਾਰ ਇੱਕ ਚਾਲੀ ਇੱਕ ਚਾਲਸ ਸਭ ਆਪਣੀ ਵਾਰ ਜਨ ਪੂਰਾ ਸਤਿਗੁਰ ਸੇਵਿਆ ਸੇ ਸਿਰ ਹਰਦੁਆਰ ਜਨ ਨਾਨਕ ਹਰ ਕਾ ਦਾਸ ਹੈ ਰਾਖ ਪੈਜ ਮਰਾਰ ਬਲਾਵਲ ਮਹੱਲਾ ਪੰਜਵਾਂ ਲੋਕਨ ਕੀਆਂ ਵਡਿਆਈਆਂ ਬੇਸੰਤਰ ਪਾਗੋ ਜੋ ਮਿਲੇ ਪਿਆਰਾ ਆਪਣਾ ਤੇ ਬੋਲ ਕਰਾਗੋ ਜੋ ਪ੍ਰਭ ਜੀਓ ਦਿਆਲ ਹੋਈ ਤੋਂ ਭਗਤੀ ਲਾਗੋ ਲਪਟ ਰਹੋ ਮਨ ਬਾਸਨਾ ਗੁਰ ਮਹਿਲੇ ਤਿਆਗੋ ਰਹਾਓ ਕਰੋ ਬੇਨਤੀ ਅਤਕਣੀ ਇਹੋ ਜੀਓ ਸਮਾਗੋ ਅਰਥ ਆਣ ਸਭ ਵਾਰਿਆ ਪ੍ਰੇ ਨਿਮਖ ਸੁਹਾਗੋ ਪੰਜ ਸੰਗ ਗੁਰ ਤੇ ਛੁਟੇ ਦੋ ਕਿਉਰ ਰਾਗੋ ਹਿਦੇ ਪ੍ਰਗਾਸ਼ ਪ੍ਰਗਟ ਪਿਆ ਨਿਸ ਬਾਸਰ ਜਾਗੋ ਸ਼ਰਨ ਸੁਹਾਗਣ ਆਇਆ ਜਿਸ ਮਸਤਕ ਭਾਗੋ ਕੋ ਨਾਨਕ ਤਿੰਨ ਪਾਇਆ ਤਨ ਮਨ ਸਿਤ ਲਾਗੋ ਬਲਾਵਲ ਮਹੱਲਾ ਪੰਜਵਾਂ ਲਾਲ ਰੰਗ ਤਿਸ ਕੋ ਲੱਗਾ ਜਿਸ ਕੇਵਣ ਭਗਾ ਮੇਲਾ ਕਦੇ ਨਾ ਹੋਵੀ ਨਾ ਲਾਗੇ ਦਾਗਾ ਪ੍ਰਭ ਪਾਇਆ ਸੁਖਦਾਈਆ ਮਿਲਿਆ ਸੁਖ ਪਾਈ ਸਹਿਜ ਸੁਮਾਨਾ ਪੀਤਰੇ ਛੋੜਿਆ ਨਾ ਜਾਈ ਰਹਾਓ ਜਰਾ ਮਰਾ ਨਾ ਵਿਆਪੀ ਫਿਰ ਦੁੱਖ ਨਾ ਪਾਇਆ ਪੀ ਅੰਮ੍ਰਿਤ ਕੰਨਿਆ ਗੁਰ ਅਮਰ ਕਰਾਇਆ ਸੋ ਜਾਣੇ ਜਨ ਚਾਕੀਆ ਹਰ ਨਾਮ ਅਮੁੱਲਾ ਕੀਮਤ ਕਹੀ ਨ ਜਾਈਏ ਕਿਆ ਕਹਿ ਮੁਖ ਬੋਲਾ ਸਫਲ ਦਰਸ਼ ਤੇਰਾ ਪਾਰ ਬ੍ਰਹਮ ਗੁਣ ਨਿਤ ਤੇਰੀ ਬਾਣੀ ਪਾਵੋ ਧੂਰ ਤੇਰੇ ਦਾਸ ਕੀ ਨਾਨਕ ਗੁਰਬਾਣੀ ਬਲਾਵਲ ਮਹੱਲਾ ਪੰਜਵਾਂ ਰੱਖੋ ਆਪਣੇ ਸ਼ਰਨ ਪ੍ਰਭ ਮੋਹ ਕਿਰਪਾ ਤਾਰੇ ਸੇਵਾ ਕਛੂ ਨ ਜਾਣੋ ਨੀਚ ਮੂਰਖਾਰੇ ਮਾਨ ਕਰੋ ਤਦ ਉਪਰੇ ਮੇਰੇ ਪ੍ਰੀਤਮ ਪਿਆਰੀ ਹਮ ਪਰਾਦੀ ਸਲ ਭੂਲਤੇ ਤੁਮ ਬਖਸ਼ਣ ਹਾਰੇ ਰਾਮ ਹਵਿਆ ਗੁਣ ਕਰੀ ਸੰਗ ਨੀਤ ਤੁਮ ਨਿਰਗੁਣ ਤਾਰੇ ਦਾਸੀ ਸੰਗਤ ਪ੍ਰਭੁ ਤਿਆਗੀ ਕਰਮ ਹਮਾਰੇ ਤੁਮ ਦੇਵੋ ਸਭ ਕੁਛ ਦਇਆ ਕਾ ਧਾਰ ਹਮ ਕਿਰਤ ਕਾ ਨਾਰੇ ਲਾਗ ਭਰੇ ਤੇਰੇ ਦਾਨ ਸਿਉ ਨਾ ਚਿਤ ਹਮਾ ਮਾਰੇ ਤੁਜਤੇ ਬਾਰ ਕੁਛ ਨਹੀਂ ਪਵ ਘੱਟ ਨੁਹਾਰੇ ਕਉ ਨਾਨਕ ਸ਼ਰਨ ਦਿਆਲ ਗੁਰ ਲਿਓ ਮੁਗਦ ਦਹਾਰੇ ਬਲਾਵਲ ਮਹੱਲਾ ਪੰਜਵਾਂ ਦੋਸ਼ ਨ ਕਾਹੁ ਦੀਜੀਏ ਪ੍ਰਭ ਆਪਣਾ ਧਿਆਈਏ ਜਸ ਸੇਵੀਏ ਸੁਖ ਹੋਈ ਕਣਾ ਮਨ ਸੋਈ ਗਾਈਐ ਕਹੀਏ ਕਾਏ ਪਿਆਰੇ ਤੁਜ ਬਿਨਾ ਤੁਮ ਦਿਆਲ ਸੁਆਮੀ ਸਭ ਅਵਗੁਣ ਹਮਾ ਰਹਾ ਜੋ ਤੁਮ ਰਾਖੋ ਤੋ ਰਹਾ ਅਵਰ ਨਹੀਂ ਚਾਰਾ ਨੇ ਧਰਿਆ ਤਰ ਤੇਰੀਆਂ ਇੱਕ ਨਾਮ ਦਹਾਰਾ ਜੋ ਤੁਮ ਕਰੋ ਸੋਈ ਭਲਾ ਮਨ ਲੀਤਾ ਮੁਕਤਾ ਸਗਲ ਸਮਗਰੀ ਤੇਰੀਆਂ ਸਭ ਤੇਰੀ ਜੁਗਤਾ ਚਰਨ ਪਖਾਰੋ ਕਰ ਸੇਵਾ ਜੋ ਠਾਕਰ ਭਾਵੀ ਹੋਏ ਕਿਰਪਾਲ ਦਿਆਲ ਪ੍ਰਭ ਨਾਨਕ ਗੁਣ ਗਾਵੇ ਬਲਾਵਨ ਮਹੱਲਾ ਪੰਜਵਾਂ ਮਿਰਤ ਹਸੇ ਸਰ ਉਪਰੇ ਪਸਵਾ ਨਹੀਂ ਬੂਝੇ ਬਾਦ ਸਾਧ ਹੁੰਕਾਰ ਮੈਂ ਮਰਨਾ ਨਹੀਂ ਸੂਝੇ ਸਤਿਗੁਰ ਸੇਵੋ ਆਪਣਾ ਕਾਹੇ ਪਿਰੋ ਅਪਾਗੇ ਦੇਖ ਕੁਸੰਬਾ ਰੰਗਲਾ ਕਾਹੇ ਭੂਲ ਲਾਗੇ ਰਹਾਉ ਕਰ ਕਰ ਪਿਆਪ ਦਰਬ ਕੀਆ ਵਰਤਣ ਕਹਿ ਤਾਏ ਮਾਟੀ ਸੋ ਮਾਟੀ ਰਲੀ ਨਾਂਗਾ ਉੱਠ ਜਾਈ ਜਾਂ ਕੀਏ ਸ਼ਰਮ ਕਰੇ ਸੇ ਬੈਰ ਬਰੋਦੀ ਅੰਤ ਕਾਲ ਭਜ ਜਾਏਂਗੇ ਕਾਹੇ ਜਲੋ ਕਰੋ ਦੀ ਦਾਸ ਰੇਣ ਸੋਈ ਹੂਆ ਜਸ ਮਸਤਕ ਕਰਮਾ ਕਹੁ ਨਾਨਕ ਬੰਧਨ ਛੂਟੇ ਸਤਿਗੁਰ ਕੀ ਸ਼ਰਨਾ ਬਲਾਵਲ ਮਹੱਲਾ ਪੰਜਵਾਂ ਪਿੰਗਲ ਪਰਬਤ ਪਾਰ ਪਰੇ ਖਲ ਚਤਰ ਬਕੀਤਾ ਅੰਧਲੇ ਤਰ ਭਵਨ ਸੂਜਿਆ ਗੁਰ ਭੇਟ ਪਨੀਤਾ ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ ਮਹਿਲ ਕੋਈ ਕੋਟ ਅਗ ਹਰੀ ਨਿਰਮਲ ਪੈ ਚੀਤਾ ਰਹਾ ਐਸੀ ਭਗਤ ਗੋਬਿੰਦ ਕੀ ਕਿਟ ਹਸਤੀ ਜੀਤਾ ਜੋ ਜੋ ਕੀਨੋ ਆਪਣਾ ਤਸ ਅਭੇ ਦਾਨ ਦਿੱਤਾ ਸਿੰਘ ਬੁਲਾਈ ਹੋ ਗਿਓ ਤਰਨ ਮੇਰਾ ਦੁਖੀਤਾ ਸਰਮ ਕਰੇ ਦਮ ਆਡ ਕੋ ਤੇ ਗਣੀ ਤਨੀਤਾ
ਕਵਣ ਬੜਾਈ ਕਹਿ ਸਕੋ ਬੇ ਅੰਤੁ ਗਣੀਤਾ, ਕਰ ਕਿਰਪਾ ਮੋਹ ਨਾਮ ਦਿਓ ਨਾਨਕ ਦਰ ਸਰੀਤਾ। ਬਲਾਵਲ ਮਹੱਲਾ ਪੰਜਵਾਂ। ਹੋਮ ਬੰਦ ਬਰਬਾਦ ਨੀਤ ਲੋਗ ਰਸਨਾ ਸਾਧ, ਲਭਤ ਕਪਟ ਗ੍ਰਹਿ ਬਿਦਿਆ ਮਿਥਿਆ ਬਖਿਆਦ, ਐਸੀ ਪੇਖੀ ਨੇਤਰ ਮੈਂ ਪੂਰੇ ਗੁਰ ਪ੍ਰਸਾਦ। ਰਾਜ ਮਿਲਕ ਤਨ ਜੋ ਬਨਾ ਨਾਮੇ ਬਿਨ ਬਹਾਦੁਰ ਹਾਉ, ਰੂਪ ਧੂਪ ਸੰਗੋਧਤਾ ਅਕਾਪਰ ਪੁਗਾਏ, ਮਿਲਤ ਸੰਗ ਪਾਪਿਸ਼ਟ ਤੈਨ ਹੋਈ ਦੁਰਗਾਈ। ਫਿਰਤ ਫਿਰਤ ਮਨੁੱਖ ਪਿਆ ਕਿਨ ਪੰਗਣ ਦੇਹਾਦ, ਅਵਸਰ ਤੇ ਚੁੱਕਿਆ ਬੋ ਜੋਨ ਪ੍ਰਮਾਦ, ਪ੍ਰਭ ਕਿਰਪਾ ਤੇ ਗੁਰ ਮਿਲੀ ਹਰ ਹਰ ਬਸਮਾਦ, ਸੂਖ ਸਹਿਜ ਨਾਨਕ ਆਨੰਦ ਤਾਂ ਕੇ ਪੂਰਨ ਨਾਦ। ਬਲਾਵਲ ਮਹੱਲਾ ਪੰਜਵਾਂ। ਚਰਨ ਪਏ ਸੰਤ ਬੋਥਾ ਤਰੇ, ਸਾਗਰ ਜੇਤ ਮਾਰਗ ਪਾਈ ਧਿਆਨ ਮੇ ਗੁਰ ਦੱਸੇ ਭੇਤ, ਹਰ ਹਰ ਹਰ ਹਰ ਹਰ ਹਰੇ, ਹਰ ਹਰ ਹਰ ਹੀਤ ਯੂਟ ਬੈਡ ਸੋਭਤੇ, ਹਰ ਹਰ ਹਰ ਚੇਤ ਅਮਰਾਵ। ਪੰਜ ਚੋਰ ਅਗੇ ਪਗੇ ਜਬ ਸਾਧ ਸੰਗੀਤ, ਪੂੰਜੀ ਸਾਵਤ ਘਣੋ ਲਾਭ ਗ੍ਰਹਿ ਸੋਭਾ ਸੇਤ, ਨੈਚਲ ਆਸਨ ਮਿਟੀ ਚਿੰਤ ਨਹੀਂ ਡੋਲੇਤ, ਪਰਮ ਪਲਾਵਾ ਮਿਟ ਗਿਆ ਪ੍ਰਭੇਖਤ ਨੇਤ, ਗੁਣ ਗਭੀਰ ਗੁਣ ਨਾਇਕਾ ਗੁਣ ਕਹੀ ਅਤਕੇਤ, ਨਾਨਕ ਪਾਇਆ ਸਾਧ ਸੰਗ ਹਰ ਅਮਰੇਤ। ਬਲਾਵਲ ਮਹੱਲਾ ਪੰਜਵਾਂ। ਬਿਨ ਸਾਧੂ ਜੋ ਜੀਵਣਾ ਤੇ ਤੋ ਬਰਥਾਰੀ, ਮਿਲਤ ਸੰਗ ਸਭ ਪਰਮ ਮਿਟੇ ਗਤ ਪਈ ਹਮਾਰੀ, ਜਾਂ ਦਿਨ ਭੇਟੇ ਸਾਧ ਮੋ ਊਆ ਦਿਨ ਬਲਹਾਰੀ, ਤਨ ਮਨ ਆਪਣੋ ਜੀਰਾ ਫਿਰ ਫਿਰ ਹੋ ਵਾਰੀ। ਰਹਾਉ ਇਹ ਤੂੰ ਛਡਾਈ ਮੋਹ ਤੇ ਇਤਨੀ ਦ੍ਰਿੜਤਾਰੀ, ਸਗਲ ਰੇਣ ਏ ਮਨ ਪਿਆ ਬਿਨਸੀ ਅਪਤਾਹਾਰੀ, ਨਿੰਦ ਚਿੰਦ ਪਰ ਦੁਖ ਨਾਈ ਖਿਨ ਮੈਂ ਜਾਰੀ, ਦਇਆ ਮਾਇ ਔਰ ਨਿਕਟ ਭੇਖ ਨਾਹੀ ਦੁਰਾਰੀ, ਤਨ ਮਨ ਸੀਤਲ ਪਾਈ ਅਮੁਕਤੇ ਸੰਸਾਰੀ, ਹਿਤ ਚੀਤ ਸਭ ਪ੍ਰਾਣ ਤਨ ਨਾਨਕ ਦਰਸਾਰੀ। ਬਲਾਵਲ ਮਹੱਲਾ ਪੰਜਵਾਂ। ਟਹਿਲ ਕਰੋ ਤੇਰੇ ਦਾਸ ਕੀ ਪਗ ਚਾਰੋ ਬਾਲ, ਮਸਤਕ ਆਪਣਾ ਭੇਟ ਦਿਓ ਗੁਣ ਸੁਣੋ ਰਸਾਲ, ਤੋ ਮਿਲਤੇ ਮੀਰਾ ਮਨ ਜੀਓ ਤੋ ਮਿਲੋ ਦਿਆਲ, ਨਿਸਬਾਤ ਸਰ ਮਨ ਅਨੰਦ ਹਿਉਤ ਚਿਤ ਬਤ ਕਿਰਪਾਲ, ਰਹਾਉ ਜਗਤੋ ਅਧਾਰਨ ਸਾਧ ਪ੍ਰਾਪ ਤੈਨ ਲਾਗੂ ਪਾਲ, ਮੋਖੋ ਦੀਜੇ ਦਾਨ ਪ੍ਰਾਪ ਸੰਤਨ ਪਗ ਲਾਲ, ਉਕਤ ਸਿਆਣ ਬਕਸ਼ੁ ਨਹੀਂ ਨਾਹੀ ਕੁਛ ਕਾਲ, ਪਰਮ ਪੈ ਰਾਖੋ ਮੋਹ ਤੇ ਕਾਟੋ ਜਮਜਾਲ, ਬਿਨੋ ਕਰੋ ਰੱਬ ਤੇ ਪਿਤਾ ਪ੍ਰਤਪਾਲ, ਗੁਣ ਗਾਵੋ ਤੇਰੇ ਸਾਧ ਸੰਗ ਨਾਨਕ ਸੁਖਸਾਲ। ਬਲਾਵਲ ਮਹੱਲਾ ਪੰਜਵਾਂ। ਕੀਤਾ ਲੋੜੇ ਸੋ ਕਰੇ ਤੁਝ ਬਿਨ ਕੁਛ ਨਾਹੀ, ਪ੍ਰਤਾਪ ਤੁਮਾਰਾ ਦੇਖ ਕੇ ਜਮਦੂਤ ਛੱਡ ਜਾਈ, ਤੁਮਰੀ ਕਿਰਪਾ ਤੇ ਛੁੱਟੀਏ ਬਿਨਸੇ ਮੇਵ, ਸਰਬ ਕਲਾ ਸਮਰੱਥ ਪ੍ਰਭ ਪੂਰੇ ਗੁਰਦੇਵ। ਰਹਾਉ ਖੋਜਤ ਖੋਜਤ ਖੋਜਿਆ ਨਾਮੇ ਬਿਨ ਕੂਰ, ਜੀਵਨ ਸੁਖ ਸਭ ਸਾਧ ਸੰਗ ਪ੍ਰਭ ਮਨਸਾ ਪੂਰ, ਜਿਤ ਜਿਤ ਲਾਵੋ ਤੈ ਤਤ ਲੱਗੇ ਸਿਆਣ ਸਭ ਜਾਲੀ, ਜਤ ਕਤ ਤੁਮ ਭਰਪੂਰ ਹੋ ਮੇਰੇ ਦੀਨ ਦਿਆਲੇ, ਸਭ ਕੁਛ ਤੁਮ ਤੇ ਮੰਗਣਾ ਵਡਭਾਗੀ ਪਾਈ, ਨਾਨਕ ਕੀ ਅਰਦਾਸ ਪ੍ਰਭ ਜੀਵਾਂ ਗੁਣ ਗਾਈ। ਬਲਾਵਲ ਮਹੱਲਾ ਪੰਜਵਾਂ। ਸਾਧ ਸੰਗਤ ਕੇ ਬਸ ਮੈਂ ਕਲਮਲ ਸਭ ਨਸਨਾ, ਪ੍ਰਭ ਸੇਤੀ ਰੰਗ ਰਤਾਤਿਆ ਤਾਂ ਤੇ ਗਰਭ ਨਾ ਗ੍ਰਸਨਾ, ਨਾਮ ਕੇ ਤੋ ਗੋਬਿੰਦ ਕਾ ਸੂਚੀ ਪੈ ਰਸਨਾ, ਮਨ ਤਨ ਨਿਰਮਲ ਹੋਈ ਹੈ ਗੁਰ ਕਾ ਜਪ ਜਪਨਾ, ਰਾਮ ਹਰ ਰਾਜ ਚਾਗਤ ਤਰਾਪਿਆ ਮਨ ਰਸ ਲੈ ਹਸਨਾ, ਪਦ ਪ੍ਰਗਾਸ ਪ੍ਰਗਟ ਪਈ ਉਲਟ ਕਮਲ ਬਿਕਸਨਾ, ਸੀਤਲ ਸ਼ਾਂਤ ਸੰਤੋਖ ਹੋਏ ਸਭ ਬੂਜੀ ਤ੍ਰਿਸ਼ਨਾ, ਦੈਤ ਤਾਵਤ ਮਿਟ ਗਏ ਨਿਰਮਲ ਥਾਨ ਬਸਨਾ, ਰਾਖਣ ਹਾਰੀ ਰਾਖਿਆ ਪੈ ਪਰਮ ਪਸਨਾ, ਨਾਮ ਨਦਾਨ ਨਾਨਕ ਸੁਖੀ ਭੇਖ ਸਾਧ ਦਰਸ਼ਨਾ। ਬਲਾਵਲ ਮਹੱਲਾ ਪੰਜਵਾਂ।
ਪਾਣੀ ਪੱਕਾ ਪੀਸ ਦਾਸ ਕਹਿ ਤੇ ਹੋਏ ਨਿਹਾਲ, ਰਾਜ ਮਿਲਖ ਸਕਦਾਰੀਆਂ ਅਗਨੀ ਮੇ ਜਾਲ। ਸੰਤ ਜਨਾ ਕਾ ਛੋਰਾ ਤਜ ਚਰਨੀ ਲਾਗੋ, ਮਾਇਆ ਧਾਰੀ ਛਤਰਪਾਦ ਤੈਨ ਛੋਡੋ ਦਿਆਲ ਤਿਆਗ ਰਹਾ। ਸੰਤਨ ਕਾ ਦਾਨਾ ਰੁਖਾ ਸੋ ਸਰਮ ਦਾਨ, ਗ੍ਰਹਿ ਸਾਗਤ ਸ਼ਤੀ ਪ੍ਰਕਾਰ ਤੇ ਬਿਖੂ ਸਮਾਨ। ਭਗਤ ਜਨਾ ਕਾ ਲੂੰਗਰਾ ਉਡ ਨਗਨ ਹੋਈ, ਸਾਗਤ ਸਰੇ ਪਾਉ ਪੇਰੇਸ਼ਮੀ ਪੈਰਤ ਪਤ ਖੋਈ। ਸਾਗਤ ਸਿਉ ਮੁਖ ਜੋਰੀਏ ਅਦ ਵਿੱਚੋਂ ਟੁੱਟੇ, ਹਰ ਜਨ ਕੀ ਸੇਵਾ ਜੋ ਕਰੇ ਅਤਿ ਉਹ ਤੋਂ ਛੁੱਟੇ।

ਚਰਨ ਕਰ ਸੀਸ ਧਰ ਘਰ ਨਾਮ ਧਿਆਵੋ ਕਰ ਕਿਰਪਾ ਦਿਆਲ ਪ੍ਰਾਵੇ ਨਿਧ ਸਿਧ ਪਾਵੋ ਸੰਤ ਜਨਾ ਕੀ ਰੇਣ ਕਾ ਲੈ ਮਾਤੇ ਲਾਵੋ ਰਾਓ ਨੀਚ ਤੇ ਨੀਚ ਅਤ ਨੀਚ ਹੋਈ ਕਰ ਬਿਨੋ ਬੁਲਾਵੋ ਪਾਪ ਮਲੋਵਾ ਆਪ ਤਿਆਗ ਸੰਤ ਸੰਗ ਸੁਮਾਵੋ ਸਾਸ ਗ੍ਰਾਸ ਨ ਵਿਸਰੇ ਅਨ ਕਤੇ ਨ ਤਾਵੋ ਸਫਲਤਾ ਚੰਗੁਰ ਪੇਟੀਏ ਮਨ ਮੋਹ ਮਟਾਵੋ ਸਾ ਸੰਤੋਖ ਦਇਆ ਧਰਮ ਸਿਗਾਰ ਬਣਾਵੋ ਸਫਲ ਸੁਹਾਗਣ ਨਾਨਕਾ ਸਫਲ ਸੁਹਾਗਣ ਨਾਨਕਾ ਆਪਣੇ ਪਰ ਪਾਵੋ ਬਲਾਵਲ ਮਹੱਲਾ ਪੰਜਵਾਂ ਅਟਲ ਬਚਨ ਸਾਧੂ ਜਨ ਸਭ ਮੇ ਪ੍ਰਗਟ ਆਇਆ ਜਸਨ ਹੋਆ ਦਾਸ ਸੰਗ ਤਸ ਭੇਟੇ ਹਰ ਰਾਇਆ ਹਰ ਪ੍ਰਤੀਤ ਗੋਬਿੰਦ ਕੀ ਜਪ ਹਰ ਸੁਖ ਪਾਇਆ ਨਿਕ ਬਾਦਾਂ ਸਭ ਕਰ ਰਹੇ ਗੁਰ ਘਰ ਲੈ ਆਇਆ ਰਾਮ ਚਰਨ ਪਰੇ ਕੀ ਰਾਖਤਾ ਨਾਹੀ ਸਹਿ ਸਾਇਆ ਕਰਮ ਪੂਬ ਹਰ ਨਾਮ ਬੋਏ ਅਵਸਰ ਦਲ ਪਾਇਆ ਅੰਤਰ ਜਾਮੀਆ ਪ੍ਰਭ ਸਭ ਕਰੇ ਕੁਰਾਇਆ ਪਤਤੋਦ ਪਨੀਤ ਘਣੇ ਕਰੇ ਠਾਕਰ ਬਰਦਾਇਆ ਮਤ ਭੂਲੋ ਮਨੁੱਖ ਜਨ ਮਾਇਆ ਪਰ ਮਾਇਆ ਨਾਨਕ ਤਿਸ ਪਤ ਰਾਖਸੀ ਜੋ ਪ੍ਰਭ ਪਹਿਰਾਇਆ ਬਲਾਵਲ ਮਹੱਲਾ ਪੰਜਵਾਂ ਮਾਟੀ ਤੇ ਜਨ ਸਾਜਿਆ ਕਰ ਦੁਰਲਭ ਦੇ ਅਨੇਕ ਛਿਦਰ ਮਨ ਮਹਿ ਟਕੇ ਨਿਰਮਲ ਦਸਤੇ ਕੋ ਬਿਸਰੇ ਪ੍ਰਭ ਬਣੇ ਤੇ ਜਿਸ ਕੇ ਗੁਣੀ ਪ੍ਰਭ ਤਜ ਰਚੇ ਪ੍ਰਭ ਰਚੇ ਜੇ ਆਨ ਸਿਉ ਸੋ ਰਲੀਏ ਖੇਰਾ ਸਿਮਰੋ ਸਿਮਰੋ ਸਾਸ ਸਾਸ ਮਤ ਬਿਲਮ ਕਰਿਓ ਕਰੇ ਛੋੜ ਪਰਪੰਚ ਪ੍ਰਭ ਸਿਉ ਰਚੋ ਤਜ ਕੂੜੇ ਨੇ ਜਨ ਅਨੇਕ ਏਕ ਬਹੁ ਰੰਗ ਕੀ ਹੈ ਉਸੀ ਹੈ

ਪ੍ਰਭ ਸ਼ਰਨੀ ਪਾਈ। ਪਰਮੇਸ਼ਰ ਕਾ ਆਸਰਾ ਸੰਤਨ ਮਨ ਮਾਈ ਰਹਾਉ, ਆਪ ਰੱਖੀ ਆਪ ਦੇਵਸੀ, ਆਪੇ ਪ੍ਰਤ ਪਾਰੀ, ਦੀਨ ਦਾਲ ਕਿਰਪਾ ਗਸਾ ਨਿਦੇ ਸਾਸਾ ਸਮਾਰੇ। ਕਰਨ ਹਾਰ ਜੋ ਕਰਿਆ ਸਾਈ ਵਡਿਆਈ, ਗੁਰਪੂਰੇ ਪਦੇ ਸਿਆ ਸੋ ਖਸਮ ਰਜਾਈ। ਚਿੰਤੋ ਦੇਸਾ ਗਣਤ ਤਜ ਜਨ ਹੁਕਮ ਪਛਾਤਾ, ਨੈ ਬਿਨਸੀ ਨੈ ਛੁੜ ਜਾਈ, ਨਾਨਕ ਰੰਗ ਰਤਾ। ਬਲਾਵਲ ਮਹੱਲਾ ਪੰਜਵਾ। ਮਹਾਂ ਤਪਤ ਤੇ ਭਈ ਸ਼ਾਂਤ, ਪਰਸਦ ਪਾਪ ਨਾਠੀ, ਅੰਧ ਘੂਮੇ ਗਲਤ ਥੀ।

ਪਰਾਪੁਰ ਬਲਾ ਲਿਖਿਆ ਮਿਲਿਆ ਅਭਿਆਈ ਬਸ ਸੰਗ ਹਰ ਸਾਧਕੇ ਪੂਰਨ ਸਾਈ ਪੇ ਬਿਨਸੇ ਤੈ ਲੋਕੇ ਪਾਈ ਸੁਖ ਤਾਨ ਦਇਆ ਕਰੀ ਸਮਰੱਥ ਗੁਰ ਬਖਸਿਆ ਮਨ ਰਾਮ ਬਸਿਆ ਮਨ ਨਾਮ ਨਾਨਕੀ ਤੂੰ ਟੇਕ ਪ੍ਰਭ ਤੇਰਾ ਆਧਾਰ ਕਰਨ ਕਾਰਨ ਸਮਰੱਥ ਪ੍ਰਭ ਹਰ ਗੁਮ ਪਾਰ ਬਲਾਵਲ ਮਹੱਲਾ ਪੰਜਵਾਂ ਸੋਈ ਮਲੀਨ ਦੀਨ ਹੀਨ ਜਸ ਪ੍ਰਭ ਸਰਾਨਾ ਕਰਨੇ ਹਾਰ ਨਬੂਜੀ ਆਪ ਗਣੇ ਬਿਹਾਨਾ ਦੁੱਖ ਤਦ ਤਦ ਵਿਸਰੀ ਸੁਖ ਪ੍ਰਭ ਚਤਿਆਈ ਸੰਤਨ ਕੇ ਆਨੰਦ ਈ ਨਿਤ ਹਰ ਗੁਣ ਗਾਏ ਰਾਵ ਉੱਚੇ ਤੇ ਨੀਚਾ ਕਰੇ ਨੀਚ ਖਿਨ ਮੈਂ ਥਾਪੀ ਕੀਮਤ ਕਹੀ ਨਾ ਜਾਈਏ ਠਾਕਰ ਪ੍ਰਤਾਪੇ ਪੇਖਤ ਲੀਲਾ ਰੰਗ ਰੂਪ ਚਲਨੇ ਦਿਨ ਆਇਆ ਹਰ ਦਿਨ ਸੁਰੈਣ ਨਾਨਕ ਜਪੀ ਸਦ ਸਦ ਬਲ ਜਾਈ ਸੁਪਨੇ ਕਾ ਸੁਪਨਾ ਪਿਆ ਸੰਗ ਚੱਲਿਆ ਘੁਮਾਇਆ ਕਰਨ ਕਾਰਨ ਸਮਰੱਥ ਪਤੇਰੀ ਸੁਰਨਾਈ ਹਰ ਦੇਵ ਸਰੈਣ ਨਾਨਕ ਜਪੀ ਸਦ ਸਦ ਬਲ ਜਾਈ ਬਲਾਵਲ ਮਹੱਲਾ ਪੰਜਵਾਂ ਜਲ ਟੋਵੋ ਈ ਅਸੀਸ ਕਰ ਪਗ ਪਖ ਲਾਭ ਬਾਹਰ ਜਾਓ ਲਖ ਬੀਰੀਆਂ ਦਰਸ ਪੇਖ ਜਵਾਬ ਕਰੋ ਮਨੋਰਥ ਮਨੇ ਮੈਂ ਆਪਣੇ ਪ੍ਰਭ ਤੇ ਪਾਵੋ ਦੇਵ ਬਹੁ ਸੋਨੇ ਸਾਧਕੇ ਬੀਜ ਨਿਟ ਲਾਵ ਰਹਾਓ

0: ਜਾ ਭਗਤ ਕਰੇ ਸੰਤ ਮੰਡਲੀ ਤਨ ਮਿਲ ਹਰ ਗਾਵੋ ਕਰੋ ਨਾਮ ਸਕਾਰ ਭਗਤ ਜਨ ਧੂਰ ਮੁਖ ਲਾਵੋ ਊਰਤ ਬੈਠ ਜਪੋ ਨਾਮ ਇਹ ਕਰਮ ਕਮਾਵੋ ਨਾਨਕੀ ਪ੍ਰਭ ਬੇਨਤੀ ਹਰ ਸਰਨ ਸਮਾਵੋ ਬਲਾਵਲ ਮਹੱਲਾ ਪੰਜਵਾਂ ਇਹ ਸਾਗਰ ਸੋਈ ਧਰੀ ਜੂ ਹਰ ਗੁਣ ਗਾਏ ਸਾਧ ਸੰਗ ਸਾਧ ਕੇ ਸੰਗ ਵਸੇ ਵਡ ਭਾਗੀ ਪਾਏ ਸੁਣ ਸੁਣ ਜੀਵੇ ਦਾਸ ਤੁਮ ਬਾਣੀ ਜਨ ਆਖੀ ਪ੍ਰਗਟ ਭਈ ਸਭ ਲੋ ਮੈਂ ਸੇਵਕ ਕੀ ਰਾਖੀ ਰਹਾਉ ਅਗਨ ਸਾਗਰ ਤੇ ਕਾਢਿਆ ਪ੍ਰਭ ਜਲਨ ਬਜਾਈ ਅੰਮ੍ਰਿਤ ਨਾਮ ਜਲ ਸੰਚਿਆ ਗੁਰ ਪੈ ਸੁਹਾਈ ਜਨ ਮਰਨ ਦੁੱਖ ਕਾਟਿਆ ਸੋਕਾ ਤਨ ਪਾਇਆ ਕਾਟੀ ਸਿਲਕ ਭਰਮ ਮੋਹ ਕੀ ਆਪਣੇ ਪ੍ਰਭ ਪਾਇਆ ਮਤ ਕੋਈ ਜਾਣੂ ਅਵਰ ਕੁਛ ਸਭ ਪ੍ਰਭ ਕੇ ਹਾਥ ਸਰਬ ਸੁਖ ਨਾਨਕ ਪਾਈ ਸੰਗ ਸੰਤਨ ਸਾਥ ਬਲਾਵਲ ਮਹੱਲਾ ਪੰਜਵਾਂ ਬੰਧਨ ਕਾਟਿਆ ਪ੍ਰਭ ਹੋਆ ਕਿਰਪਾਲ ਦੀਨ ਦਿਆਲ ਪ੍ਰਭ ਅਪਾਰ ਬ੍ਰਹਮ ਤਾਂ ਕੀ ਨਦਰ ਨਿਹਾਲ ਗੁਰ ਪੂਰੇ ਕਿਰਪਾ ਕਰੀ ਕਾਟਿਆ ਦੁੱਖ ਰੋਗ ਮਨ ਤਨ ਸੀਤਲ ਸੁਖੀ ਪਿਆ ਪ੍ਰਭ ਤੇ ਆਵਣ ਜੋਗ ਰਹਾਉ ਯੋਗਤ ਹਰ ਕਾ ਨਾਮ ਹੈ ਜਤ ਰੋਗ ਨਾ ਵਿਆਪੇ ਸਾਧ ਸੰਗ ਮਨ ਤਨ ਹਿਤੇ ਫਿਰ ਦੁੱਖ ਨਾ ਜਾਪੇ ਹਰ ਹਰ ਹਰ ਹਰ ਜਪੀਏ ਅੰਤਰ ਲੈਵਲ ਲਾਗੀ ਕਿਲਵਖ ਉਤਰੇ ਸੁਧ ਹੋਏ ਸਾਧੂ ਸੁਰਨਾਈ ਸੰਤ ਜਪਤ ਹਰ ਨਾਮ ਜਸ ਤਾਂ ਕੀ ਦੂਰ ਬੁਲਾਈ ਮਹਾਮੰਤਰ ਨਾਨਕ ਤੇ ਹਰ ਕੇ ਗੁਣ ਗਾਈ ਬਲਾਵਲ ਮਹੱਲਾ ਪੰਜਵਾਂ
1: ਭਗਤ ਪਰਾਂਤ ਹੋਏ ਸ਼ਾਂਤ ਨਾਮ ਜਪਤ ਗੋਬਿੰਦ ਗਾ ਬਿਨਸੀ ਪਰਮ ਭ੍ਰਾਂਤ ਮਨ ਤੇ ਕਬੂ ਨਾ ਵਿਸਰੇ ਸੋ ਪੁਰਖ ਅਪਾਰ ਚਰਨ ਕਮਲ ਚੋਂ ਰੰਗ ਲਗਾ ਅਚਰਜ ਗੁਰਦੇਵ ਜਾ ਕੋ ਕਿਰਪਾ ਕਰੂ ਪ੍ਰਭ ਤਾਂ ਕੋ ਲਾਵੋ ਸੇਵ ਨਿਧ ਨਾਮ ਪਿਆ ਮਨ ਧਨ ਆਨੰਦ ਨਾਨਕ ਨਾ ਵਿਸਰੇ ਪ੍ਰਭ ਪਰਮਾਨੰਦ ਬਿਲਾਵਲ ਮਹੱਲਾ ਪੰਜਵਾਂ ਜਿਸਨ ਬੁੱਝੀ ਮਮਤਾ ਗਈ ਨਾਠੀ ਬੈ ਪਰਮਾ ਤਿਤ ਪਾਈ ਆਨੰਦ ਪਿਆ ਗੁਰ ਕੀਨੇ ਕਰਨ ਧਰਮਾ ਗੁਰਪੂਰਾ ਰਾਧਿਆ ਬਿਰਸੀ ਮਿਲ ਪੀਰ ਤਨ ਮਨ ਸਭ ਸਿਧ ਪਿਆ ਪਾਇਆ ਸੁਖ ਮੀਰਾਓ ਸੋਵਤ ਹਰ ਜਪ ਜਾਗਿਆ ਭੇਖਿਆ ਬਿਸਮਾਤ ਪੀ ਅੰਮ੍ਰਿਤ ਪ੍ਰਸਾਸਿਆ ਤਾਂ ਕਾ ਚਰਨ ਸਵਾਲ ਆ ਮੁਕਤ ਸੰਗੀ ਤਰੇ ਕੁਲ ਕੁਟੰਬ ਉਡਾਰੇ ਸਫਲ ਸੇਵਾ ਗੁਰਦੇਵ ਕੀ ਨਿਰਮਲ ਦਰਬਾਰੇ ਨੀਚ ਅਨਾਥ ਜਾਨ ਮੈਂ ਨਿਰਗੁਣ ਗੁਣਹੀਨ ਨਾਨਕ ਕਿਰਪਾ ਕਰੀ ਦਾਸ ਆਪਣਾ ਕੀਨ ਬੁਲਾਵਲ ਮਹੱਲਾ ਪੰਜਵਾਂ ਹਰ ਭਵ ਤਾਂ ਗਾਇ ਆਸਰਾ ਆਨੇ ਥਾਉ ਤਾਂ ਡਬਾਨ ਪ੍ਰਵਾਨ ਧੰਨ ਪ੍ਰਾਪਤੀ ਦਾ ਨਾਉ ਕਰ ਕਿਰਪਾ ਪ੍ਰਭ ਆਪਣੀ ਆਪਣੇ ਦਾਸ ਰੱਖ ਲਈਏ ਨਿੰਦਕ ਨਿੰਦਾ ਕਰ ਪਚੇ ਜੰਕਾਲ ਗੁਰਸੀਏ ਰਾਉ ਸੰਤਾਂ ਇਤਿਆਵਨਾ ਦੂਸਰ ਕੋ ਨਾਉ ਏਕ ਸਿਆਗੇ ਬੇਨਤੀ ਰਵਿਆ ਸਰਬਥਾਨ ਕਥਾ ਪੁਰਾਤਨਿਓ ਸੁਣੀ ਪਾਤਨ ਕੀ ਬਾਣੀ ਸਗਲ ਦੁੱਧ ਖੰਡ ਖੰਡ ਕਿਨੇ ਜਾਂਦੀ ਨੇ ਮਾਨੀ ਦੁੱਧ ਸਗਲ ਦੁੱਧ ਖੰਡ ਖੰਡ ਕਿਨੇ ਜਾਂਦੀ ਮਾਨੀ ਸਤ ਬੁਜੋ ਨਾਨਕੈ ਪ੍ਰਗਟ ਸਮਾਏ ਪ੍ਰਗੇ ਸੇ ਸਰਨ ਪ੍ਰਾਤਿਨ ਕੋ ਪਉ ਨਾਇ ਬਲਾਵਲ ਮਹੱਲਾ ਪੰਜਵਾਂ ਬੰਧਨ ਕਾਢੇ ਸੋ ਪ੍ਰਭੁ ਜਾਂ ਕੇ ਕਰ ਹਾਟ ਅਵਰ ਕਰਮ ਨੀ ਸੁਟੀ ਰਾਖੂ ਹਰਨਾਥ ਰਾਵ ਤੋਸਨਾਥ ਮਾਨਵੀ ਪੂਨ ਦਿਆ ਸੂ ਜਾਇ ਸੰਸਾਰ ਤੇ ਰਾਖੇ ਗੋਪਾ ਰਾਵ ਆਸਾ ਪਰਮਾ ਬਕਾਰ ਮੋਹ ਇਨ ਮੈਂ ਲਬਾਣਾ ਝੂਠ ਸਮਗਰੀ ਮਨਸੀ ਪਾਰ ਬ੍ਰਹਮ ਨ ਜਾਣਾ ਪਰ ਜੋ ਪੂਰਨ ਪੁਰਖ ਸਭ ਜੀਤ ਮਾਰੇ ਜਿਉਂ ਤੋਂ ਰਾਖੇ ਤਿਉਂ ਰਾਂ ਪ੍ਰਭ ਗਮ ਪਾਰੀ ਕਰਨ ਕਾ ਸਮਰੱਥ ਪ੍ਰਾਣੀ ਆਪਣਾ ਨਾਉ ਨਾਨਕ ਤੇਰੀਏ ਸਾਧ ਹਰ ਹਰ ਗੁਣ ਗਾਉ ਬੁਲਾਵਲੋ ਮਹੱਲਾ ਪੰਜਵਾਂ ਕੌਣ ਕਵਨ ਨੀ ਪਤਰਿਆ ਤੁਮਰੀ ਪਤੀ ਮਹਾਮੁਨੀ ਮੋਇਆ ਨਰ ਕੀਰੀ ਮਨ ਖੁਟ ਤੇਰਾ ਨਹੀਂ ਵਿਸਵਾ ਤੂੰ ਮਰਦਾ ਫਰਕਾ ਪੈਖ ਤੋ ਛੁੱਟੇ ਜੋ ਉੱਪਰ ਲਾਦਾ ਰਾਜਾ ਦਾ ਸੰਜ ਤੁਮ ਖੰਡੇ ਜਾਕੇ ਦੁਖਦਾ ਸਿਮਰੇ ਨਾ ਜੋ ਦੁੱਖ ਨ ਲੰਜੇ ਫਾਣ ਹਰ ਸੰਗ ਸਾਈ ਮਹਾ ਮੀਤ ਸਿਉ ਤੇਰਾ ਭੇਡ ਬੀਂਦਾ ਪੰਜ ਬੁੜਵਾਰੀਆਂ ਉਜਾ ਮਾਖੇ ਨਾਨਕ ਤੈ ਸੰਤਨ ਸਰਨਾਗਤੀ ਜਿਸ ਮਨ ਬਾਤ ਕੀਨਾ ਤਨ ਤਨ ਸਰਸ ਆਪਣਾ ਪ੍ਰਭ ਕੋ ਪ੍ਰਭ ਜਨ ਕੋ ਦੀਨਾ ਬੁਲਾਵਲ ਮਹੱਲਾ ਪੰਜਵਾਂ ਉਦਮ ਕਰਤ ਆਨੰਦ ਪਿਆ ਸਿਮਰ ਸੁਖ ਸਾਰ ਜਪ ਜਾਣਾ ਗੋਬਿੰਦ ਕਾ ਪੂਰਨ ਵਿਚਾਰ ਚਰਨ ਕੌਣ ਗੁਰ ਕੇ ਜਪ ਤੁਹਾਰ ਜਪੋ ਜੀਵਾਂ ਪਾਰ ਬੁਰਾ ਰਾਤ ਦੇ ਮੁਖੀ ਅੰਬ ਦਪੀਵਾਂ ਰਾਓ ਜੀ ਨੂੰ ਸਭ ਸੁਖ ਪੈ ਸਭ ਕੇ ਮਨ ਲੋਚ ਪਰਵ ਕੌਰ ਨਿਚਿਤ ਵਧੇ ਨਾ ਹੀ ਕਜ ਪੋਚ ਧੰਨ ਸੰਤ ਸੰਤਨ ਜੇ ਜਪੇ ਨਾ ਕਦਾ ਕੀਰਤਨ ਅਰਥ ਗੁਣਾ ਸੁਖ ਸੋ ਸਹਿਜ ਵਿਸਰਾਮ ਮਨ ਦੇ ਕਦੇ ਨਾ ਵਿਸਰੇ ਅਨਾਥ ਪੋ ਨਾਥ ਨਾਨਕ ਪ੍ਰਸੰਨ ਨਾਥ ਦੀ ਜਾਗੇ ਸਭ ਹਾਥ ਬੁਲਾਵਲ ਮਹੱਲਾ ਪੰਜਵਾਂ ਜੇ ਤੂੰ ਬੰਦ ਕਰ ਛੋੜਿਆ ਪੁਣ ਸੁਖ ਮੈਂ ਪਾਇਆ ਸਦਾ ਸਿਮਰ ਚਰਨਾਰ ਮੈਂ ਸੀਤਨ ਹੋ ਤਾਇਆ ਜਿਸ ਵਿਆਰਥਾ ਮੁਆ ਕਿਸ ਕਾਮ ਨ ਆਵੇ ਜਿਨ ਹੋਰ ਚਾਇਆ ਕੋਈ ਤੇ ਸੋ ਰੰਗ ਲਾਵੇ ਰਾਉ ਰੇ ਪ੍ਰਾਣੀ ਵਸਾਂ ਸੀਤ ਕਰਤਾ ਕਰੇ ਕਾਮ ਤੇ ਕਾਢੇ ਕੀ ਦੇਤੇ ਹਰਦੇ ਕਰੇ ਟੂਟਾ ਲੈ ਗਾਂਢੇ ਅੰਡ ਜੇ ਜੇ ਸੀਤ ਡੁੱਬਦਾ ਪ੍ਰਭ ਕੀ ਹੈ ਕਿਰਤ ਪਿੰਡ ਕਮਾਉਣ ਸਰ ਫਲ ਰਵੀ ਹਰ ਨਿਰਤ ਆਵਦੇ ਕਛੂ ਨ ਹੋਮ ਨਾ ਸਰਨ ਪ੍ਰਸਾਦ ਮੋਹ ਮਗਨ ਕੂਪ ਅੰਤੇ ਨਾਨ ਗੁਰ ਕਾਢ ਬੁਲਾਵਣ ਮਹੱਲਾ ਪੰਜਵਾਂ ਖੋਲ ਖੋਲ ਮੈਂ ਫਿਰਾਂ ਖੋਜੋ ਬਣਤਾਨ ਅਚਾਲ ਅਭੇਦ ਅਭੇਦ ਪ੍ਰਭ ਐਸੇ ਭਗਵਾਨ ਕਵ ਦੇ ਖੁੰਬ ਆਪਣਾ ਆਤਮ ਗੇ ਰੰਗ ਜਗ ਤੇ ਸੁਪਨਾ ਭੁਲਾ ਬਸੀਏ ਪ੍ਰਭ ਸੰਗਰਾਉ ਬਰਨ ਆਸਣ ਸਾਤਰ ਸੁਣੋ ਦਰਸ਼ਨ ਕੀ ਪਿਆਸ ਰੂਪ ਨ ਰੇਖ ਨ ਪੰਜ ਤੱਟ ਠਾਗਰੀ ਅਬਨਾਲ ਉਸ ਨੂੰ ਸੰਤਨ ਕਹੀ ਮਿਲੇ ਜੋਗੀ ਸੁਰ ਕਰ ਕਿਰਪਾ ਜਾਂ ਕੁਮਲੇ ਧੰਨ ਧੰਨ ਤੇ ਈਸਰ ਸੋ ਅੰਤਰ ਸੋ ਬਾਰੇ ਬਿਨਸੇ ਤੇ ਪਰਮਾਨਾ ਤੇ ਸ ਪ੍ਰਾ ਭੇਟਿਆ ਜਾਂਗੇ ਪੂਰਨ ਕਰਮਾ ਬਿਲਾਵਲ ਮਹੱਲਾ ਪੰਜਵਾਂ ਜੀ ਜਾਂ ਸੋ ਪ੍ਰਸੁਨ ਪੈ ਦੇਖ ਪ੍ਰਾ ਪ੍ਰਤਾਪ ਕਰਜ ਉਤਾਰਿਆ ਸਤਿਗੁਰੂ ਕਰ ਆਹਾਰਿਆ ਖਾਟ ਖਲਚਤ ਨਿਮਿਤ ਲੈ ਗੁਰਸਾਹ ਦੇ ਅਖੂਟ ਪੂਰਨ ਪੈ ਸਮੱਗਰੀ ਕਹੂ ਨੀ ਤੂ ਡਰਾਓ ਸਾਧਸੰਗ ਰਾਡਨਾ ਹਰ ਨਿਰਦਿਆ ਪਾਰ ਧਰਮ ਅਰਥ ਹਰ ਕਾਮ ਮੋਗ ਦਿੱਤੇ ਨੀ ਬਾਰ ਪਤ ਰਾਡੇ ਕਰਾਂ ਗੋਬਿੰਦ ਗੋਪਾਲ ਰਾਮ ਨਾਮ ਤਨ ਸੰਚਾਰ ਜਾਂ ਕਾਣੀ ਸਮਾਨ ਸਰਨ ਪਰੇ ਪ੍ਰਾਟੇ ਦੀਆਂ ਪ੍ਰਾਪਤੀ ਵਡਿਆਈ ਨਾਨਕਿਆਂ ਦਿਨ ਪਾਈਏ ਬੇਅੰਤ ਗਸਾਈ ਬੁਲਾਵਲ ਮਹੱਲਾ ਪੰਜਵਾਂ ਸਿਮਰ ਸਿਮਰ ਪੂਰਨ ਪ੍ਰਭੂ ਕਾਜ ਪੈ ਰਾਸ ਕਰਤਾਰਪੁਰ ਕਰਤਵੇ ਸੰਤਨ ਕੀ ਬਾਸ ਰਾਉ ਮਿਨਕੂ ਲਾਲਾ ਗੁਰ ਪੈ ਅਰਦਾਸ ਰਖਵਾਲਾ ਗੋਬਿੰਦ ਰਾਏ ਭਜਨ ਕੀ ਰਾਤ ਤੋੜਨ ਆਏ ਕਦੇ ਮੂਲ ਪੂਰਨ ਭੰਡਾਰ ਚਰਨ ਕਮਨ ਤਨ ਬਸੇ ਪ੍ਰਾ ਗਮ ਅਪਾਰ ਬਾਦ ਕਮਾਵਦ ਸਭ ਸੁਖੀ ਕਛੂ ਨ ਦਿਸੇ ਸੰਤ ਵਸਾ ਭੇਟੇ ਪ੍ਰਭੂ ਪੂਰਨ ਜਗ ਦਿਸੇ ਜੈ ਜੈਕਾਰ ਸਭੇ ਕਹੇ ਸਤਸੰਗ ਸੁਆਇਆ ਜਪ ਨਾਨਕ ਨਾਮ ਨਿਧਾਨ ਸੁਖ ਪੂਰਾ ਗੁਰ ਪਾਇਆ ਬਿਲਾਵਲ ਮਹੱਲਾ ਪੰਜਵਾਂ ਹਰ ਹਰ ਹਰ ਰਾਧੀਏ ਹੋਈਏ ਆਰੋ ਰਾਮ ਚੰਦ ਕੀ ਨਾਟਕਾ ਜਿਨ ਮਾਰਿਆ ਰੋਗ ਰਾਓ ਗੁਰਪੂਰਾ ਹਰ ਜਾਪੀ ਨਿਤ ਕੀਤੇ ਭੋਗ ਸਾਧ ਸੰਗਤ ਕੇ ਬਾਰ ਨੇ ਮਿਲਿਆ ਸੰਯੋਗ ਜੇ ਸਿਮਰ ਸੁਖ ਪਾਗੇ ਬਿਨਸੇ ਵਿਯੋਗ ਨਾਨਕ ਪ੍ਰਭ ਸੁਨਾਟੀ ਕਰਨ ਕਾਰਨ ਯੋਗ ਰਾਗ ਬੁਲਾਵਲ ਮਹੱਲਾ ਪੰਜਵਾਂ ਦੁਪਜੇ ਰਾਹ ਬਿਲਾਵਲ ਮਹੱਲਾ ਪੰਜਵਾਂ ਦੁਪਦੇ ਘਰ ਪੰਜਵਾਂ ਇੱਕੀ ਓਅੰਕਾਰ ਸਤਿਗੁਰ ਪ੍ਰਸਾਦ ਹਰ ਪਾਤਸ਼ਾਹ ਤਿਆਗਿਆ ਦਾਰੂ ਨਾਮ ਲਾਇਆ ਤਾ ਪਾਤਸ਼ਾਹ ਮਿਲ ਗਏ ਰੋਸੀ ਤਿਲ ਮਨ ਪਾਇਆ ਗੁਰਪੁਰਾ ਰਾਧਿਆ ਸਗਲਾ ਡੋਗਾਇਆ ਰੱਖਣ ਹਾਰੇ ਰੱਖਿਆ ਆਪਣੀ ਕਰਮਾ ਰਾਓ ਬਾਂ ਪਗਲ ਪ੍ਰਾ ਕਾਢਿਆ ਕੀ ਨਾ ਅਪਣਾਇਆ ਸਿਮ ਸਿਮ ਮਨ ਤਨ ਚੁਕੀ ਨਾਨਕ ਨਿਰਭਇਆ ਬਿਲਾਵਲ ਮਹੱਲਾ ਪੰਜਵਾਂ ਕਰ ਧਰਮ ਥਾਪਿਆ ਨਾਮ ਦੀ ਨੂੰ ਦਾਨ ਸਭ ਸੇਵਾ ਪਾਰ ਮੰਗੀ ਤਾਂ ਕਈ ਨਹੀਂ ਹਨ ਆਪੇ ਪ੍ਰਾਣ ਦਾਖ ਲੋ ਪਾਤਨ ਕੀ ਆਨ ਜੋ ਜੋ ਚਿਤ ਵੇਸਾ ਜਾਂ ਸੋ ਲਿਤਾ ਮਾਰਾਉ ਸਨ ਪਰੇ ਚਨਾਰ ਬਿੰਦ ਜਨ ਪ੍ਰਾਕੇ ਪ੍ਰਾਣ ਸਹਿ ਸਭਾਏ ਨਾਨਕ ਮਿਲੇ ਜੋਤੀ ਜੋ ਸਮਾਨ ਬਿਲਾਵਲ ਮਹੋਲਾ ਪੰਜਵਾਂ ਚਰਨ ਕਮਲ ਕਾਇਆ ਸਰਾ ਦੀਨੋ ਪ੍ਰਭ ਆਪ ਪ੍ਰਾਸਨਾ ਜਨ ਪਰੇ ਤਾਂ ਕਾ ਸਾਧ ਪ੍ਰਤਾਪ ਰਾਖਣ ਹਰ ਪਾਰ ਪਾਰ ਤਾਂ ਕੀ ਨਿਰਮਲ ਸੇਵ ਰਾਮ ਰਾਜ ਰਾਮ ਦਾਸਪੁਰ ਕੀਨੇ ਗੁਰਦੇਵ ਰਾਓ ਸਦਾ ਸਦਾ ਹਰਿਆਈਏ ਕਿਸ ਵਿਘਨ ਲਾਗੇ ਨਾਨਕ ਨਾਮ ਸਦਾ ਸਦਾ ਹਰਿਆਈਏ ਕਿਸ ਵਿਘਨ ਲਾਗੇ ਨਾਨਕ ਨਾਮ ਸਦਾਈਏ ਪੈ ਦੁਸ਼ਮਣ ਪਾਗੇ ਬਿਲਾਵਲ ਮਹੱਲਾ ਪੰਜਵਾਂ ਮਾਤਾਨ ਪ੍ਰਭ ਰਾਜੀ ਮਿਸਾ ਸਮਾਗੇ ਉਚਰਤ ਗੁਣ ਗਪਾਲ ਜਸ ਦੂਤ ਜਾਂ ਫਾਗੇ ਰਾਮ ਨਾਮ ਜੋ ਜਨ ਜਪੇ ਅੰਦਨ ਸਜਾਗੇ ਚੰਦ ਮੰਤਨ ਜੋਈ ਤਤ ਚਾਖ ਨ ਲਗ ਰਹੋ ਕਾਮ ਕ੍ਰੋਧ ਮਦ ਮਾਨ ਮੋਹ ਮਿਸੀ ਅਨੁਰਾਗੇ ਆਨੰਦ ਮੰਗਲ ਰਸ ਨਾਮ ਰੰਗ ਨਾਨਕ ਸੁਰਨਾਗੇ ਬਿਲਾਵਲ ਮਹੱਲਾ ਪੰਜਵਾਂ ਜੀ ਜੁਤ ਵਸ ਪ੍ਰਭ ਕੇ ਜੋ ਕਹਿ ਸੋ ਕਰਣਾ ਪੈ ਪ੍ਰਸੰਨ ਗੋਪਾਲ ਗੋਪਾਲ ਆਏ ਭਾਉ ਕਿਛ ਨਹੀਂ ਕਰਨਾ ਦੁਖਣ ਲਾਗੇ ਕਰੇ ਤੁਰ ਪਾਰ ਬ੍ਰਹਮ ਚਟਾਰੇ ਜੰਕ ਜੰਕ ਕਰਨੀ ਨਾਵੀ ਗੁਰਸਿੱਖ ਪਿਆਰੇ ਰਾਓ ਕਰਨ ਕਾਰ ਸਮਰੱਥ ਹੈ ਤਿਸ ਬਿਨ ਹੋਰ ਨਾਨਕ ਪ੍ਰਸੰਨਾਰਤੀ ਸਾਚਾ ਮਨਜੋਰ ਬਿਲਾਵਲ ਆਪਣਾ ਸਿਮਰ ਸਿਮਰ ਆਪਣਾ ਨਾਥ ਦੁਖ ਠਾਉ ਮਿਸਰਾ ਪਾਏ ਮਿਲ ਸਾਸਾਂ ਤਾਂਦੇ ਬੋਲ ਨ ਤਹਾਉ ਬਲਹਾਰੀ ਗੋ ਆਪਣੇ ਚਰਨ ਗੋ ਬਲ ਜਾਉ ਅੰਧ ਸੋ ਮੰਗਲ ਬਣੇ ਭੇਦ ਗੁਣ ਗੌਰਾਉ ਕਥਾ ਕੀਰਤਨ ਰਾਗ ਨਾਦ ਧੁਨ ਇਹੋ ਬਣਿਓ ਸੁਭਾਉ ਨਾਨਕ ਪ੍ਰਭ ਸੁਖ ਸਨ ਪੈ ਬਾਂਡ ਫਲ ਪਾਉ ਬਿਲਾਵਲ ਮਹੱਲਾ ਪੰਜਵਾਂ ਨਾ ਤੇਰੇ ਕੀ ਬੇਨਤੀ ਰਿੰਦ ਕਰ ਪ੍ਰਗਾਸ ਤੁਈ ਕਿਰਪਾ ਦੇ ਪਾਰਵਾਂ ਦੁਖਨ ਕੋ ਨਾਜ ਚਰਨ ਕਮਲ ਕਾ ਆਸਰਾ ਪ੍ਰਾ ਪੁਰਖ ਗੁਣਤਾ ਕੀਰਤਨ ਨਾ ਸਿਮਤਰੋ ਜਬਲਾ ਕਰ ਸਾਰਾਉ ਮਾਤ ਪਿਤਾ ਬੰਧਵ ਤੋਂ ਹੈ ਤੂੰ ਸਰਬ ਨਿਵਾਸ ਨਾਨਕ ਪ੍ਰਸੰਨਾਰਤੀ ਜਾਂ ਕੋ ਨਿਰਮਲ ਜਾਸ ਬਿਲਾਵਲ ਮਨਾ ਪੰਜਵਾਂ ਸਰਵ ਸਿੰਧ ਆਗਿਆਈਏ ਸਭ ਭਲਾ ਮਨਾਵੇ ਸਾਸਾ ਮੁਕਤੀ ਕਹਿ ਸੁਣਦਾਸ ਮਿਲਾਵੇ ਸਮੂਸੇ ਕਲਿਆਣ ਰਸ ਪੂਰੇ ਗੁਰ ਕੀਨ ਜੀ ਸਗੁਰ ਦਿਆਲ ਪੈ ਹਰਾ ਨਾਮ ਸਿੰਘ ਰਾਓ ਪੂਰੇ ਸਰਵਤਰ ਮੈਂ ਪ੍ਰਾਗੁਣੀ ਗਹੀਰ ਨਾਨਕ ਭਾਰ ਆਨੰਦ ਮੈਂ ਪੇ ਪ੍ਰਾਗੀ ਧੀਰ ਬਿਲਾਵਲ ਮਲਾ ਪੰਜਵਾਂ ਅਰਦਾਸ ਸੁਣੀ ਨਿਤਾਰ ਪ੍ਰਾ ਹੋਈ ਕਿਰਪਾਲ ਰਾਖੀ ਲਿਆ ਆਪਣਾ ਸੇ ਕੋ ਮਨ ਮੁਖ ਨਿੰਦਕ ਛਾਰ ਤੁਝੇ ਨਾ ਜੋਏ ਕੋ ਮੀ ਜਾਂ ਤੂੰ ਗੁਰ ਕਾ ਦਾਸ ਪਾਰ ਬ੍ਰਹਮ ਤੂੰ ਰਾਖਿਆ ਦੇ ਆਪਣੇ ਹਰਾਓ ਜੀਣ ਕਾ ਦਾਤਾ ਏਕ ਹੈ ਬਿਆਨੀ ਹੋਰ ਨਾਨਕੀ ਬੇਨਤੀਆਂ ਮੈਂ ਤੇਰਾ ਜੋਰ ਬਿਲਾਵਲ ਮਹੱਲਾ ਪੰਜਵਾਂ ਮੇ ਤੁਮਾਰੇ ਸਾਜਨਾ ਰੱਖੇ ਗੋਬਿੰਦ ਨਿੰਦਕ ਮ੍ਰਿਤਕ ਹੋਏ ਗਏ ਤੁਮ ਹੋ ਨਿਚਿੰਦ ਰਹੋ ਸ਼ਗਨ ਮਨੋਰਥ ਪ੍ਰਭ ਕੀ ਪੇਟੇ ਗੁਰਦੇਵ ਜੈ ਜੈਕਾਰ ਜਗਤ ਮੈਂ ਸਫਲ ਜਾਂਗੀ ਸੇਵ ਉਸ ਪਾਰ ਅਗੰਤ ਹਰ ਸਭ ਜੀ ਜਸਾਤ ਨਾ ਪ੍ਰਸੰਨਾਰਤੀ ਜਦ ਕਦ ਮੇਰੇ ਸਾਥ ਬਿਲਾਵਲ ਮਹੱਲਾ ਪੰਜਵਾਂ ਗੁਰਪੁਰਾ ਰਾਧਿਆ ਹੋਏ ਕਿਰਪਾਲ ਮਾਰਗ ਸੰਦ ਬਿਠਾਇਆ ਟੁੱਟੇ ਜਮਜਾਲ ਲੋਕ ਭੂਸੈ ਸਗਿਆ ਗਾਵਤ ਪ੍ਰਭ ਨਾਮ ਸਹਿ ਸੋ ਆਨੰਦ ਰਾਜ ਪੂਰਨ ਸਭ ਕਾਮ ਰਾਓ ਜਨਮ ਜੀ ਸੀਤਲ ਵੈ ਰਾਖੇ ਪ੍ਰਾਵਿਆਰ ਨਾਨਕ ਪ੍ਰਸੰਨਾਰਤੀ ਜਾਂ ਗਾਵਡ ਪ੍ਰਤਾਪ ਬਿਲਾਵਲ ਮਹੱਲਾ ਪੰਜਵਾਂ ਤਟ ਸੁਆਵੀ ਸਮਰਥਾਨ ਪੂਰਨ ਪੈਕਾਂ ਭਉ ਨਰਤਾ ਭ੍ਰਮਿਰ ਗਿਓ ਰਵਿਆ ਨਿਤ ਰਾਮ ਸਾਜ ਨੰਗ ਸੰਗ ਬਰਤ ਸੋ ਸਿਵ ਸਹਿਜ ਵਿਸਰਾਮ ਸਾਈ ਘੜੀ ਲਖਣੀ ਸਿਮਰਤ ਹਰ ਨਾਮ ਰਾਓ ਪ੍ਰਗਟ ਬੈ ਸੰਸਾਰ ਮੈਂ ਫੇਟੇ ਪੈ ਨਾ ਨਾਨਕ ਦੇ ਸੰਨਾਟੇ ਘਟ ਘਟ ਸਭ ਜਾਨ ਬਲਾਵਨ ਮਹੱਲਾ ਪੰਜਵਾਂ ਰੋਗ ਮਿਟਾਇਆ ਪ੍ਰਭ ਜਾ ਸੁਖ ਸ਼ਾਂਤ ਬੜ ਬਟਾ ਚਰ ਜਰੂ ਹਰ ਕੀ ਨੀਂਦਾ ਗੁਰ ਗੋਬਿੰਦ ਕਿਰਪਾ ਗੀ ਰੱਖਿਆ ਮੇਰੇ ਭਾਈ ਆਮ ਤਿਸ ਗੀ ਸੰਨਾਟੀ ਜੋ ਸਦਾ ਸਹਾਇਆ ਬੇਟੀ ਕਦੇ ਨ ਹੋਵੀ ਜਨ ਕੀ ਅਰਦਾਸ ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਤਾ ਬਿਲਾਵਲ ਮਹੱਲਾ ਪੰਜਵਾਂ ਮਰ ਮਰ ਜਨਮੇ ਜਿਨ ਵਿਸਰਿਆ ਜੀਵਨ ਕਰ ਦਾਤਾ ਪਰ ਜੀ ਵਿਆਂਦੇ ਨੰਗਰਾਤਾ ਸ਼ਾਂਤ ਸਹਿਨੰਦ ਘਣਾ ਪੂਰਨ ਪਈ ਆਦ ਸੁਖ ਪਾ ਹਰ ਸਾਧ ਸੰਗ ਸਿਮਰਤ ਗੁਣਤਾ ਰਾਮ ਸੋ ਸਵਾਮੀ ਦਾ ਜਨ ਤੋਂ ਮੰਤਰ ਜਾਮੀ ਸਾਥਨੰਤ ਰਵ ਰਹਿ ਨਾਨਕੇ ਸਵਾਮੀ ਬਿਲਾਵਲ ਮਹੱਲਾ ਪੰਜਵਾਂ ਤਾਤੀ ਬਾਉ ਨ ਲੱਗੀ ਪਾਰ ਬ੍ਰਹਮ ਸਰਨਾਈ ਚੌਗਿਰਦ ਹਮਾਰੇ ਰਾਮ ਕਾਰ ਦੁੱਖ ਲੱਗੇ ਨਭਾਈ ਸਤਿਗੁਰੁ ਪੂਰਾ ਭੇਟਿਆ ਜਿਨ ਬੰਤ ਬਣਾਈ ਰਾਮ ਨਾ ਔਖਰ ਦੀ ਆਈ ਕਾਲੀ ਬੁਲਾਈ ਰਾਮ ਰਾਗਣੀ ਤੈਂ ਰੱਖਣਾ ਸਭ ਯਾਦ ਮਿਟਾਵੀ ਕਹੋ ਨਾ ਕਿਰਪਾ ਪਈ ਪ੍ਰਾਪੈ ਸਹਾਈ ਬੁਲਾਵਲ ਮੁਹੱਲਾ ਪੰਜਵਾਂ ਆਪਣੇ ਬਾਲ ਕਿਆਲ ਕਿਣੋ ਪਾਰ ਬਰੰਗ ਦੇ ਸੁਖ ਸ਼ਾਂਤ ਸਹਿਜ ਆਨੰਦ ਪੈ ਪੂਰਨ ਪਈ ਸੇਵਰਾਓ ਭਜਨਾ ਕੀ ਬੇਨਤੀ ਸੁਣੀ ਪ੍ਰਭਿਆ ਰੋ ਮਿਟਾਈ ਜਵਾਲਣ ਜਾਂ ਕਾਵੜ ਪ੍ਰਤਾਪ ਦੁੱਖ ਮਾਰੀ ਬਖਸ਼ਣ ਆਪਣੀ ਕਲ ਧਾਰੀ ਮਨ ਬਾਂਤ ਫਲ ਤਿਣ ਨਾਨਕ ਬਲਹਾਰੀ ਰਾਮ ਬੁਲਾਵਲ ਮੁਹੱਲਾ ਪੰਜਵਾਂ ਚੌਵੜੇ ਦੁਪਦੇ ਕਰ ਛੇਵਾਂ ਇੱਕੀ ਓਂਕਾਰ ਸਤਿਗੁਰ ਪ੍ਰਸਾਦ ਮੇਰੇ ਮੋਹ ਸਰਮਣੀ ਨ ਸੁਣਾਏ ਸਾਧਗੀ ਨਾ ਟੁਣ ਗਾਤ ਬੋਲਤ ਬੋਲਿਓ ਜਾਇ ਰਾਓ ਸੇਵਤ ਸੇ ਸੇ ਸਾ ਸੇਵੋ ਸਦਾ ਕਰੋ ਕਰਤਾਈ ਅਭੈ ਦਾਨ ਪਾਵ ਪੁਰਖ ਦਾਤੀ ਮਿਲ ਸੰਗਤ ਹਰ ਗੁਣ ਗਾਇ ਰਾਓ ਰਚਨਾ ਗੈ ਗੈ ਗੋਰਾਤੀ ਨੈ ਦਰਸ ਰੰਗ ਲਾਏ ਹੋ ਕਿਰਪਾਲ ਦੀਨ ਲੋ ਪੰਜਨ ਮੋਹੇ ਚਰਨ ਹਿਰਦੇ ਵਸਾਈ ਸਭੋ ਤਲੇ ਤਲੇ ਸਭ ਉਪਰ ਇਹ ਦ੍ਰਿਟਾਈ ਅਭਿਮਾਨ ਖੋਏ ਖੋਏ ਖੋਏ ਖੋਏ ਹੋ ਮੋਕੋ ਸਤਿਗੁਰ ਮੰਤਰ ਦੜਾਈ ਅਤੁਲ ਅਤੁਲ ਅਤੁਲ ਨੇ ਤੁਲੀਏ ਭਗਤ ਵਿਸ਼ਲ ਕਿਰਪਾਈ ਜੋ ਜੋ ਸਨ ਪਰਿਉ ਗੁਰੂ ਨਾਨਕ ਅਭੈ ਦਾਨ ਸੁਖ ਪਾਏ ਬੁਲਾਵਲ ਮੁਹੱਲਾ ਪੰਜਵਾਂ ਪ੍ਰਭ ਜੀ ਤੂੰ ਮੇਰੇ ਪ੍ਰਣ ਉਡਾਰੇ ਨਮਸਕਾਰ ਡੰਡੋਰ ਗੁਰੂ ਨਾਨਕ ਬਾਰ ਜਾਉ ਬਾਰ ਰਾਓ ਓਡ ਮੈ ਸੋ ਜਗ ਜਗ ਤਿਉ ਮਨ ਤੁਰੇ ਚਿਤਾਰੇ ਸੋ ਦੋ ਮਨ ਕੀ ਮਿੱਠਾ ਤੁਰੀ ਆਗੇ ਸਾਰੇ ਤੂੰ ਮੇਰੀ ਓਟ ਬਲ ਬੋਟ ਤਨ ਤੁਮੀ ਤੂੰ ਮੇਰੇ ਪਰਿਵਾਰੇ ਜੋ ਤੂੰ ਕਰੋ ਸੋਈ ਭਲ ਹਮਰੇ ਪੇਖ ਨਾਨਕ ਗੈ ਸੁਖ ਚਰਨਾਰੇ ਬਿਲਾਵਲ ਮੁਹੱਲਾ ਪੰਜਵਾਂ ਸੁਮਿਟ ਪ੍ਰਾਕੋ ਸਗਨ ਉਡਾਨ ਮੋ ਮਗਨ ਪਟਨ ਸੰਗ ਪ੍ਰਾਣੀ ਐਸੇ ਮਨੇ ਵਿਸਾਰ ਨਰਾਓ ਸੰਜ ਵਿਖਿਆ ਲੇਖ ਰਾਜ ਕਿੰਨੀ ਅੰਤ ਮਨ ਤੇ ਡਾਰਨ ਕਾਂਕਰੋ ਲੋ ਰਤਨ ਦਾਸਾ ਸੰਦੋ ਬਡਾਰਨ ਇਹਦੇ ਕਾਲਿਓ ਮੇ ਸਵਾਮੀ ਹਾਰ ਪਰੇ ਤੁਮ ਸਾਰਨ ਨਾਨਕੀ ਬਿਨੰਤੀ ਹਰ ਪੈ ਸਾ ਸੰਗਰੰਗ ਤਾਰਨ ਬਲਾਵਲ ਮਨ ਬਲਾਵਲ ਮੁਹੱਲਾ ਪੰਜਵਾਂ ਸੰਤਨ ਕਹਿ ਸੁਨੀਅਤ ਪ੍ਰਭ ਕੀ ਬਾਤ ਕਥਾ ਕੀਰਤਨ ਆਨੰਦ ਮੰਗਲ ਤੁਨ ਪੂਰੇ ਦਿਨ ਸਰ ਰਾਓ ਕਰ ਗਿਰ ਆਪਣੇ ਪ੍ਰਭ ਕੀ ਨਿਰਾਮ ਨਾਮ ਆਪਣੇ ਕੀ ਕੀ ਨੀਂਦਾ ਢਾਡ ਪੈਰ ਗੁਣ ਗਾਤ ਪ੍ਰਭ ਕੇ ਕਾਮ ਕਰੋ ਇਤਾਂ ਤੇ ਜਾਤ ਤੇ ਤੁਮ ਗਾਏ ਵੇਖ ਪ੍ਰਭ ਦਾ ਸੁਣਿਆ ਵਰਤਾ ਰਸ ਭੋਜਨ ਖਾਦ ਸ਼ਰਨ ਸਰਨ ਨਾਨਕ ਪ੍ਰਭ ਤੇਰੀ ਕਰ ਕੇ ਬਾਲਾ ਸੰਸੰਗ ਮਿਲਾਦ ਬਿਲਾਵਲ ਮੁਹੱਲਾ ਪੰਜਵਾਂ ਰਾਖ ਲਿਗੇ ਆਪਣੇ ਜਨ ਆਪ ਕਰ ਹਰ ਹਰ ਨਾਮ ਜਿਨ੍ਹਾਂ ਬਿੰਸ ਗਏ ਸਾਸੋ ਹੁੰਦਾ ਰਾਓ ਗੁਣ ਗੋਬਿੰਦ ਗਾਓ ਸਭ ਹਰ ਜਨ ਰਾਗ ਰਤਨ ਰਸਨਾ ਲਾਭ ਕੋ ਜਨ ਕੀ ਤਿਸਨਾ ਨਿਬਰੀ ਰਾਮ ਰਸੈਨ ਆਤਮ ਪ੍ਰਾਪ ਚਰਨ ਗਏ ਸਰਨ ਸੁਖ ਦਾਤੇ ਗੁਰ ਕੇ ਬਚਨ ਜਪੇ ਹਰ ਜਾਪ ਸਾਗਰ ਤਰੇ ਪਰਮ ਪੈ ਬਿੰਸੇ ਕੋ ਨਾਨਕ ਠਾਕ ਪ੍ਰਤਾਪ ਬੁਲਾਵਲ ਮੁਹੱਲਾ ਪੰਜਵਾਂ ਤਾਪ ਲਾ ਗੁਰ ਸਿਰਜਣਹਾਰੇ

ਗੁਰੂ ਜੀ ਦੀ ਸਾਜਨ ਵਾਜੀ ਗੁਰੂ ਰੂਪ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ ਆਪਾਂ ਸਾਰੇ ਬਹੁਤ ਵੱਡੇ ਭਾਗਾਂ ਵਾਲੇ ਹਾਂ। ਮਹਾਰਾਜ ਨੇ ਆਪਣੇ ਤੇ ਬਹੁਤ ਵੱਡੀ ਬਖਸ਼ਿਸ਼ ਕੀਤੀ ਆ, ਆਪਾਂ ਨੂੰ ਸੰਗਤ ਬਖਸ਼ਿਸ਼ ਕੀਤੀ ਆ। ਸੰਗਤ ਤੋਂ ਬਿਨਾਂ ਆਪਣਾ ਜੀਵਨ ਕਿੱਦਾਂ ਦਾ ਹੁੰਦਾ, ਆਪਣੀ ਜ਼ਿੰਦਗੀ ਕਿੱਦਾਂ ਬਤੀਤ ਹੁੰਦੀ ਹੈ, ਗੁਰਬਾਣੀ ਦੁਆਰਾ ਮਹਾਰਾਜ ਆਪਾਂ ਨੂੰ ਦਰਸਾ ਰਹੇ ਨੇ। ਬਿਨ ਸੰਗਤੀ ਸਭ ਐਸੇ ਰਹੇ ਜੈਸੇ ਪਸ਼ੂ ਢੋਰ, ਜਿਨ ਕੀਏ ਤਿਸੇ ਨਾ ਜਾਨੀ, ਬਿਨ ਨਾਵੇ ਸਭ ਚੋਰ। ਗੁਰਮੁਖ ਪਿਆਰਿਓ ਆਪਾਂ ਗੁਰਬਾਣੀ ਗੁਰੂ ਦੀ ਸ਼ਰਨ ਦੇ ਵਿੱਚ ਆਏ ਹਾਂ। ਆਪਾਂ ਨੂੰ ਗੁਰਬਾਣੀ ਗੁਰੂ ਨੇ ਆਪਾਂ ਦੀ ਜਾਣਕਾਰੀ ਦਿੱਤੀ ਹੈ। ਗੁਰਬਾਣੀ ਆਪਾਂ ਦੀ ਪਛਾਣ, ਆਪਾਂ ਆਪਣੀ ਪਹਿਚਾਣ ਕਰਨ ਦੇ ਲਈ, ਆਪਣੇ ਆਪ ਨੂੰ ਸਮਝਣ ਤੇ ਬੁੱਝਣ ਦੇ ਲਈ ਆਪਾਂ ਗੁਰਬਾਣੀ ਗੁਰੂ ਦੀ ਸ਼ਰਨ ਦੇ ਵਿੱਚ ਆਏ ਹਾਂ। ਆਪਾਂ ਨੂੰ ਗੁਰਬਾਣੀ ਦੁਆਰਾ ਮਹਾਰਾਜ ਸਮਝਾ ਰਹੇ ਨੇ, ਨਾਨਕ ਗੁਰਮੁਖ ਆਪ ਪਛਾਣੇ, ਪ੍ਰਭ ਜੈਸੇ ਅਵਨਾਸ਼ੀ। ਗੁਰਬਾਣੀ ਦੁਆਰਾ ਆਪਾਂ ਨੂੰ ਇਹ ਸੁਣਨ ਨੂੰ ਮਿਲ ਰਿਹਾ ਵੀ ਆਪਣੇ ਤੇ ਉਹਦੇ ਵਿੱਚ ਫਰਕ ਨਹੀਂ। ਬ੍ਰਹਮੇ ਜਨ ਜਨਮੇ ਪਾਰ ਬ੍ਰਹਮ, ਇੱਕ ਆਪ ਨਹਿ ਕਛੁ ਭਰਮ, ਹਰ ਹਰ ਜਨ ਦੋਈ ਏਕ ਹੈ ਬਿਵਚਾਰ ਕਛੁ ਨਾਹੀ। ਜਦੋਂ ਆਪਾਂ ਗੁਰਬਾਣੀ ਨੂੰ ਵਿਚਾਰਦੇ ਹਾਂ ਜੇ ਆਪਣੇ ਤੇ ਉਹਦੇ ਵਿੱਚ ਫਰਕ ਨਹੀਂ ਤੇ ਫਿਰ ਆਪਾਂ ਉਹਨੂੰ ਪਛਾਣ ਕਿਉਂ ਨਹੀਂ ਰਹੇ, ਆਪਾਂ ਆਪਣੇ ਆਪ ਨੂੰ ਪਛਾਣ ਕਿਉਂ ਨਹੀਂ ਰਹੇ, ਫਰਕ ਕਿੱਥੇ ਪਿਆ, ਪੜਦਾ ਕਿੱਥੇ ਪਿਆ। ਜਦੋਂ ਆਪਾਂ ਗੁਰਬਾਣੀ ਨੂੰ ਵਿਚਾਰਨਾ ਸ਼ੁਰੂ ਕਰਦੇ ਹਾਂ ਫਿਰ ਆਪਾਂ ਨੂੰ ਪੜਦੇ ਦਾ ਭੇਦ ਖੁੱਲਦਾ, ਵਿੱਚ ਹੋਮੇ ਪੜਦਾ ਪਾਈ। ਨਾਮ ਤੋਂ ਬਿਨਾਂ ਸਾਡੇ ਮਨ ਚੋਰ ਵਾਲੀ ਅਵਸਥਾ, ਚੋਰ ਵਾਲੀ ਜ਼ਿੰਦਗੀ ਕਿੱਦਾਂ ਬਤੀਤ ਕਰਨ ਲੱਗੇ ਸੰਸਾਰ ਦੇ ਵਿੱਚ। ਜਿਨ ਕੀਏ ਤਿਸੇ ਨਾ ਜਾਣਨੀ, ਬਿਨ ਨਾਵੇ ਸਭ ਚੋਰ। ਜਿਹਨੇ ਚਾਰੇ ਖਾਣੀਆਂ ਨੂੰ ਪੈਦਾ ਕੀਤਾ, ਚਾਰੇ ਖਾਣੀਆਂ ਤੋਂ ਇਹ 84 ਲੱਖ ਦਾ ਜਨਮ ਕਰਾਇਆ, ਕਿਵੇਂ ਆਪਾਂ ਨੂੰ ਸਾਰਾ ਇਹ ਭੇਦ ਦੇ ਰਿਹਾ, ਦਿੱਤੇ ਜਾ ਰਿਹਾ ਗੁਰਬਾਣੀ ਦੁਆਰਾ। ਬਿਨਾਂ ਸੰਗਤ ਤੋਂ ਆਪਾਂ ਕਿਵੇਂ ਰਹਿ ਰਹੇ ਹਾਂ, ਮਹਾਰਾਜ ਦੱਸ ਰਹੇ ਨੇ ਬਿਨ ਸੰਗਤੀ ਸਭ ਐਸੇ ਰਹੇ ਜੈਸੇ ਪਸ਼ੂ ਢੋਰ। ਆਪਣੇ ਸਾਰਿਆਂ ਦੀ ਗੱਲ ਚੱਲ ਰਹੀ ਆ, ਆਪਾਂ ਸਵੀਕਾਰਦੇ ਹਾਂ ਹੁਣ ਵੀ ਮਹਾਰਾਜ ਸੱਚੇ ਪਾਤਸ਼ਾਹ ਅਸੀਂ ਇਸ ਢੰਗ ਦੇ ਨਾਲ ਆਪਣਾ ਜੀਵਨ ਬਸਰ ਕਰ ਰਹੇ ਹਾਂ। ਨਾਮ ਤੋਂ ਬਿਨਾਂ, ਇਸ ਸ਼ਬਦ ਤੇ ਰਤਨ ਤੋਂ ਬਿਨਾਂ ਇੱਕ ਚੋਰਾਂ ਦੀ ਤਰ੍ਹਾਂ ਵਿਚਰ ਰਹੇ ਹਾਂ ਇਸ ਇਲਾਕੇ ਦੇ ਵਿੱਚ। ਆਪਾਂ ਨੂੰ ਹੁਣ ਜਦੋਂ ਇਹ ਭੇਦ ਖੁੱਲਿਆ, ਜਦੋਂ ਆਪਾਂ ਨੂੰ ਗੁਰਬਾਣੀ ਦੁਆਰਾ ਆਪਣੀ ਸੋਝੀ ਆਈ, ਜਿਹਨੂੰ ਆਪਾਂ ਜਾਣਨ ਦੇ ਲਈ, ਜਿਹਨੂੰ ਆਪਾਂ ਮਿਲਣ ਦੇ ਲਈ, ਜਿਸ ਤੋਂ ਆਪਾਂ
ਬਖਰ ਹਾਸਲ ਕਰਨ ਦੇ ਲਈ ਆਏ ਸੀ। ਨਾ ਦੇਣ ਵਾਲੇ ਦਾ ਭੇਦ ਰਿਹਾ, ਨਾ ਸਾਨੂੰ ਉਸ ਵਸ ਦਾ ਗਿਆਨ ਰਿਹਾ, ਬਖਰ ਦਾ ਗਿਆਨ ਰਿਹਾ। ਅਸੀਂ ਸੰਸਾਰ ਦੇ ਵਿੱਚ ਆ ਕੇ ਸੰਸਾਰ ਦੇ ਪਦਾਰਥਾਂ ਦੇ ਨਾਲ ਅਨ ਸਵਾਰਥਾਂ ਤੇ ਆਕਾਰਾਂ ਦੇ ਨਾਲ ਪਿਆਰ ਕਰਨਾ ਸ਼ੁਰੂ ਕੀਤਾ। ਇਹ ਸਾਰਾ ਖੇਡ ਬਣਾਉਣ ਵਾਲੇ ਨੂੰ ਭੁੱਲ ਗਏ, ਦੇਣ ਹਾਰ ਪ੍ਰਭ ਛੋੜ ਕੇ ਲਾਗੇ ਅਨ ਸਵਾਏ ਨਾਨ ਕਛੂ ਨਾ ਸੁੱਝੇ ਬਿਨ ਆਵੇ ਪਤ ਜਾਏ। ਦੇਣ ਹਾਰ ਨੂੰ ਭੁੱਲ ਗਏ ਆਪਾਂ ਸਾਰੇ, ਉਹਦਾ ਸਾਥ ਛੱਡ ਦਿੱਤਾ ਆਪਾਂ, ਆਪਣੀ ਲਿਪ ਟੁੱਟ ਗਈ, ਮੁੜ ਕੇ ਜੋੜਨ ਦਾ ਚੇਤਾ ਹੀ ਨਹੀਂ ਆਇਆ। ਲਿਪ ਦਾ ਗੁਰਬਾਣੀ ਗੁਰੂ ਕੋਲੇ ਆ ਕੇ ਸ਼ਰਨ ਦੇ ਵਿੱਚ ਆ ਕੇ ਜਾਣਕਾਰੀ ਨਹੀਂ ਲਈ। ਹੁਣ ਜਦੋਂ ਆਪਾਂ ਮਹਾਰਾਜ ਦੀ ਸ਼ਰਨ ਦੇ ਵਿੱਚ ਆਉਂਦੇ ਹਾਂ, ਜਦੋਂ ਆਪਾਂ ਉਹਨਾਂ ਦੇ ਬਚਨ ਸੁਣਦੇ ਹਾਂ ਮਹਾਰਾਜ ਸੱਚੇ ਪਾਤਸ਼ਾਹ ਦੇ, ਆਪਾਂ ਨੂੰ ਫਿਰ ਭੇਦ ਖੁੱਲਦਾ ਵੀ ਆਪਾਂ ਇਸ ਸੰਸਾਰ ਦੇ ਵਿੱਚ ਕਿਸ ਮਕਸਦ ਦੇ ਲਈ ਆਏ ਸੀ, ਕਿਸ ਵੱਖਰ ਦੇ ਲਈ ਸੰਸਾਰ ਦੇ ਵਿੱਚ ਆਏ। ਉਸ ਵੱਖਰ ਤੋਂ ਬੇਖਬਰ ਕਿਵੇਂ ਹੋਏ, ਉਸ ਰਤਨ ਤੋਂ ਅਸੀਂ ਚੇਤਾ ਭੁਲਾ ਕੇ ਉਸ ਨਾਮ ਨੂੰ ਵਿਸਾਰ ਕੇ ਅਸੀਂ ਇੱਕ ਚੋਰਾਂ ਦੀ ਤਰ੍ਹਾਂ ਕਿਵੇਂ ਆਪਣਾ ਜੀਵਨ ਬਤੀਤ ਕਰਨ ਲੱਗੇ। ਹੁਣ ਆਪਾਂ ਨੂੰ ਭੇਦ ਖੁੱਲਿਆ ਜਦੋਂ ਮਹਾਰਾਜ ਦੀ ਸ਼ਰਨ ਚ ਆਏ ਹਾਂ, ਆਪਾਂ ਕਿਸ ਮਕਸਦ ਲਈ ਆਏ ਸੀ, ਆਪਾਂ ਕਿਵੇਂ ਇਹ ਪੰਜਾਂ ਦੇ ਨਾਲ ਗੱਲੀ ਲੱਗ ਗਏ ਇੱਥੇ ਆ ਕੇ। ਜਿਵੇਂ ਆਪਾਂ ਸੰਸਾਰ ਚ ਦੇਖਦੇ ਹਾਂ, ਕਿਸੇ ਬੱਚੇ ਨੂੰ ਆਪਾਂ ਕੋਈ ਚੀਜ਼ ਲੈਣ ਭੇਜੀਏ, ਜੇ ਕਾਫੀ ਸਮਾਂ ਉਹ ਵਾਪਸ ਨਾ ਆਏ, ਆਪਾਂ ਕਹਿੰਦੇ ਹਾਂ ਗੱਲੀ ਪੈ ਗਿਆ। ਹੁਣ ਅਸੀਂ ਇਹ ਪੰਜਾਂ ਦੇ ਨਾਲ ਵਿਚਾਰਾਂ ਦੇ ਵਿੱਚ ਕਿਵੇਂ ਪੈ ਗਏ, ਪੰਜ ਦੂਤ ਚਿੱਤ ਵੇ ਬਕਾਰਾਂ ਮਾਇਆ ਮੋਹ ਕਾ ਇਹੋ ਪਸਾਰਾ, ਇਸ ਖਿਲਾਰੇ ਤੇ ਪਸਾਰੇ ਦੇ ਵਿੱਚ ਆਪਾਂ ਕਿਵੇਂ ਸਾਰੇ ਖੇਡਣ ਲੱਗੇ, ਕਿਵੇਂ ਇਹਨਾਂ ਨਾਲ ਲੱਗ ਕੇ ਆਪਣੀ ਪਛਾਣ ਨੂੰ ਛੱਡ ਕੇ ਜਿਉਣਾ ਸ਼ੁਰੂ ਕੀਤਾ, ਇਹਨਾਂ ਪੰਜਾਂ ਦੇ ਨਾਲ ਰਲ ਕੇ ਅਸੀਂ ਕਿਵੇਂ ਆਪਣਾ ਸਾਰਾ ਜੀਵਨ ਸਵਾਸਾਂ ਦਾ ਧਨ ਖਰਚ ਕਰਨ ਲੱਗੇ। ਪੰਜ ਚੋਰ ਚੰਚਲ ਚਿੱਤ ਚਾਲੇ, ਇਹਨਾਂ ਚੋਰਾਂ ਨਾਲ ਰਲ ਕੇ ਇਹਨਾਂ ਨੇ ਸਾਨੂੰ ਚੋਰ ਕਿੱਦਾਂ ਬਣਾਇਆ। ਸਾਡਾ ਅੰਮ੍ਰਿਤ ਲੁੱਟ ਕੇ ਚੋਰੀ ਇਹਨਾਂ ਨੇ ਕੀਤੀ, ਤੇ ਚੋਰਾਂ ਦਾ ਦਾਗ ਕਿਹਨਾਂ ਤੇ ਲੱਗਿਆ, ਆਪਣੇ ਮਨਾਂ ਦੇ ਉੱਤੇ। ਇਸ ਦੇਹੀ ਅੰਦਰ ਪੰਜ ਚੋਰ ਵਸੇ, ਕਾਮ ਕ੍ਰੋਧ ਲੋਭ ਮੋਹ ਹੰਕਾਰਾਂ ਅੰਮ੍ਰਿਤ ਲੁੱਟੇ ਮਨਮੁਖ ਨਹੀਂ ਬੁੱਝੇ। ਆਪਾਂ ਬੁੱਝੇ ਹੀ ਨਹੀਂ, ਆਪਾਂ ਸੰਸਾਰ ਦੇ ਵਿੱਚ ਆਏ, ਸੰਸਾਰ ਦੇ ਵਿੱਚ ਆ ਕੇ ਆਪਾਂ ਆਪਣਾ ਸਰੀਰ ਤੇ ਆਪਣੇ ਪਰਿਵਾਰ ਦੇ ਮੈਂਬਰਾਂ ਦੇ ਸਰੀਰ ਤੱਕ ਸੀਮਤ ਰਹਿ ਗਏ। ਉਹਨਾਂ ਦਾ ਖਾਣ ਪੀਣ ਪਹਿਨਣ ਤੇ ਘਰ ਤਿੰਨ ਚੀਜ਼ਾਂ ਤੱਕ ਸੀਮਤ ਹੋ ਗਏ। ਐਡਾ ਵੱਡਾ ਖਜ਼ਾਨਾ ਦੇ ਕੇ ਭੇਜਿਆ ਮਹਾਰਾਜ ਸੱਚੇ ਪਾਤਸ਼ਾਹ ਨੇ, ਸਾਨੂੰ ਏਦਾਂ ਦੀ ਕੀਮਤ ਵਸ ਦੇ ਕੇ ਭੇਜਿਆ ਜਿਸ ਵੱਖਰ ਕੋ ਲੈਣ ਤੂੰ ਆਇਆ, ਰਾਮ ਨਾਮ ਸੰਤਨ ਘਰ ਪਾਇਆ। ਆਪਣੇ ਘਰ ਦੇ ਵਿੱਚ ਦੱਸਿਆ ਵੀ ਤੁਹਾਡੇ ਘਰ ਦੇ ਵਿੱਚ ਕਿਵੇਂ ਇਹ ਖਜ਼ਾਨਾ ਰੱਖਿਆ ਗਿਆ, ਤੁਹਾਡੇ ਮਨ ਦੇ ਇਸ਼ਨਾਨ ਕਰਨ ਦੇ ਲਈ ਤੁਹਾਡੇ ਅੰਦਰ ਕਿੱਥੇ ਤੀਰਥ ਬਣਾਇਆ ਗਿਆ ਸੂਖਮ ਦੇ ਵਿੱਚ,
तीर्थ नहावन जाओ, तीर्थ नाम है। एक तीर्थ जिहड़ा आपां शरीरक रूप दे विच करदे आं, अपने धार्मिक स्थानां ते तीर्थां ते आपां जांदे आं, साढ़े अंदर दा भेद गुरु नानक देव जी।

ਰਹਿੰਦੇ ਹੋਏ ਅਸੀਂ ਵਾਪਸ ਉਹ ਘਰ ਦੇ ਵਿੱਚ ਕਿਵੇਂ ਆਉਣਾ ਜਾਣਾ ਬਣਾਉਣਾ ਸਰੀਰ ਵਿੱਚ ਰਹਿੰਦੇ ਹੋਏ ਇਹ ਸੰਸਾਰ ਦੇ ਵਿੱਚ ਰਹਿੰਦੇ ਹੋਏ ਆਪਣਾ ਦੇਹ ਤੇ ਆਕਾਰ ਵਿੱਚ ਆਪਣੇ ਪਰਿਵਾਰ ਦੇ ਮੈਂਬਰਾਂ ਦੇ ਵਿੱਚ ਸਮਾਜ ਸੰਸਾਰ ਕੰਮ ਧੰਦਿਆਂ ਦੇ ਵਿੱਚ ਇਹਦੇ ਵਿੱਚ ਰਹਿੰਦੇ ਹੋਏ ਅਸੀਂ ਉਹਦੇ ਨਾਲ ਸੰਪਰਕ ਤੇ ਸੰਯੋਗ ਕਿਵੇਂ ਕਰਨਾ ਅਸੀਂ ਆਪਣੇ ਘਰ ਦੇ ਵਿੱਚ ਜਾ ਕੇ ਆਪਣੇ ਮਨ ਦੀ ਖੁਰਾਕ ਕਿਵੇਂ ਲੈਣੀ ਆ ਅੰਮ੍ਰਿਤ ਰਸ ਕਿਵੇਂ ਪੀਣਾ ਜਿਹੜਾ ਸਾਡੇ ਅੰਦਰ ਮਹਾਰਾਜ ਨੇ ਰੱਖਿਆ ਹੋਇਆ ਅੰਤਰ ਖੂੰਠਾ ਅੰਮ੍ਰਿਤ ਭਰਿਆ ਸ਼ਬਦੇ ਕਾੜ ਪੀਏ ਪਨਹਾਰੀ ਅੰਦਰ ਸਾਡੇ ਅੰਮ੍ਰਿਤ ਭਰਿਆ ਹੋਇਆ ਨਾ ਸੋਝੀ ਆਉਣ ਕਰਕੇ ਸਾਡਾ ਗੁਰਦੁਆਰਾ ਸਾਹਿਬ ਦੇ ਵਿੱਚ ਆਉਣਾ ਜਾਣਾ ਕਿੱਦਾਂ ਦਾ ਬਣਿਆ ਅਸੀਂ ਆਉਂਦੇ ਵੀ ਅਸੀਂ ਆਪਦੀ ਬਾਹਰਲੇ ਚਾਰ ਅੱਖਰਾਂ ਦੀ ਪੜ੍ਹਾਈ ਨੂੰ ਹੋਮੇ ਦੇ ਵਿੱਚ ਆਉਂਦੇ ਸਾਨੂੰ ਇਹ ਨਾ ਪਤਾ ਲੱਗਦਾ ਵੀ ਇਹ ਸਾਡਾ ਗੁਰਦੁਆਰੇ ਨਾਲ ਸੰਬੰਧ ਤੇ ਰਿਸ਼ਤਾ ਕੀ ਹੈ ਜੇ ਪੁੱਛਦਾ ਤਾਂ ਅਸੀਂ ਕਮਲਿਆਂ ਦੀ ਤਰ੍ਹਾਂ ਹੱਸਦੇ ਕਮਲੇ ਹੋਏ ਕਿਵੇਂ ਆਪਾਂ ਇੰਨੇ ਪੜ੍ਹੇ ਲਿਖ ਕੇ ਵੀ ਇੰਨੇ ਵਧੀਆ ਵਧੀਆ ਘਰਾਂ ਦੇ ਮੈਂਬਰ ਹੋ ਕੇ ਵੀ ਅਸੀਂ ਕਮਲੇ ਕਿਵੇਂ ਬਣੇ ਬਿਨ ਨਾਵੇ ਜੱਗ ਕਮਲਾ ਫਿਰੇ ਇਹਦੇ ਚ ਸਾਰੇ ਹੀ ਆ ਗਏ ਗਰੀਬ ਵੀ ਆ ਗਏ ਅਮੀਰ ਵੀ ਆ ਗਏ ਅਨਪੜ੍ਹ ਵੀ ਆ ਗਏ ਪੜ੍ਹੇ ਲਿਖੇ ਵੀ ਆ ਗਏ ਇਹ ਹੁਣ ਗੁਰਬਾਣੀ ਗੁਰੂ ਸਮਝਾ ਰਹੇ ਨੇ ਜਿਹੜੀ ਆਪਾਂ ਵਿਚਾਰ ਕਰ ਰਹੇ ਹਾਂ ਗੁਰਮੁਖ ਪਿਆਰਿਓ ਆਪਾਂ ਨਿਰੋਲ ਗੁਰਬਾਣੀ ਦੀ ਵਿਚਾਰ ਕਰ ਰਹੇ ਹਾਂ ਇਹਦੇ ਵਿੱਚੋਂ ਆਪਾਂ ਕਿਸੇ ਵੀ ਜੀਵ ਦੀ ਲਿਖਤ ਨੂੰ ਨਹੀਂ ਲੈ ਰਹੇ ਇਹਦੇ ਵਿੱਚ ਆਪਾਂ ਕੋਈ ਸਾਖੀ ਤੇ ਇਤਿਹਾਸ ਨੂੰ ਨਹੀਂ ਲੈ ਰਹੇ ਇਹਦੇ ਵਿੱਚੋਂ ਕੋਈ ਆਪਾਂ ਹੋਰ ਮਨ ਘੜਤ ਕਹਾਣੀ ਤੇ ਪ੍ਰਚਲਿਤ ਕੋਈ ਕਰੰਟ ਮਸਲੇ ਨੂੰ ਨਹੀਂ ਲੈ ਰਹੇ ਗੁਰਬਾਣੀ ਨੂੰ ਵਿਚਾਰ ਰਹੇ ਹਾਂ ਗੁਰਬਾਣੀ ਦੁਆਰਾ ਆਪਾਂ ਆਪਣੇ ਆਪ ਦੀ ਸੋਝੀ ਲੈ ਰਹੇ ਹਾਂ ਆਪਣੇ ਅੰਦਰ ਦੀ ਗੱਲਬਾਤ ਮਹਾਰਾਜ ਨਾਲ ਕਰ ਰਹੇ ਹਾਂ ਆਪਾਂ ਮਹਾਰਾਜ ਨੂੰ ਕਹਿ ਰਹੇ ਹਾਂ ਮਹਾਰਾਜ ਸੱਚੇ ਪਾਤਸ਼ਾਹ ਅੰਦਰ ਵੱਲੋਂ ਅਸੀਂ ਬਿਲਕੁਲ ਕੋਰੇ ਹੋ ਗਏ ਅੰਦਰੋਂ ਅਸੀਂ ਬਿਲਕੁਲ ਅਣਜਾਣ ਤੇ ਅਗਿਆਨਤਾ ਦੇ ਵਿੱਚ ਚਲੇ ਗਏ ਸਾਡੇ ਤੇ ਬਖਸ਼ਿਸ਼ ਕਰੋ ਆਪਾਂ ਨੂੰ ਮਹਾਰਾਜ ਸਮਝਾਉਂਦੇ ਨੇ ਜੇ ਅੰਦਰ ਦੀ ਹਾਲਤ ਅੰਦਰ ਦੀ ਗੱਤ ਅੰਦਰ ਦਾ ਖੇਡ ਸਮਝਣਾ ਸ਼ੰਕਾ ਨਹੀਂ ਕਰਨੀ ਜੋ ਗੁਰਬਾਣੀ ਗੁਰੂ ਦੱਸ ਰਹੇ ਨੇ ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣੋ ਗੁਰਸਿੱਖੋ ਹਰ ਕਰਤਾ ਆਪ ਮੂੰਹੋਂ ਕਢਾਏ ਮਾਲਕ ਦੀ ਕਹਾਣੀ ਆਪਾਂ ਨੂੰ ਮਹਾਰਾਜ ਦੱਸ ਰਹੇ ਨੇ ਬਈ ਧਿਆਨ ਦੇ ਨਾਲ ਸੁਣੋ ਮਨ ਨੂੰ ਹਾਜ਼ਰ ਰੱਖੋ ਇੱਥੇ ਆਪਦੀ ਪੜ੍ਹਾਈ ਤੇ ਆਪਣੇ ਗਿਆਨ ਨੂੰ ਥੋੜਾ ਚਿਰ ਪਿੱਛੇ ਰੱਖ ਦਿਓ ਜਦੋਂ ਆਪਾਂ ਆਪਣਾ ਗਿਆਨ ਛੱਡ ਕੇ ਆਪਣੀ ਮਤ ਛੱਡ ਕੇ ਆਪਾਂ ਮਹਾਰਾਜ ਦੇ ਬਚਨ ਸੁਣਦੇ ਹਾਂ ਆਪਣੇ ਅੰਦਰ ਦੀ ਗੱਲ ਚੱਲਦੀ ਆ ਫਿਰ ਮਹਾਰਾਜ ਅੰਦਰੋਂ ਸ਼ੁਰੂ ਕਰਦੇ ਨੇ ਅੰਤਰ ਕੀ ਗਤ ਜਾਣੀਏ ਗੁਰ ਮਿਲੀਏ ਸ਼ੰਖ ਅਤਾਰ ਮੋਇਆ ਜਿੱਤ ਘਰ ਜਾਈਏ ਜੀਵਦਿਆਂ ਮਨ ਮਾਰ ਆਪਾਂ ਨੂੰ ਉਹਨਾਂ ਨੇ ਹੁਣ ਸਮਝਾ ਰਹੇ ਨੇ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਦੇਹ ਨੂੰ ਛੱਡ ਕੇ ਆਪਾਂ ਸਰੀਰ ਨੂੰ ਛੱਡਦੇ ਹਾਂ ਉਦੋਂ ਕਿੱਥੇ ਜਾਂਦੇ ਹਾਂ ਤੁਸੀਂ ਹੁਣ ਖੋਜੋ ਉਹਨੂੰ ਹੁਣ ਲੱਭੋ ਗੁਰਬਾਣੀ ਗੁਰੂ ਨੂੰ ਪੁੱਛੋ ਆਪਾਂ ਨੂੰ ਦੱਸ ਰਹੇ ਨੇ ਵੀ ਤੁਸੀਂ ਉਹਨੂੰ ਕਿਵੇਂ ਖੋਜਣਾ ਉਹ ਜਗ੍ਹਾ ਨੂੰ ਕਿਵੇਂ ਤੁਸੀਂ ਪ੍ਰਾਪਤ ਕਰਨਾ ਕਿਵੇਂ ਤੁਸੀਂ ਉਸ ਜਗ੍ਹਾ ਦੇ ਵਿੱਚ ਜਾ ਕੇ ਆਉਣਾ ਜਾਣਾ ਬਣਾਉਣਾ ਤੁਸੀਂ ਉਹ ਘਰ ਦੇ ਵਿੱਚ ਕਿਵੇਂ ਟਿਕ ਕੇ ਤੇ ਥਿਰ ਹੋ ਕੇ ਬਹਿਣਾ ਬਹਿਣਾ ਸਿੱਖੋ ਥਿਰ ਘਰ ਬੈਸੋ ਹਰਜਨ ਪਿਆਰੇ ਸਤਿਗੁਰ ਤੁਮਰੇ ਕਾਜ ਸਵਾਰੇ ਹੁਣ ਆਪਾਂ ਗੁਰੂ ਘਰ ਆਉਂਦੇ ਹਾਂ ਸਾਰੇ ਆਪਾਂ ਨੂੰ ਨਾ ਪਤਾ ਹੋਣ ਕਰਕੇ ਆਪਾਂ ਆਉਂਦੇ ਹਾਂ ਖੜੇ ਖੜੇ ਭੱਜ ਜਾਂਦੇ ਹਾਂ ਖੜੇ ਖੜੀ ਕਹਿੰਦੇ ਹਾਂ ਸਤਿਗੁਰ ਤੁਹਾਡੇ ਕੋਲੇ ਆ ਗਏ ਸਾਡਾ ਕੰਮ ਕਰ ਦਿਓ ਉਹ ਕਹਿੰਦੇ ਨੇ ਕੰਮ ਹੋ ਜਾਊਗਾ ਤੇ ਬਹਿਣਾ ਪਊ ਜਿਵੇਂ ਆਪਾਂ ਕਿਸੇ ਕੋਲੇ ਵੈਸੇ
ਕਿਸੇ

0: ਮੱਲੀ ਚਲੇ ਜਾਈਏ, ਆਪਾਂ ਨੂੰ ਕਹਿ ਦਿੰਦੇ ਨੇ ਜੀ ਵੀ ਬੈਠੋ ਕੋਈ ਨਾ, ਸੁਣਦੇ ਆ ਤੁਹਾਡੀ ਗੱਲ, ਕੋਈ ਨਾ ਹੋ ਜੂ ਕੰਮ, ਬੈਠੋ ਤਾਂ ਸਹੀ। ਆਪਾਂ ਨੂੰ ਇਸੇ ਤਰੀਕੇ ਜਦੋਂ ਆਪਾਂ ਆ ਕੇ ਬੇਨਤੀ ਕਰਦੇ ਹਾਂ ਸਾਹਮਣੇ ਖੜ ਕੇ ਮਹਾਰਾਜ ਦੇ, ਉਹ ਕਹਿੰਦੇ ਨੇ ਟਿਕ ਜੋ, ਬਹਿ ਜਾਓ, ਫਿਰ ਹੋ ਜਾਓ, ਫਿਰ ਘਰ ਬੈਸੋ, ਹਰਜਨ ਪਿਆਰੇ ਸਤਿਗੁਰ ਤੁਮਰੇ ਕਾਸ ਸਵਾਰੇ। ਕਹਿੰਦੇ ਉਹ ਫਿਕਰ ਨਾ ਕਰੋ, ਉਹ ਸਾਡੇ ਹੱਥ ਚ ਦੇ ਦਿਓ, ਜਿਸ ਕੰਮ ਦੇ ਲਈ ਆਏ ਹੋ ਉਹਨਾਂ ਚਿਰ ਹਿੱਲੋ ਨਾ ਜਿੰਨਾ ਚਿਰ ਤੁਹਾਡਾ ਕੰਮ ਨਾ ਹੋ ਜਾਏ। ਆਪਣੀ ਕੀ ਵਾਸਤਾ, ਆਪਣੀ ਵਾਸਤਾ ਵੀ ਮੱਥਾ ਟੇਕੋ, ਪ੍ਰਸ਼ਾਦ ਲਓ, ਚਲੋ ਘਰ ਨੂੰ ਚੱਲੀਏ। 1430 ਅੰਗਾਂ ਚ ਕੀ ਸਿਖਾਇਆ ਜਾ ਰਿਹਾ, 1430 ਅੰਗਾਂ ਦੇ ਵਿੱਚ ਕਿਵੇਂ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਆਪਾਂ ਨੂੰ ਵੀ ਬਾਝਣ ਇਹ ਖੇਡ ਕਿੱਥੇ ਰਹੇ ਨੇ, ਇਹ ਕਮਲੇ ਕਿਵੇਂ ਹੋ ਗਏ ਨੇ ਸੰਸਾਰ ਦੇ ਵਿੱਚ ਆ ਕੇ। ਕਮਲੇ ਦੀ ਨਿਸ਼ਾਨੀ ਕੀ ਹੁੰਦੀ ਆ, ਉਹਨੂੰ ਪੁੱਛੋ ਤੇਰਾ ਘਰ ਕਿਹੜਾ ਹੱਸੂਗਾ, ਉਹਨੂੰ ਪੁੱਛੋ ਤੇਰਾ ਪਿੰਡ ਕਿਹੜਾ ਹੱਸੂਗਾ, ਉਹਨੂੰ ਪੁੱਛੋ ਵੀ ਤੈਨੂੰ ਨਹਾਤੇ ਨੂੰ ਕਿੰਨਾ ਚਿਰ ਹੋ ਗਿਆ, ਇਸ਼ਨਾਨ ਕੀਤੇ ਨੂੰ ਹੱਸੂਗਾ, ਤੇਰੇ ਮਾਂ ਪਿਓ ਕੌਣ ਨੇ ਉਹ ਹੱਸੂਗਾ। ਜਿਹੜਾ ਜੀਵ ਸੰਗਤ ਦੇ ਵਿੱਚ ਆ ਕੇ ਜਿਹਨੂੰ ਗੁਰਬਾਣੀ ਸਮਝ ਨਾ ਲੱਗੇ, ਉਹ ਹੱਸੀ ਜਾਵੇ, ਇੱਧਰ ਉੱਧਰ ਦੇਖੀ ਜਾਵੇ, ਇਹ ਨਿਸ਼ਾਨੀ ਹੁੰਦੀ ਆ ਵੀ ਇਹ ਮੈਂਟਲ ਹੋ ਗਿਆ, ਇਹਨੂੰ ਹੁਣ ਇਲਾਜ ਦੀ ਲੋੜ ਆ, ਤੇ ਇਹਨੂੰ ਸਾਰੀ ਇਨਫੋਰਮੇਸ਼ਨ ਤੇ ਸਾਰਾ ਭੇਦ ਲੈਣ ਦੀ ਲੋੜ ਆ ਵੀ ਇਹ ਇਸ ਪੋਜੀਸ਼ਨ ਚ ਗਿਆ ਕਿਵੇਂ। ਜਦੋਂ ਇਹ ਸੁਣਦਾ, ਫਿਰ ਇਹ ਸੁਣਦਾ ਹੋਇਆ ਮਨ ਦੇ ਵਿੱਚ ਅਫਸੋਸ ਕਰਦਾ ਵੀ ਮੈਂ ਐਡਾ ਕਮਲਾ ਤੇ ਮੂਰਖ ਹੋ ਗਿਆ, ਮੈਨੂੰ ਮੈਂ ਆਪਣੇ ਆਪ ਤੇ ਹੀ ਹੱਸੀ ਜਾਂਦਾ, ਦੇਖਣ ਨੂੰ ਬੜਾ ਸੋਹਣਾ ਲੱਗਦਾ, ਦੁਨਿਆਵੀ ਪੜ੍ਹਾਈ ਦੇ ਵਿੱਚ ਵੀ ਸੋਹਣੇ ਅੱਖਰ ਪੜ੍ਹੇ ਹੋਏ ਨੇ, ਸੋਹਣੀ ਪੜ੍ਹਾਈ ਕੀਤੀ ਹੋਈ ਆ, ਸੋਹਣੀ ਡਿਗਰੀ ਲਈ ਹੋਈ ਆ, ਜਦੋਂ ਮਨ ਦੀ ਗੱਲ ਚੱਲਦੀ ਹੈ ਤੇ ਕੋਈ ਆਨਸਰ ਨਹੀਂ। ਕਿਸੇ ਸਾਇੰਟਿਸਟ ਨੂੰ ਪੁੱਛ ਲਓ ਮਨ ਕੀ ਆ, ਪਤਾ ਨਹੀਂ, ਕਿਸੇ ਡਾਕਟਰ ਨੂੰ ਪੁੱਛ ਲਓ, ਫਾਰਮਾਸਿਸਟ ਤੋਂ ਪੁੱਛ ਲਓ ਮਨ ਕੀ ਆ। ਬਹੁਤ ਸਾਰੇ ਜੀਵ ਮਿਲਦੇ ਨੇ ਆਪਣੇ ਸੰਗ ਚ ਹੈਗੇ ਨੇ ਜੀਵ, ਕਾਲਾਂ ਆਉਂਦੀਆਂ ਨੇ, ਮਨ ਦਾ ਸੰਤੁਲਨ ਵਿਗੜ ਰਿਹਾ, ਖਾਸ ਕਰਕੇ ਜਿਹੜਾ ਜ਼ਿਆਦਾ ਐਜੂਕੇਟਡ ਕੈਟਾਗਰੀ ਆ ਉਹਨਾਂ ਦਾ ਵਿਗੜ ਰਿਹਾ, ਡਿਪਰੈਸ਼ਨ ਚ ਜਾ ਰਹੇ ਨੇ। ਇਹਦੀ ਦਵਾਈ ਹੈ ਨਹੀਂ ਡਾਕਟਰਾਂ ਦੇ ਕੋਲੇ, ਕਿਉਂਕਿ ਡਾਕਟਰ ਆ ਜਿਹੜਾ ਉਹ ਸਿਰਫ ਸਰੀਰ ਦਾ ਤੇ ਤਨ ਦਾ ਡਾਕਟਰ ਆ, ਉਹ ਸਿਰਫ ਇਹਦੀ ਨੌਲੇਜ ਰੱਖਦਾ, ਇਦੋਂ ਅੱਗੇ ਉਹਨੂੰ ਪਤਾ ਨਹੀਂ ਮਨ ਕੀ ਚੀਜ਼ ਆ। ਆਪਾਂ ਜਿੰਨੇ ਬੈਠੇ ਆ ਨਾ, ਹੱਥ ਖੜਾ ਕਰਕੇ ਦੱਸਿਓ ਆਪਣਾ ਮਨ ਸਰੀਰ ਚ ਕਿੱਥੇ ਰਹਿੰਦਾ, ਕਿਸ ਪੁਆਇੰਟ ਦੇ ਆ, ਪੜ੍ਹੇ ਲਿਖੇ ਬੈਠੇ ਹੋ ਸਾਰੇ, ਹੱਥ ਖੜਾ ਕਰੋ ਜੇ ਕਿਸੇ ਨੂੰ ਪਤਾ। ਇੱਕ ਮਨੀ ਮਨ ਕੀ ਆ, ਸਰੀਰ ਚ ਰਹਿੰਦਾ ਕਿੱਥੇ, ਇਹ ਕੀ ਕਰਦਾ ਸਵੇਰ ਤੋਂ ਸ਼ਾਮ ਤੱਕ, ਇਹ ਜਦੋਂ ਰਾਤ ਨੂੰ ਤੁਸੀਂ ਕਹਿੰਦੇ ਅਸੀਂ ਸੌਂ ਗਏ, ਇਹ ਕਿਹੜੀ ਸਥਾਨ ਤੇ ਜਾਂਦਾ, ਕਿਹੜੇ ਪਲੇਸ ਤੇ ਜਾਂਦਾ, ਪਤਾ ਕਿਸੇ ਨੂੰ, ਕਿੰਨਾ ਚਿਰ ਹੋ ਗਿਆ ਗੁਰੂ ਘਰ ਆਉਂਦਿਆਂ ਨੂੰ, ਆਹੀ ਸਿੱਖਣਾ ਸੀ ਇੱਥੇ ਆ ਕੇ। ਪੀਸ ਆਫ ਮਾਇੰਡ, ਪੀਸ ਆਫ ਮਾਇੰਡ ਹਰੇਕ ਦੀ ਜੀਭ ਦੇ ਉੱਤੇ ਆ, ਏਦਾਂ ਨਹੀਂ ਮਿਲਦਾ ਇਹ। ਜਿਵੇਂ 7-7 ਸਾਲ ਆਪਾਂ ਡਿਗਰੀ ਤੇ ਲਾਉਂਦੇ ਹਾਂ ਨਾ, ਇੱਥੇ ਵੀ ਟਾਈਮ ਲਾਉਣਾ ਪੈਂਦਾ, ਪੈਸੇ ਨਾਲ ਨਹੀਂ ਮਿਲਦੀ ਇਹ ਚੀਜ਼, ਜ਼ਮੀਨ ਤੇ ਡਿਗਰੀ ਨਾਲ ਨਹੀਂ ਮਿਲਦੀ। ਬਹੁਤ ਸਾਰੇ ਪੜ੍ਹੇ ਲਿਖੇ ਬੰਦੇ ਜਿਹੜੇ ਆਪਾਂ ਦੇਖਦੇ ਨਾ ਦੁਨੀਆਂ ਦੇ ਵਿੱਚ, ਜਿਹੜੇ ਰਿਚ ਨੇ, ਟੌਪ 10 ਚ ਆਉਂਦੇ ਨੇ, ਉਹ ਵੀ ਸੂਸਾਈਡ ਕਰ ਲੈਂਦੇ ਨੇ। ਕਿਉਂ ਕਰਦੇ ਨੇ, ਇੰਨਾ ਪੈਸਾ ਹੁੰਦੇ ਹੋਏ, ਇੰਨਾ ਨਾਂ ਹੁੰਦੇ ਹੋਏ, ਕਿਉਂ? ਅਗਿਆਨਤਾ, ਨੌਲੇਜ ਨਹੀਂ, ਜਿਉਣਾ ਨਹੀਂ ਆਉਂਦਾ। ਗੁਰਬਾਣੀ ਆ ਜਿਉਣ ਦੇ ਲਈ, ਸਿੱਖਣ ਦੇ ਲਈ, ਦੁਨੀਆਂ ਦੀ ਪੜ੍ਹਾਈ ਆ ਪੈਸਾ ਕਮਾਉਣ ਲਈ, ਸਮਝਣਾ ਪਊ। ਜਿੱਦਣ ਸਾਨੂੰ ਇਹ ਪਤਾ ਲੱਗ ਗਿਆ ਤੇ ਫਿਰ ਕਲਾਸ ਦੇ ਵਿੱਚ ਬਹਿਣਾ ਆਜੂਗਾ, ਆਪਣੀ ਕਲਾਸ ਆ ਜਿਹੜੇ ਆਪਾਂ ਬੈਠੇ ਹਾਂ, ਸਤ ਸੰਗਤ ਸਤਿਗੁਰ ਚਟਸਾਲ ਹੈ, ਇਹ ਆਪਣੇ ਪ੍ਰਿੰਸੀਪਲ ਨੇ, ਇਹ ਆਪਣੀ ਯੂਨੀਵਰਸਿਟੀ ਆ ਬ੍ਰਹਮ ਦੀ, ਮਨਾਂ ਦੀ, ਇਹ ਮਨਾਂ ਦੀ ਯੂਨੀਵਰਸਿਟੀ ਆ। ਦੋਨਾਂ ਚੀਜ਼ਾਂ ਨੂੰ ਜਦੋਂ ਆਪਾਂ ਸਿੱਖਾਂਗੇ ਨਾ, ਦੋਨਾਂ ਨੂੰ ਲੈ ਕੇ ਚੱਲਾਂਗੇ, ਫਿਰ ਕੋਈ ਦੁੱਖ ਨਹੀਂ ਸੰਸਾਰ 'ਚ। ਆਹੀ ਸਰੀਰ ਆ, 10 ਘੰਟੇ ਬਹਿ ਜਾਓ, 24 ਘੰਟੇ ਬਹਿ ਜਾਓ, ਪਤਾ ਹੀ ਨਹੀਂ ਲੱਗੂ ਸਰੀਰ ਕਿੱਥੇ ਆ। ਜਦੋਂ ਮਨ ਦਾ ਸੰਤੁਲਨ ਵਿਗੜ ਗਿਆ 5 ਮਿੰਟ ਨਹੀਂ ਬੈਠ ਸਕਾਂਗੇ। ਇਹਨੂੰ ਚੈੱਕ ਕਰਨਾ ਹੋਵੇ ਨਾ, ਚੈੱਕ ਕਰਿਓ। ਇੱਥੇ ਆਪਣੇ ਆਪ ਨੂੰ, ਆਪਣੀ ਨੌਲੇਜ, ਆਪਾਂ ਨੂੰ ਸਾਰੀ ਜਾਣਕਾਰੀ ਦਿੱਤੀ ਜਾ ਰਹੀ ਆ ਮਨ ਬਾਰੇ ਤੇ ਆਪਣੇ ਬਾਰੇ। ਇਹ ਆਪਣੀ ਨੌਲੇਜ ਆ। ਜਦੋਂ ਆਪਣੇ ਲਈ ਆਪਾਂ ਸਿੱਖਣਾ, ਆਪਣੇ ਤੋਂ 5 ਤੋਂ 10 ਮਿੰਟ ਬਹਿ ਨਹੀਂ ਹੁੰਦਾ। ਦੋ ਪਾਵਰਾਂ ਨੇ, ਇੱਕ ਕਾਲ ਇੱਕ ਅਕਾਲ। ਇਸ ਇਲਾਕੇ ਦੇ ਵਿੱਚ ਸਾਰਾ ਕੰਟਰੋਲ ਕਾਲ ਨੇ ਕੀਤਾ ਹੋਇਆ। ਖੰਡ ਪਤਾਲ ਦੀਪ ਸਭ ਲੋਆ, ਕਾਲੇ ਵਾਸਾ ਵਾਪਰਵ ਕੀ ਆ। ਸਭ ਜਗ ਕਾਲੇ ਵਾਸ ਹੈ, ਸਾਰਾ ਕੰਟਰੋਲ ਕਾਲ ਦਾ ਸਾਰਿਆਂ ਨੂੰ ਆਲੇ ਦੁਆਲੇ ਘੇਰਿਆ ਹੋਇਆ ਨੇ। ਕਾਲ ਦੇ ਇਹਦੇ 'ਚ ਜਾਓ, ਰਾਤ ਦੇ 2 ਵਜੇ ਤੁਸੀਂ ਕਿਤੇ ਘੁੰਮੀ ਜਾਓ, ਤੜਕੇ ਦੇ 4 ਵੱਜ ਜਾਣਗੇ, ਨਾ ਸਰੀਰ ਥੱਕੂਗਾ ਨਾ ਮਨ ਥੱਕੂਗਾ। ਜਦੋਂ ਇੱਥੇ ਆ ਜਾਵਾਂਗੇ 5 ਮਿੰਟ ਨਹੀਂ ਕੱਢੂ। ਸਰੀਰ ਉਹੀ ਆ, ਮਨ ਉਹੀ ਆ। ਇੱਥੇ ਸਰੀਰ ਵੀ ਕਹੂਗਾ ਉੱਠ ਖੜ ਭੱਜ ਲਾ, ਮਨ ਵੀ ਕਹੂਗਾ ਉੱਠ ਖੜ ਚੱਲ ਹੁਣ ਘਰ ਨੂੰ। ਉੱਥੇ ਚਲੇ ਜਾਓ, ਕਦੇ ਨਹੀਂ ਕਹੂਗਾ। ਆਪਾਂ ਦੇਖਦੇ ਹਾਂ ਨਾ, ਸਮਝਣਾ ਇਹਨੂੰ ਵੀ ਗੇਮ ਚੱਲ ਰਹੀ ਆਪਣੇ ਨਾਲ ਕੋਈ। ਉਹੀ ਸਰੀਰ ਆ, ਇੱਕ ਜਗ੍ਹਾ ਤਾਂ 12 ਘੰਟੇ ਜਾ ਕੇ ਘੁੰਮ ਰਿਹਾ ਰਾਤ ਦੇ 2 ਵਜੇ ਸੀ, ਤੇ ਸਾਰਾ ਹੀ ਸਿਸਟਮ ਵਿਗੜ ਰਿਹਾ। ਜਿਹੜਾ ਬੰਦਾ ਰਾਤ ਨੂੰ 2 ਵਜੇ ਜਾਂ ਤੜਕੇ 4 ਵਜੇ ਸੌਂਗਾ, ਉਹ ਬ੍ਰੇਕਫਾਸਟ ਕਰੂਗਾ? ਇੱਕ ਚੀਜ਼ ਤਾਂ ਗਈ। ਜਦੋਂ ਇੱਕ ਨੌਲੇਜ ਰੱਖਣ ਵਾਲਾ ਬੰਦਾ, ਆਪਣੇ ਆਪ ਤੇ ਮਾਲਕ ਨੂੰ ਸਮਝਣ ਵਾਲਾ ਬੰਦਾ, ਜਦੋਂ ਉਹ ਸੌਂਗਾ, ਦੂਜੇ ਜੀਵ ਉਦੋਂ ਉੱਠਣਗੇ। ਜਦੋਂ ਤੜਕੇ ਉੱਠੂਗਾ 4 ਵਜੇ, ਮਾਲਕ ਨੂੰ ਚੇਤੇ ਕਰਨ ਦੇ ਲਈ ਤੇ ਆਪਣੇ ਆਪ ਨੂੰ ਸਮਝਣ ਦੇ ਲਈ ਵੀ ਅੱਧਾ ਘੰਟਾ 20 ਮਿੰਟ ਆਪਣੇ ਬਾਰੇ ਦੇਖਦੇ ਹਾਂ, ਕੋਈ ਅੱਜ ਨਵੀਂ ਗੱਲ ਸਿੱਖਦੇ ਹਾਂ ਇਹਦੇ ਵਿੱਚੋਂ ਮਹਾਰਾਜ ਸੱਚੇ ਪਾਤਸ਼ਾਹ ਤੋਂ, ਉਹ ਆ ਕੇ ਸੌਣਗੇ ਉਸ ਸਮੇਂ। ਹੋ ਰਿਹਾ ਨਾ, ਸਾਰਾ ਸੰਤੁਲਨ ਵਿਗੜ ਰਿਹਾ ਸਾਰਾ ਹੀ। ਇਹ ਤਾਂ ਹੀ ਹੋ ਰਿਹਾ ਅਸੀਂ ਗੁਰਬਾਣੀ ਤੋਂ ਦੂਰ ਚਲੇ ਗਏ। ਅਸੀਂ ਆਪ ਦਾ ਹੀ ਇੱਕ ਤਰੀਕਾ ਬਣਾ ਲਿਆ ਆਉਣ ਜਾਣ ਦਾ, ਵੀ ਚਲੋ ਜੀ ਛਕੋ ਛਕਾਓ ਤੇ ਚੱਲੀਏ। ਏਦਾਂ ਸੁਣਦਾ ਨਹੀਂ ਉਹ, ਏਦਾਂ ਇੱਕ ਵੀ ਕੰਮ ਨਹੀਂ ਕਰਦਾ ਆਪਣਾ ਉਹ, ਕਿਉਂਕਿ ਆਪਣਾ ਪਿਆਰ ਹੀ ਨਹੀਂ ਉਹਦੇ ਨਾਲ। ਆਪਾਂ ਨੇ ਆਪਣਾ ਉਹਦੇ ਕੋਲੇ ਬੈਠਣਾ ਹੀ ਨਹੀਂ ਚਾਹੁੰਦੇ। ਜਿੰਨਾ ਚਿਰ ਹੁਣ ਆਪਾਂ ਬੈਠਾਂਗੇ ਨਹੀਂ, ਆਪਣਾ ਕੰਮ ਠੀਕ ਨਹੀਂ ਹੋਊਗਾ। ਉਹ ਬੈਠਣ ਨੂੰ ਕਹਿ ਰਹੇ ਨੇ, ਥਿਰ ਘਰ ਬੈਸੋ ਹਰਜਨ ਪਿਆਰੇ ਸਤਿਗੁਰ ਤੁਮਰੇ ਖਾਸ ਵਾਰੇ। ਆਪਾਂ ਹੁਣ ਬੈਠਣਾ ਸਿੱਖ ਰਹੇ ਹਾਂ, ਥਿਰ ਹੋ ਕੇ, ਥਿਰ ਹੁੰਦਾ ਬਿਲਕੁਲ ਨਿਚਲ ਟਿਕ ਜਾਵੇ ਮਨ। ਚੱਲੇ ਨਾ ਗੁਰਮੁਖ ਪਿਆਰੇ, ਹੁਣ ਇਹਨੂੰ ਆਪਾਂ ਨੂੰ ਗੁਰਬਾਣੀ ਦੇ ਵਿੱਚ ਪਹਿਲਾਂ ਸਾਰਾ ਥਿਊਰੀ ਮਨ ਦੀ ਸਮਝਾਉਂਦੇ ਨੇ ਮਹਾਰਾਜ ਸੱਚੇ ਪਾਤਸ਼ਾਹ, ਫਿਰ ਇਹਨੂੰ ਪ੍ਰੈਕਟੀਕਲ ਕਰਾਉਂਦੇ ਨੇ ਪ੍ਰੈਕਟੀਕਲ। ਹੁਣ ਆਪਾਂ ਵਿਚਾਰ ਕਰ ਰਹੇ ਸੀ ਨਾ, ਆਪਾਂ ਨੂੰ ਅੱਧਾ ਘੰਟਾ ਹੋ ਗਿਆ, ਹੁਣ ਆਪਾਂ ਪ੍ਰੈਕਟੀਕਲ ਕਰਨਾ, ਐਕਸਰਸਾਈਜ਼ ਕਰਨਾ, ਹੁਣ ਮਨ ਦਾ ਜਿਮ ਕਰਨਾ ਆਪਾਂ। ਉਹ ਕੀ ਆ, ਜਦੋਂ ਹੁਣ ਆਪਾਂ ਸਿਮਰਨ ਕਰਨਾ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਕਰਨਾ, ਇੱਥੋਂ ਹੁਣ ਆਪਣੀ ਦੂਜੀ ਖੇਡ ਸ਼ੁਰੂ ਹੋਣੀ ਆ। ਆਹ ਅੱਖਾਂ ਦੀ ਨਹੀਂ, ਇਹ ਅੱਖਾਂ ਤੋਂ, ਜਿਹੜੀ ਆਹ ਅੱਖਾਂ ਤੋਂ ਬਿਨਾਂ ਦੇਖਣਾ, ਅੱਖੀ ਵਾਝੋਂ ਵੇਖਣਾ ਬਿਨ ਕੰਨਾਂ ਸੁਣਨਾ। ਜਿਵੇਂ ਆਪਾਂ ਰਾਤ ਨੂੰ ਸੁਪਨੇ ਦੇ ਵਿੱਚ ਬਿਨਾਂ ਅੱਖਾਂ ਤੋਂ ਦੇਖਦੇ ਆ ਨਾ, ਅੱਖਾਂ ਤਾਂ ਬੰਦ ਹੁੰਦੀਆਂ ਨੇ। ਜਦੋਂ ਕਿਸੇ ਨਾਲ ਗੱਲ ਕਰਦੇ ਹਾਂ ਸੁਪਨੇ ਦੇ ਵਿੱਚ, ਆਹ ਜੀਭ ਤਾਂ ਆਪਣੀ ਚੱਲਦੀ ਨਹੀਂ, ਗੱਲਬਾਤ ਵੀ ਹੁੰਦੀ ਆ ਵੀ ਰਾਤ ਉਹ ਫਲਾਣਾ ਬੰਦਾ ਮਿਲਿਆ ਸੀ, ਮੈਂ ਉਹਦੇ ਨਾਲ ਆਹ ਗੱਲਬਾਤ ਕੀਤੀ। ਬਿਨਾਂ ਪੈਰਾਂ ਤੋਂ ਚੱਲ ਰਹੇ ਹਾਂ, ਬਿਨਾਂ ਹੱਥਾਂ ਤੋਂ ਕਰ ਰਹੇ ਹਾਂ। ਇਹ ਹੁਣ ਆਪਾਂ ਉਹ ਚੀਜ਼ ਜਿਹੜੀ ਆ ਮਹਾਰਾਜ ਤੋਂ ਸਿੱਖ ਰਹੇ ਹਾਂ, ਤੇ ਸਿੱਖ ਕੇ ਫਿਰ ਆਪਾਂ ਉਹਦੇ ਵਿੱਚ ਤੁਰਨਾ ਚਾਹੁੰਦੇ ਹਾਂ। ਬਿਨਾਂ ਅੱਖਾਂ ਤੋਂ ਦੇਖਣਾ ਚਾਹੁੰਦੇ ਹਾਂ, ਬਿਨਾਂ ਕੰਨਾਂ ਤੋਂ ਸੁਣਨਾ ਚਾਹੁੰਦੇ ਹਾਂ, ਬਿਨਾਂ ਪੈਰਾਂ ਤੋਂ ਚੱਲਣਾ ਚਾਹੁੰਦੇ ਹਾਂ, ਬਿਨਾਂ ਹੱਥਾਂ ਤੋਂ ਕਰਨਾ ਚਾਹੁੰਦੇ ਹਾਂ। ਇੱਦਾਂ ਅਸੀਂ ਸ਼ਬਦ ਦੁਆਰਾ ਜਿਉਂਦੇ ਜੀ ਮਰਨਾ ਸਿੱਖਣਾ ਚਾਹੁੰਦੇ ਹਾਂ ਤੇ ਉਹਨੂੰ ਪਛਾਣਨਾ ਚਾਹੁੰਦੇ ਹਾਂ। ਆਪਾਂ ਨੂੰ ਹੁਣ ਗੁਰਬਾਣੀ ਦੁਆਰਾ ਪਤਾ ਲੱਗ ਗਿਆ, ਜਿਹੜਾ ਮਨ ਸੂਖਮ ਆ ਉਹ ਦਿਖਦਾ ਨਹੀਂ, ਜਿਹੜਾ ਅੰਮ੍ਰਿਤ ਆ ਆਪਣੇ ਅੰਦਰ ਮਹਾਰਾਜ ਨੇ ਕੁੰਡ ਭਰ ਕੇ ਰੱਖਿਆ ਹੋਇਆ, ਅੰਤਰ ਖੂੰਠਾ ਅੰਮ੍ਰਿਤ ਭਰਿਆ, ਸ਼ਬਦੇ ਕੱਢ ਪੀਏ ਪਨਹਾਰੀ, ਉਹ ਦਿਖਦਾ ਨਹੀਂ। ਅੰਦਰ ਤੀਰਥ ਬਣਾ ਹੋਇਆ ਮਨ ਦੇ ਇਸ਼ਨਾਨ ਲਈ, ਅੰਤਰਗਤ ਤੀਰਥ ਮਲ ਨਾਓ, ਮੈਲ ਗਈ ਮਨ ਨਿਰਮਲ ਹੋਆ ਅੰਮ੍ਰਿਤਸਰ ਤੀਰਥ ਨਾਏ। ਹੁਣ ਆਪਾਂ ਨੂੰ ਅੰਦਰ ਜਿਹੜਾ ਆਪਣੇ ਕੀਰਤਨ ਚੱਲ ਰਿਹਾ ਉਹ ਆਪਾਂ ਨੂੰ ਕੀਰਤਨ ਸੁਣਦਾ ਨਹੀਂ, ਅੰਦਰ ਜਿਹੜੇ ਆਪਣੇ ਅੰਦਰ ਸ਼ਬਦ ਚੱਲ ਰਹੇ ਨੇ, ਸੰਖ ਵੱਜ ਰਹੇ ਆ, ਨਾਦ ਚੱਲ ਰਹੇ ਆ, ਇੱਕ ਇੱਕ ਚੀਜ਼ ਗੁਰਬਾਣੀ 'ਚ ਦੱਸੀ ਹੋਈ ਆ। ਕਿਉਂਕਿ ਆਪਾਂ ਬਾਹਰ ਮੁਖੀ ਆਪਾਂ ਨੂੰ ਬਾਹਰ ਦਾ ਤਾਂ ਗਿਆਨ ਆ, ਅੰਦਰ ਦਾ ਭੇਦ ਨਹੀਂ। ਅੰਦਰ ਆਪਣਾ ਮਾਲਕ ਬੈਠਾ ਉਹਨੂੰ ਦੇਖਿਆ ਨਹੀਂ ਆਪਾਂ ਕਦੇ, ਉਹਦੇ ਨਾਲ ਗੱਲਬਾਤ ਨਹੀਂ ਕੀਤੀ ਆਪਾਂ, ਏਕਾ ਸੰਗ ਇੱਕ ਗ੍ਰਹਿ ਵਾਸਤੇ ਮਿਲ ਬਾਤ ਨਾ ਕਰਤੇ ਭਾਈ। ਕਹਿੰਦੇ ਇੱਕ ਸੰਗ ਰਹਿੰਦੇ ਹੋ, ਦੋਨੇ ਇਕੱਠੇ ਰਹਿੰਦੇ ਹੋ ਇਸ ਘਰ ਦੇ ਵਿੱਚ, ਆਪਣਾ ਮਾਲਕ ਵੀ ਆ ਮਨ ਵੀ ਆ, ਏਕਾ ਸੰਗ ਇੱਕ ਗ੍ਰਹਿ ਵਾਸਤੇ, ਇੱਕੋ ਹੀ ਸੰਗ ਆ, ਇੱਕੋ ਹੀ ਘਰ ਆ, ਮਿਲ ਬਾਤ ਨਾ ਕਰਦੇ ਭਾਈ। ਕਹਿੰਦੇ ਮਿਲ ਕੇ ਗੱਲ ਨਹੀਂ, ਗੱਲ ਕਿਉਂ ਨਹੀਂ ਕਰਦੇ, ਮਿਲਦੇ ਕਿਉਂ ਨਹੀਂ ਉਹਨੂੰ? ਇਹ ਹੁਣ ਆਪਾਂ ਨੂੰ ਕਿਵੇਂ ਭੇਦ ਖੁੱਲੂਗਾ ਜੇ ਆਪਾਂ ਸੰਗ 'ਚ ਹੀ ਨਹੀਂ ਬੈਠਾਂਗੇ? ਗੁਰਬਾਣੀ ਦੁਆਰਾ ਆਪਾਂ ਨੂੰ ਪਤਾ ਲੱਗ ਰਿਹਾ ਵੀ ਤੁਸੀਂ ਉਹਨੂੰ ਮਿਲਣ ਦੇ ਲਈ ਆਏ ਹੋ, ਤੁਹਾਨੂੰ ਹੁਣ ਮੌਕਾ ਤੇ ਵਾਰੀ ਮਿਲੀ ਆ, ਤੁਹਾਨੂੰ ਨੰਬਰ ਦਿੱਤਾ ਗਿਆ ਵੀ ਤੁਹਾਡਾ ਨੰਬਰ ਆ, ਹੁਣ ਮਿਲਣ ਦਾ ਖਿਆਲ ਰੱਖਿਓ। ਕਈ ਵਾਰੀ ਆਪਾਂ ਦੇਖਦੇ ਨਾ ਕਿਤੇ DMB ਜਾਂ ਕਿਤੇ ਹੋਰ ਜਾਈਏ, ਨਾ ਧਿਆਨ ਹੋਵੇ, ਉਹ ਬੋਲਦੇ ਨੇ ਇੱਕ ਦੋ ਵਾਰੀ ਨਿਕਲ ਜਾਂਦਾ ਗਾ ਜੇ ਨਾ ਧਿਆਨ ਹੋਵੇ ਆਪਣਾ। ਹੁਣ ਧਿਆਨ ਨਾ ਹੋਣ ਕਰਕੇ ਨਾ ਆਪਣਾ ਇਹ ਵਾਰੀ ਕਿਤੇ ਆਪਾਂ ਤੋਂ ਹੱਥੋਂ ਨਿਕਲ ਨਾ ਜਾਵੇ, ਕਿਉਂਕਿ ਗੁਰਬਾਣੀ ਗੁਰੂ ਦੱਸ ਰਹੇ ਨੇ ਵੀ ਆਪਾਂ ਸੁੱਤੇ ਹੋਏ ਹਾਂ ਤਿੰਨਾਂ ਗੁਣਾਂ 'ਚ। ਸੁੱਤੇ ਹੋਏ ਨੂੰ ਕਈ ਵਾਰੀ ਦੋ ਤਿੰਨ ਵਾਰੀ ਆਵਾਜ਼ ਦਿਓ, ਨਾ ਸੁਣੇ, ਚੁੱਪ ਕਰ ਜਾਓ, ਉਹਨੇ ਬਾਅਦ 'ਚ ਉੱਠੇ ਨੂੰ ਕਹੋ ਵੀ ਤੈਨੂੰ ਮੈਂ 3 ਵਜਾ ਮਰੀ, ਉਹਨੇ ਕਹਿਣਾ ਮੈਨੂੰ ਤਾਂ ਪਤਾ ਨਹੀਂ, ਮੈਂ ਤਾਂ ਸੌਂ ਗਈ ਬਹੁਤ ਗੂੜੀ ਨੀਂਦ। ਹੁਣ ਆਪਾਂ ਸੁੱਤੇ ਹੋਏ ਹਾਂ, ਮਹਾਰਾਜ ਦੱਸ ਰਹੇ ਨੇ ਤੀਹੀ ਗੁਣੀ ਸੰਸਾਰ ਭਰਮ ਸੁੱਤਾ, ਸੁੱਤਿਆਂ ਰਹਿਣ ਬਿਹਾਣੀ। ਤਿੰਨ ਗੁਣ ਕੀ ਨੇ? ਵਿਚਾਰ ਨੇ। ਇਹਨੂੰ 3 ਹਿੱਸਿਆਂ ਦੇ ਵਿੱਚ ਖੇਡ ਨੂੰ ਵੰਡਿਆ ਹੋਇਆ, ਜਿਹੜੀ ਖੇਡ ਸਵੇਰ ਤੋਂ ਸ਼ਾਮ ਤੱਕ ਆਪਾਂ ਖੇਡਦੇ ਹਾਂ, ਆਪਣੇ ਮਨ 'ਚ ਗੱਲਾਂ ਚੱਲਦੀਆਂ ਨਾ, ਖਿਆਲ ਆਉਂਦੇ ਹਨ, ਇਹਨੂੰ ਮਾਇਆ ਕਿਹਾ ਖਿਆਲਾਂ ਨੂੰ। ਕਹਿੰਦੇ ਰਾਜਗੁਣ, ਸਤਗੁਣ, ਤਮਗੁਣ ਕਹੀਏ, ਇਹ ਤੇਰੀ ਸਭ ਮਾਇਆ, ਇਹ ਸਭ ਉਹਦੀ ਮਾਇਆ। ਰਜੋਗੁਣ ਦੇ ਵਿੱਚ ਆ ਜਾਂਦਾ ਆਸ਼ਾ, ਅਭਿਲਾਸ਼ਾ, ਤ੍ਰਿਸ਼ਨਾ, ਸੰਸੇ, ਫਿਕਰ, ਫੁਰਨੇ, ਵਿਚਾਰ, ਗ੍ਰਸਤ, ਇਹ ਰਜੋਗੁਣ। ਤਮੋਗੁਣ ਦੇ ਵਿੱਚ ਆ ਜਾਂਦਾ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਨਿੰਦਾ, ਚੁਗਲੀ, ਈਰਖਾ, ਕਾਲ ਕਲੇਸ਼, ਦਵੈਤ, ਚੋਰੀ ਆਦਿ ਵਗੈਰਾ। ਸਤੋਗੁਣ ਤੇ ਆ ਜਾਂਦਾ ਸਹਿਣਸ਼ੀਲਤਾ, ਨਰਮਤਾਈ, ਪਰਉਪਕਾਰ, ਪੁੰਨ ਦਾਨ, ਇਹ 3 ਗੁਣ ਨੇ। ਆਹੀ ਕੁਛ ਆਪਣੇ ਮਨ 'ਚ ਚੱਲਦਾ ਹੁੰਦਾ ਨਾ, ਸਵੇਰ ਤੋਂ ਸ਼ਾਮ ਤੱਕ ਕੰਮ ਤੇ ਆਉਂਦੇ ਆ, ਕੰਮ ਦੀਆਂ ਗੱਲਾਂ ਚੱਲ ਪੈਂਦੀਆਂ ਨੇ। ਜੇ ਕਿਸੇ ਨਾਲ ਥੋੜ੍ਹਾ ਜਿਹਾ ਗੁੱਸੇ ਗਿੱਲੇ ਹੋ ਗਏ, ਉੱਥੋਂ ਕ੍ਰੋਧ ਸ਼ੁਰੂ ਹੋ ਜਾਂਦਾ, ਉੱਥੋਂ ਨਿੰਦਾ ਚੁਗਲੀ ਸ਼ੁਰੂ ਹੋ ਜਾਂਦੀ ਆ, ਉੱਥੋਂ ਦੁਬਧਾ ਸ਼ੁਰੂ ਹੋ ਜਾਂਦੀ ਆ, ਉੱਥੋਂ ਸਾਰਾ ਜਿਹੜਾ ਖੇਡ ਵਿਗੜ ਜਾਂਦਾ, ਮਨ ਦਾ ਸੰਤੁਲਨ ਵਿਗੜ ਜਾਂਦਾ। ਹੁਣ ਉਹਦੇ ਵਿੱਚੋਂ ਨਿਕਲਣ ਦੇ ਲਈ ਆਪਾਂ ਨੂੰ ਤਰੀਕਾ ਦੱਸਿਆ ਮਹਾਰਾਜ ਨੇ, ਆਓ ਹੁਣ ਆਪਾਂ ਉਹ ਤਰੀਕਾ ਜਿਹੜਾ ਵਰਤੀਏ, ਜਿਹੜਾ ਮਹਾਰਾਜ ਨੇ ਆਪਾਂ ਨੂੰ ਦੱਸਿਆ ਸੱਚੇ ਪਾਤਸ਼ਾਹ ਨੇ। ਆਪਾਂ ਨੂੰ ਮਹਾਰਾਜ ਦੱਸ ਰਹੇ ਨੇ ਵੀ ਜਦੋਂ ਤੁਸੀਂ ਗੁਰਮੰਤਰ ਦ੍ਰਿੜ ਕਰੋਗੇ, ਜਦੋਂ ਆਪਣੇ ਮੁੱਖ ਦੇ ਵਿੱਚੋਂ ਆਪਦੀ ਆਵਾਜ਼ ਵਾਹਿਗੁਰੂ ਕਹੋਗੇ, ਆਪਣੀ ਜੀਭ ਨਾਲ ਬੋਲਣਾ ਤੇ ਆਪਦੇ ਕੰਨਾਂ ਨਾਲ ਆਪਦੀ ਆਵਾਜ਼ ਨੂੰ ਸੁਣਨਾ। ਜਦੋਂ ਤੁਸੀਂ ਲਗਾਤਾਰ ਸੁਣੋਗੇ, ਇੰਨੇ ਸੁਣਦੇ ਸੁਣਦੇ ਸ਼ਾਂਤ ਹੋ ਜਾਓਗੇ, ਇੰਨਾ ਜ਼ਿਆਦਾ ਖਮਾਰੀ ਤੇ ਬਸਮਾਤ ਦੇ ਵਿੱਚ ਚਲੇ ਜਾਓਗੇ, ਤੁਹਾਨੂੰ ਪਤਾ ਹੀ ਨਹੀਂ ਲੱਗਣਾ, ਝੂਮਣ ਲੱਗ ਜਾਓਗੇ ਇੰਨੇ ਆਨੰਦ ਦੇ ਵਿੱਚ ਜਾ ਕੇ, ਮਨ ਸਾਰਾ ਚੀਜ਼ਾਂ ਨੂੰ ਛੱਡ ਕੇ, ਤਿੰਨੇ ਹੀ ਹਿੱਸਿਆਂ ਦੇ ਵਿਚਾਰਾਂ ਨੂੰ ਬਿਲਕੁਲ ਨਿਊਟਰਲ ਹੋ ਕੇ ਉਹਦੇ ਵਿੱਚੋਂ ਬੈਠ ਜਾਊਗਾ। ਉਦੋਂ ਦੇਖਿਓ ਫਿਰ ਤੁਹਾਨੂੰ ਕਿੱਦਾਂ ਫੀਲ ਹੁੰਦਾ, ਕਿੱਦਾਂ ਅਨੁਭਵ ਹੁੰਦਾ। ਜਦੋਂ ਉਹ ਚੀਜ਼ ਦਾ ਪਤਾ ਲੱਗ ਗਿਆ, ਤੁਸੀਂ ਵਾਰ ਵਾਰ ਜਾਓਗੇ ਉੱਥੇ, ਤੇ ਫਿਰ ਦੇਖੋਗੇ ਵੀ ਸੌਖਾ ਤਰੀਕਾ ਬੜਾ ਮਹਾਰਾਜ ਨੇ ਦੱਸਿਆ ਸਾਨੂੰ, ਤਾਂ ਇੱਕ ਸ਼ਬਦ ਹੀ ਆ, ਵਹਿਗੁਰੂ ਵਹਿਰੂ ਕਰਨਾ, ਮੂੰਹ ਚੋਂ ਆਪਦੇ ਕੰਨਾਂ ਨਾਲ ਸੁਣੀ ਜਾਣਾ, ਸੁਣਦੇ ਸੁਣਦੇ ਬਿਲਕੁਲ ਸਹਿਜ ਦੇ ਵਿੱਚ ਚਲੇ ਜਾਵਾਂਗੇ। ਜਿਹਨੂੰ ਉਨਮਨ ਕਹਿੰਦੇ ਨੇ, ਫੁਰ ਵਸਤਾ ਕਹਿੰਦੇ ਨੇ, ਫੁਰ ਹੁੰਦਾ ਜਿੱਥੇ ਫੁਰ ਨੇ ਖਤਮ ਹੋ ਜਾਣਾ, ਉਦੋਂ ਨਾ ਸਰੀਰ ਦਾ ਚੇਤਾ ਰਹਿਣਾ, ਜਿਵੇਂ ਰਾਤ ਨੂੰ ਆਪਾਂ ਸੁੱਤੇ ਪਏ ਹੁੰਦੇ ਹਾਂ, ਆਪਾਂ ਨੇ 4 ਘੰਟੇ 6 ਘੰਟੇ ਅੱਖ ਨਾਲ ਖੁੱਲ੍ਹੇ, ਪੂਰਾ ਕੋਈ ਤਕਲੀਫ ਨਹੀਂ, ਕੋਈ ਸਰੀਰ ਆਪਾਂ ਪਾਸਾ ਨਹੀਂ ਮਾਰਦੇ, ਕੁਛ ਨਹੀਂ ਕਰਦੇ, ਕਿਉਂਕਿ ਪਤਾ ਹੀ ਨਹੀਂ। ਹੁਣ ਆਪਾਂ ਸਿਮਨ ਕਰਕੇ ਉਹ ਅਵਸਥਾ 'ਚ ਜਾਣਾ, ਆਪ ਲੈ ਕੇ ਜਾਣਾ ਆਪਣੇ ਮਨ ਨੂੰ, ਤੇ ਫਿਰ ਆਪਾਂ ਨੂੰ ਉਹ ਖੇਡ ਦਾ ਪਤਾ ਲੱਗਣਾ, ਮਨ ਦੀ ਖੇਡ ਕੀ ਆ, ਦੋ ਹਿੱਸਿਆਂ 'ਚ ਵੰਡਿਆ ਹੋਇਆ, ਇੱਕ ਮਨ ਇੱਕ ਤਨ। ਤਨ ਤੋਂ ਅੱਗੇ ਆਪਾਂ ਨੂੰ ਪਤਾ ਹੀ ਨਹੀਂ ਬਿਲਕੁਲ ਹੀ, ਆਪਣਾ ਉਹ ਬੰਦ ਪਿਆ ਸਾਰਾ ਹੀ ਖੇਡ, ਉਹ ਗਿਆਨ ਕੰਨਿਓ ਬਿਲਕੁਲ ਹੀ ਆਪਾਂ ਪੜਦੇ ਦੇ ਵਿੱਚ ਆ, ਤੇ ਉਹਦੇ ਕੰਨਿਓ ਬਿਲਕੁਲ ਕੋਰਿਆ ਅਗਿਆਨਤਾ 'ਚ। ਆਓ ਹੁਣ ਗੁਰਮੁਖ ਪਿਆਰਿਓ, ਨੇਤਰ ਅੱਖਾਂ ਬੰਦ ਰੱਖਣੀਆਂ ਨੇ ਸਾਰਿਆਂ ਨੇ, ਬਿਲਕੁਲ ਰਿਲੈਕਸ ਹੋ ਕੇ ਬੈਠਣਾ, ਸਰੀਰ ਨੂੰ ਢਿੱਲਾ ਛੱਡ ਦੇਣਾ, ਰਲ ਕੇ ਆਪਾਂ ਸਾਰਿਆਂ ਨੇ ਸਿਮਰਨ ਕਰਨਾ, ਇਕੱਠਿਆਂ ਨੇ ਵਾਹ ਕਹਿਣਾ, ਇਕੱਠਿਆਂ ਨੇ ਗੁਰੂ ਕਹਿਣਾ, ਆਪਣੀ ਆਵਾਜ਼ 'ਚ ਧਿਆਨ ਰੱਖਣਾ। ਆਪਦੀ ਆਵਾਜ਼ ਨੂੰ ਸੁਣਨਾ, ਜਦੋਂ ਆਪਾਂ ਸੁਣਦੇ ਜਾਵਾਂਗੇ ਖੁਮਾਰੀ ਚੜ੍ਹਨੀ ਸ਼ੁਰੂ ਹੋ ਜੂ, ਉਹ ਉਦੋਂ ਅੱਗੇ ਫਿਰ ਆਪਣੇ ਆਪ ਹੀ ਖੇਡ ਚੱਲਦਾ, ਉਹ ਆਪਣੇ ਬਸ ਤੋਂ ਕੰਟਰੋਲ ਤੋਂ ਬਾਹਰ ਹੁੰਦੀ ਆ, ਮਾਲਕ ਆਪ ਆਉਂਦਾ, ਆਪ ਉਂਗਲ ਫੜਦਾ। ਆਓ ਫਿਰ ਆਪਾਂ ਸਾਰੇ ਜਾਣੇ ਸਿਮਰਨ ਸ਼ੁਰੂ ਕਰੀਏ, ਬੋਲ ਕੇ ਸਿਮਰਨ ਕਰਨਾ ਸਾਰਿਆਂ ਨੇ, ਕੋਈ ਵੀ ਰਸਨਾ ਬਾਂਝੀ ਨਾ ਰਹਿ ਜੇ, ਐਨ ਬਿਲਕੁਲ ਰਿਲੈਕਸ ਹੋ ਕੇ ਬੈਠਣਾ ਤੇ ਸਹਿਜ ਨਾਲ ਪਿਆਰ ਦੇ ਨਾਲ ਮਠਿਆਸ ਨਾਲ ਖੁਸ਼ ਹੋ ਕੇ ਸਿਮਰਨ ਕਰਨਾ, ਜ਼ੋਰ ਨਹੀਂ ਲਾਉਣਾ, ਘਰੋੜਨਾ ਨਹੀਂ, ਟੇਕ ਕੇ ਚੱਲਣਾ ਆਪਾਂ ਸਾਰਿਆਂ ਨੇ। ਆਓ ਫਿਰ ਸ਼ੁਰੂ ਕਰੀਏ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਵਾਹਿ ਗੁਰੂ ਵਾਹਿ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਵਾਹ ਵਾਹ ਗੁਰੂ ਵਾਹ
1: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਗੁਰੂ ਵਾਹਿ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਵਾਹਿ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਵਾਹ ਗੁਰੂ ਵਾਹ ਗੁਰੂ ਵਾਹ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ
2: Guru, why?
1: ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਗੁਰੂ ਗੁਰੂ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਵਾਹਿ ਗੁਰੂ ਵਾਹਿ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ

vai.

sampai guru.

वाह गुरु

वाह गुरु,

वाह गुरु वाह गुरु वाह वाह गुरु।

Vaheguru, Vaheguru, Vaheguru, Vaheguru, Vaheguru, Vaheguru.

Bapak, Guru.

Pai, Guru, Pai, Guru, Pai, Guru, Pai, Guru, Pai, Guru, Pai, Guru.

गुरु मैं गुरु मैं गुरु मैं गुरु मैं गुरु।

Guru, va, guru, va, guru.

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰੋ, ਆਪਾਂ ਨੂੰ ਗੁਰਬਾਣੀ ਦੇ ਵਿੱਚ ਮਹਾਰਾਜ ਸਮਝਾ ਰਹੇ ਨੇ, ਮਨਮੋ ਮਨ ਮੈਂ ਚਿਤ ਬੋ ਚਿਤ ਬਣੀ, ਉਦਮ ਕਰੋ ਉਠਨੀਤ। ਇਹ ਕਿਹੜੀ ਚਿਤਬਣੀ ਦੀ ਗੱਲ ਚੱਲਦੀ ਹੈ? ਨਿਤ ਉੱਠ ਕੇ ਉਦਮ ਕਿਹੜੇ ਦੀ ਗੱਲ ਚੱਲ ਰਹੀ ਹੈ? ਆਪਾਂ ਨੂੰ ਪਤਾ ਨਹੀਂ ਕਿੰਨੇ ਸਾਲ ਹੋ ਗਏ ਪੜ੍ਹਦੇ ਹਾਂ, ਨਾ ਵਿਚਾਰਨ ਕਰਕੇ ਆਪਾਂ ਨੂੰ ਇਸ ਉਦਮ ਦਾ ਹੀ ਨਹੀਂ ਭੇਦ ਆਇਆ। ਉੱਠਣਾ ਕਿਹਨੇ ਆ? ਸਰੀਰ ਨੇ ਉੱਠਣਾ ਕਿ ਮਨ ਨੇ ਉੱਠਣਾ? ਜਾਗਣਾ ਕਿਹਨੇ ਆ? ਸਰੀਰ ਨੇ ਕਿ ਮਨ ਨੇ? ਜੋ ਗੁਰਬਾਣੀ ਸਾਨੂੰ ਸਮਝਾ ਰਹੇ ਨੇ ਉਹ ਸਰੀਰ ਦਾ ਜਗਾਉਣ ਨੂੰ ਕਹਿ ਰਹੇ ਨੇ, ਸਰੀਰ ਨੂੰ ਆਪਣੇ ਸਰੀਰ ਦਾ ਭੇਦ ਦੇ ਰਹੇ ਨੇ ਕਿ ਮਨ ਦਾ। ਜਦੋਂ ਆਪਾਂ ਗੁਰਬਾਣੀ ਨੂੰ ਵਿਚਾਰਦੇ ਹਾਂ, ਬਾਰ ਬਾਰ ਗੁਰਬਾਣੀ ਜਦੋਂ ਆਪਾਂ ਗੁਰਬਾਣੀ ਨੂੰ ਵਿਚਾਰਦੇ ਹਾਂ, ਬਾਰ ਬਾਰ ਗੁਰਬਾਣੀ ਮਨ ਨੂੰ ਸੰਬੋਧਨ ਕਰ ਰਹੇ ਨੇ, ਮਨ ਨੂੰ ਸਮਝਾ ਰਹੇ ਨੇ ਮਹਾਰਾਜ ਸੱਚੇ ਪਾਤਸ਼ਾਹ। ਇਹਨੂੰ ਦੱਸ ਰਹੇ ਨੇ ਤੂੰ ਇੱਕ ਕੰਮ ਨਹੀਂ ਕੀਤਾ ਸਾਰੀ ਜ਼ਿੰਦਗੀ ਦੇ ਵਿੱਚ, ਬਚਪਨ ਤੋਂ ਲੈ ਕੇ ਜਵਾਨੀ ਚਲਿਆ ਗਿਆ, ਸ਼ਾਦੀ ਹੋ ਗਈ, ਬੱਚੇ ਆ ਗਏ, ਕੰਮ ਕਰ ਲਿਆ, ਚਾਰ ਪੈਸੇ ਜੋੜ ਲਏ, ਕੋਈ ਘਰ ਬਾਰ ਜ਼ਮੀਨ ਜਾਇਦ ਕੋਈ ਕਾਰੋਬਾਰ ਬਣਾ ਲਿਆ, ਪਰ ਤੇਰੀ ਇੱਕ ਵੀ ਰਾਤ ਇੱਕ ਵੀ ਦਿਨ ਜਿਹੜਾ ਉਧਰ ਪ੍ਰਵਾਨ ਨਹੀਂ ਹੋਇਆ, ਔਧ ਘਟ ਗਈ, ਸੁੱਤੇ ਪਏ ਦੀ ਵੀ ਘਟੀ ਤੇ ਦਿਨ ਨੂੰ ਕੰਮ ਕਰਦੇ ਦੀ ਵੀ ਘਟੀ, ਔਧ ਘਟੇ ਦਿਨ ਸਰ ਰਹਿਣ ਆ ਰਹੇ, ਮਨ ਗੁਰਮਿਲ ਕਾਸਵਾਰੇ। ਇਹਦਾ ਮਤਲਬ ਮਿਲਣ ਨੂੰ ਮਹਾਰਾਜ ਕਹਿ ਰਹੇ ਨੇ ਵੀ ਸੰਸਾਰ ਦੇ ਵਿੱਚ ਪਰਿਵਾਰ ਨੂੰ ਮਿਲਿਆ, ਸੰਸਾਰ ਨੂੰ ਮਿਲਿਆ, ਕੰਮ ਦੇ ਨਾਲ ਜੁੜਿਆ, ਇੱਥੇ ਹਰ ਇੱਕ ਚੀਜ਼ ਦੇ ਨਾਲ ਇਹਨੇ ਨੇੜਤਾ ਬਣਾਈ, ਮਿਲਾਪ ਬਣਾਇਆ, ਮੂਲ ਨਾਲੋਂ ਟੁੱਟ ਗਿਆ, ਦੇਣ ਹਾਰ ਨੂੰ ਭੁੱਲ ਗਿਆ, ਆਪਣਾ ਆਪ ਰੋਲ ਕੇ ਬਹਿ ਗਿਆ ਸੰਸਾਰ ਦੇ ਵਿੱਚ, ਦੇਣ ਹਾਰ ਪ੍ਰਭ ਛੋੜ ਕੇ ਲਾਗੇ ਆਨ ਸਵਾਏ, ਨਾਨਕਸ਼ੂ ਨਾ ਸੁੱਝਈ ਬਿਨ ਆਵੇ ਪਤ ਜਾਏ। ਹੁਣ ਜਦੋਂ ਪਤਾ ਲੱਗਿਆ ਤਾਂ ਫਿਕਰ ਪੈ ਗਿਆ, ਹੁਣ ਪਤਾ ਲੱਗ ਗਿਆ ਵੀ ਕਿਸੇ ਨੇ ਕੰਮ ਨਹੀਂ ਆਉਣਾ, ਗਰਭ ਕਰਤ ਹੋ ਦੇਖੋ ਖਿਨਵੇ ਮਿਨ ਸੀਮਿਤ, ਜਿਹੜੇ ਸਰੀਰ ਦਾ ਗਰਭ ਕਰਦਾ ਇੱਕ ਛਿਨ ਦੇ ਵਿੱਚ ਹੀ ਸੁਖਮ ਇਹਨੂੰ ਛੱਡ ਦਿੰਦਾ, ਹੰਸ ਇਹਨੂੰ ਛੱਡ ਦਿੰਦਾ, ਉਦੋਂ ਫਿਰ ਸਾਰਾ ਪਰਿਵਾਰ ਸੰਸਾਰ ਤੇ ਕੰਮ ਕਾਰ ਸਾਰਾ ਕੁਛ ਬਗਾਨਾ ਹੋ ਜਾਂਦਾ। ਨਿੱਜ ਘਰ ਦੇਖੋ ਜਗਤ ਮੈਂ, ਜਿਹਨੂੰ ਨਿੱਜੀ ਸਮਝ ਰਿਹਾ ਸੀ, ਜਿਹਨੂੰ ਆਪਣਾ ਸਮਝ ਰਿਹਾ ਸੀ ਉਹ ਸਾਰਾ ਹੀ ਬਗਾਨਾ ਨਿਕਲਿਆ, ਜਿਹੜਾ ਆਪਣਾ ਸੀ ਉਹਨੂੰ ਚੇਤੇ ਨਹੀਂ ਕੀਤਾ, ਉਹਨੂੰ ਬਗਾਨਿਆਂ ਦੀ ਤਰ੍ਹਾਂ ਉਹਦੇ ਨਾਲ ਵਰਤਦਾ ਰਿਹਾ, ਸਭ ਕੁਛ ਆਪਣਾ ਇੱਕ ਰਾਮ ਪਰਾਇਆ, ਆਪਣਾ ਸਮਝ ਬੈਠਿਆ ਸੀ ਤੇ ਆਪਣਾ ਕੁਛ ਵੀ ਨਹੀਂ ਰਿਹਾ, ਨਾ ਦੇਹ ਆਪਣੀ ਰਹੀ, ਨਾ ਪਰਿਵਾਰ ਆਪਣਾ ਰਿਹਾ, ਨਾ ਸੰਸਾਰ ਤੇ ਕੰਮ ਧੰਦਾ ਆਪਣਾ ਰਿਹਾ। ਜਦੋਂ ਦੇਹ ਨੂੰ ਛੱਡਿਆ ਪਛਤਾਉਣ ਲੱਗਿਆ, ਫਿਰ ਆਪਾਂ ਨੂੰ ਨੌਵੇਂ ਪਾਤਸ਼ਾਹ ਭੋਗਾਂ ਦੇ ਸਲੋਕਾਂ ਦੇ ਵਿੱਚ ਇੱਕ ਇੱਕ ਗੱਲ ਸਮਝਾ ਰਹੇ ਨੇ, ਬਚਪਨ ਤੋਂ ਲੈ ਕੇ ਜਵਾਨੀ ਤੇ ਬੁਢਾਪੇ ਤੱਕ ਚੱਲਦਾ ਚੱਲਦਾ ਉਹ ਅਵਸਥਾ ਚ ਆ ਗਿਆ, ਕਹਿੰਦਾ ਹੁਣ ਥਕਾਵਟ ਹੋਣ ਲੱਗ ਗਈ, ਹੁਣ ਸੰਗਤ ਚ ਉਹਨਾਂ ਬੈਠ ਨਹੀਂ ਹੁੰਦਾ, ਅਜੇ ਵੇਟ ਕਰ ਰਿਹਾ ਵੀ ਅਜੇ ਸਿਰ ਨਹੀਂ ਕੰਬਣ ਲੱਗਿਆ, ਅਜੇ ਲੱਤਾਂ ਮਾੜੀਆਂ ਮੋਟੀਆਂ ਵਜਨ ਚੱਲਦੀਆਂ ਨੇ, ਤੇ ਫਿਰ ਇਹਨੂੰ ਸਮਝਾ ਰਹੇ ਨੇ ਮਹਾਰਾਜ ਸੱਚੇ ਪਾਤਸ਼ਾਹ, ਸਿਰ ਕੰਪਿਓ ਪੱਗ ਡਗਮਗੇ ਨੈਣ ਜੋਤੇ ਹੀਣ, ਉਹਨਾਂ ਮਨ ਬਾਬਰੇ ਅੱਜ ਉਹਨਾਂ ਹਰ ਰਸਲੀਨ। ਇਹਨੂੰ ਸਮਝਾਉਂਦੇ ਨੇ ਵੀ ਇੰਨੀ ਅਵਸਥਾ ਹੋ ਗਈ, ਪਰਿਵਾਰ ਦੇ ਰਸਤੇ ਵਿੱਚੋਂ ਨਹੀਂ ਨਿਕਲਿਆ, ਰਸਨਾ ਦੇ ਰਸਤੇ ਨੇਤਰਾਂ ਤੇ ਕੰਨਾਂ ਦੇ ਰਸਤੇ ਵਿੱਚੋਂ ਨਹੀਂ ਨਿਕਲਿਆ, ਆਪਦੇ ਸੰਸਾਰ ਦੇ ਖਲਾਰੇ ਦੇ ਵਿੱਚੋਂ ਕਰਮ ਦੇ ਵਿੱਚੋਂ ਉਹਦੇ ਵਿੱਚੋਂ ਤੈਨੂੰ ਵਿਛੋੜਾ ਯਾਦ ਹੀ ਨਹੀਂ ਆਇਆ।
ਪੜਦਾ ਤੂੰ ਰਿਹਾ, ਤੂੰ ਆਪ ਹੀ ਪੜਦਾ ਰਿਹਾ। ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ। ਤੇਰਾ ਵਿਛੋੜਾ ਕਿੱਥੇ ਪਿਆ? ਵਿਚਾਰਿਆ ਨਹੀਂ ਪਰ ਪੜਿਆ ਜ਼ਰੂਰ। ਹੁਣ ਜਿੰਨਾ ਚਿਰ ਆਪਾਂ ਗੁਰਬਾਣੀ ਨੂੰ ਨਹੀਂ ਵਿਚਾਰਦੇ, ਆਪਣੇ ਅੰਦਰ ਤੜਫ ਹੀ ਨਹੀਂ ਪੈਦਾ ਹੁੰਦੀ, ਅੰਦਰ ਖਿੱਚ ਤੇ ਕਸ਼ਿਸ਼ ਹੀ ਨਹੀਂ ਪੈਦਾ ਹੁੰਦੀ, ਮਨ ਨੂੰ ਸੱਚਾਈ ਦਾ ਭੇਦ ਹੀ ਨਹੀਂ ਆਉਂਦਾ।

ਇਹ ਦੇਖ ਕੇ ਦ੍ਰਿਸ਼ਟਮਾਨ ਨੂੰ ਖੁਸ਼ ਹੋ ਰਿਹਾ। ਤੇ ਮਾਰਕ ਆਪਾਂ ਨੂੰ ਸਮਝਾ ਰਹੇ ਨੇ ਜਗ ਰਚਨਾ ਸਭ ਝੂਠ ਹੈ, ਜਾਣ ਲਿਓ ਰੇ। ਹਰ ਕੇ ਨਾਮ ਬਿਨ ਝੂਠੇ ਸਗਲ ਪਸਾਰੇ, ਨਾਮ ਬਿਨਾ ਸਭ ਕੂੜ ਗਾਲੀ ਹੋਸ਼ੀ। ਇਹਨੂੰ ਸਮਝਾ ਰਹੇ ਨੇ ਪਰ ਸਮਝ ਨਹੀਂ ਰਿਹਾ। ਗੁਰਮੁਖ ਪਿਆਰਿਓ, ਆਪਾਂ ਨੂੰ ਗੁਰਬਾਣੀ ਦੇ ਵਿੱਚ ਮਹਾਰਾਜ ਨੇ ਅੱਛੀ ਤਰ੍ਹਾਂ ਸਮਝਾਤਾ ਤੇ ਭੇਜ ਦਿੱਤਾ ਬਈ ਨਾਮ ਤੋਂ ਬਿਨਾਂ ਕਿਸੇ ਨੂੰ ਵੀ ਠਹਿਰਾਓ ਤੇ ਟਿਕਾ ਨਹੀਂ ਮਿਲਿਆ। ਕੋਈ ਵੀ ਆਵਾਗਾਉਣ ਦੇ ਵਿੱਚੋਂ, ਜਨਮਨ ਦੇ ਵਿੱਚੋਂ ਮੁਕਤ ਤੇ ਆਜ਼ਾਦ ਨਹੀਂ ਹੋ ਸਕਿਆ। ਉਹ ਸੁੱਖ ਹੀ ਨਹੀਂ ਮਾਣ ਸਕਿਆ, ਆਪਣੇ ਘਰ ਚ ਹੀ ਨਹੀਂ ਗਿਆ। ਘਰ ਘਰੇ ਪਹੁੰਚੂ ਤਾਂ ਸੁੱਖ ਮਾਣੂ ਆਪਣੇ ਘਰ ਦਾ, ਘਰ ਤੋਂ ਬਾਹਰ ਤਿੰਨਾਂ ਗੁਣਾਂ ਦੇ ਵਿੱਚ ਤ੍ਰੈ ਗੁਣ ਮੈਂ ਜਾ ਕੋ ਭਰਮਾਏ, ਜਨਮ ਮਰੇ ਫਿਰ ਆਵੇ ਜਾਏ। ਭਾਵੇਂ ਭਿਖਾਰੀ ਸੀ ਭਾਵੇਂ ਰਾਜਾ ਸੀ, ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪ ਤੋਂ ਹੀ ਸੁਖੀਆ। ਡਿੱਠਾ ਸਭ ਸੰਸਾਰ ਸੁਖ ਨਾ ਨਾਮ ਬਿਨ। ਇਹ ਇੱਥੇ ਦੇ ਲਾਲਚ ਦੇ ਵਿੱਚ ਫਸ ਗਿਆ, ਸਰੀਰ ਦੇ ਸੁੱਖ ਦੇ ਵਿੱਚ ਆ ਕੇ ਇਹ ਕਹਿਣ ਲੱਗਿਆ ਵੀ ਹੁਣ ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ, ਹੁਣ ਕੋਈ ਮੰਗ ਨਹੀਂ ਰਹੀ। ਐਵੇਂ ਕਹੀਏ, ਆਮ ਹੀ ਜੀਵ ਕਹਿੰਦਾ ਐਵੇਂ ਕਹੀਏ, ਹੁਣ ਬੜੀ ਕਿਰਪਾ, ਬੜਾ ਕੁਛ ਦਿੱਤਾ। ਉਹ ਜਿਹੜਾ ਦਿੱਤਾ ਹੋਇਆ, ਦਿੱਤੇ ਕੋ ਲਪਟਾਏ, ਮਹਾਰਾਜ ਦੱਸ ਰਹੇ ਨੇ ਦੇਣ ਵਾਲਾ ਚੇਤੇ ਨਹੀਂ ਆਇਆ, ਤੇ ਜਿਹੜਾ ਇਹਨੂੰ ਸੰਸਾਰ ਦੇ ਵਿੱਚ ਜਿਸ ਮਕਸਦ ਲਈ ਭੇਜਿਆ ਸੀ, ਉਹ ਮਕਸਦ ਦੇ ਵਿੱਚ ਇਹਨੂੰ ਸਹੂਲਤ ਦਿੱਤੀ ਗਈ ਸੀ ਇੱਕ ਇੱਕ, ਵੀ ਉਸ ਮਕਸਦ ਦੇ ਵਿੱਚ ਰੁਕਾਵਟ ਨਾ ਪੈ ਜਾਏ, ਕੋਈ ਖਾਣ ਕੰਨੀਓ, ਪਹਿਨਣ ਕੰਨੀਓ, ਰਹਿਣ ਕੰਨੀਓ। ਉਹਨੇ ਆਪਦਾ ਕੰਮ ਪੂਰਾ ਕਰਤਾ, ਇਹਨੇ ਆਪਣਾ ਨਹੀਂ ਕੀਤਾ। ਇਹ ਲਾਲਚ ਚ ਫਸ ਗਿਆ, ਇਹ ਪੰਜਾਂ ਦੇ ਹੱਥ ਤੇ ਚੜ ਗਿਆ। ਇਹਨੂੰ ਫਿਰ ਸਮਝਾਉਣ ਲੱਗੇ ਵੀ ਇਹਨੇ ਦਿਨ ਰਾਤ ਉਧਰੋਂ ਮੋੜਿਆ ਹੀ ਨਹੀਂ, ਆਪਣੇ ਆਪ ਨੂੰ ਸੰਕੋਚਿਆ ਹੀ ਨਹੀਂ। ਨਿਤ ਦਿਵਸ ਰਾਤ ਲਾਲਚ ਕਰੇ ਭਰਮੇ ਭਰਮਾਇਆ, ਬਗਾਰ ਫਿਰੇ ਬਗਾਰੀਆ ਸਿਰ ਭਾਰ ਉਠਾਇਆ। ਮੈਂ ਆਪਣੇ ਧੀਆਂ ਪੁੱਤਾਂ ਲਈ ਕਰਨਾ, ਗਾਹਾਂ ਪੋਤੇ ਪੋਤੀਆਂ ਦੋਤੇ ਦੋਤੀਆਂ ਲਈ ਕਰਨਾ, ਪੜੋਤੇ ਪੜੋਤੀਆਂ ਦੀ ਕਰਨਾ, ਚੌਥੀ ਚੌਥੀ ਪੰਜਵੀਂ ਪੀੜ੍ਹੀ ਤੱਕ ਜਿੱਥੇ ਤੱਕ ਮੈਂ ਕਰ ਸਕਦਾ ਮੈਂ ਕਰ ਲਾਂ। ਤੇ ਕਰਦਾ ਕਰਦਾ ਖਾਲੀ ਹੱਥ ਹੋ ਗਿਆ, ਕਰਦਾ ਕਰਦਾ ਨਾਮ ਫਕੀਰੇ ਪਾਤਸ਼ਾਹ। ਇੱਧਰ ਪਾਤਸ਼ਾਹ ਸੀ, ਲੋਕਾਂ 'ਚ ਗੱਲਾਂ ਹੁੰਦੀਆਂ ਸੀ ਵੀ ਬੜਾ ਬੰਦਾ ਕਾਮਯਾਬ ਹੈ ਇਸ ਇਲਾਕੇ 'ਚ, ਬੜਾ ਕੁਛ ਹੈ ਇਹਦੇ ਕੋਲ। ਤੇ ਮਹਾਰਾਜ ਕੰਨੀਓ ਫੈਸਲਾ ਜਿਹੜਾ ਕੀ ਆਇਆ, ਫਕੀਰ ਵਾਲਾ, ਨੰਗ ਵਾਲਾ, ਨਾਮ ਫਕੀਰੇ ਪਾਤਸ਼ਾਹ, ਮੂਰਖ ਪੰਡਿਤ ਨੋ। ਆਪਾਂ ਨੂੰ ਹੁਣ ਗੁਰਬਾਣੀ ਦੇ ਵਿੱਚ ਇਹ ਸਮਝ ਪੈ ਰਹੀ ਹੈ ਬਈ ਦਿਨ ਰਾਤ ਆਪਣਾ ਵੀ ਉੱਥੇ ਹੀ ਨਿਕਲ ਰਿਹਾ ਜਿੱਥੇ ਗੁਰਬਾਣੀ ਗੁਰੂ ਆਪਾਂ ਨੂੰ ਵਰਜਦੇ ਨੇ ਤੇ ਆਪਾਂ ਨੂੰ ਸਮਝਾ ਰਹੇ ਨੇ ਵੀ ਬਚੋ, ਆਪਣੇ ਲਈ ਵੀ ਕੁਛ ਕਰੋ, ਆਪਦੇ ਘਰ ਲਈ ਵੀ ਕਰੋ, ਬਗਾਰ ਹੀ ਨਾ ਕਰੀਓ ਫਰੀ ਦੇ ਵਿੱਚ। ਨਿਤ ਦਿਵਸ ਰਾਤ ਲਾਲਚ ਕਰੇ ਭਰਮੇ ਭਰਮਾਇਆ, ਬਗਾਰ ਫਿਰੇ ਬਗਾਰੀਆ ਸਿਰ ਭਾਰ ਉਠਾਇਆ। ਸੋ ਜਨ ਹਰ ਕੀ ਸੇਵਾ ਕਰੇ, ਜੋ ਆਪਣੇ ਘਰ ਕੇ ਕੰਮ ਹਿਲਾਇਆ। ਉਹ ਦੇਖ ਲਓ ਹੁਣ ਕਿੰਨਾ ਕੁ ਸੇਵਾ ਚੱਲ ਰਹੀ ਆ, ਕਿੰਨੇ ਕੁ ਉਹਦੇ ਸੇਵਾਵਾਂ ਦੇ ਵਿੱਚ ਕਿੰਨੇ ਮੈਂਬਰ ਲੱਗੇ ਹੋਏ ਨੇ। ਜਦੋਂ ਆਪਾਂ ਗੁਰਬਾਣੀ ਨੂੰ ਵਿਚਾਰਾਂਗੇ ਉੱਥੇ ਬਹੁਤ ਨਾਮ ਮਾਤਰ ਹੀ ਆਪਾਂ ਨੂੰ ਦਿਖਾਈ ਦਊਗਾ ਸਾਰਾ ਖੇਡ। ਗੁਰਮੁਖ ਪਿਆਰਿਓ, ਆਪਾਂ ਨੂੰ ਮਹਾਰਾਜ ਨੇ ਹੁਣ ਕੋਈ ਕਸਰ ਨਹੀਂ ਬਾਕੀ ਛੱਡੀ, ਜਿਹਦਾ ਭੇਦ ਨਾ ਦਿੱਤਾ ਹੋਵੇ ਆਪਾਂ ਨੂੰ, ਜਿਹੜੀ ਗੱਲ ਨੂੰ ਪੂਰਾ ਖੁੱਲ੍ਹ ਕੇ ਸਖੈਨ ਢੰਗ ਦੇ ਨਾਲ ਸਮਝਾਇਆ ਨਾ ਹੋਵੇ। ਗੁਰਬਾਣੀ ਸਮਝਾ ਰਹੇ ਨੇ, ਮਨ ਨਹੀਂ ਮੰਨ ਰਿਹਾ, ਮਨ ਇੰਨਾ ਪੱਥਰ ਹੋਇਆ ਭਿੱਜ ਨਹੀਂ ਰਿਹਾ, ਇਹ ਇੰਨਾ ਕਠੋਰ ਹੋਇਆ ਹੋਇਆ ਇਹ ਅੰਮ੍ਰਿਤ ਪੀਣ ਨੂੰ ਤਿਆਰ ਹੀ ਨਹੀਂ, ਇਹ ਆਪਣੀ ਖੁਰਾਕ ਲੈਣ ਨੂੰ ਤਿਆਰ ਹੀ ਨਹੀਂ, ਇਹਨੂੰ ਯਕੀਨ ਹੀ ਨਹੀਂ ਆਉਂਦਾ ਵੀ ਮੈਨੂੰ ਖਾਣ ਮੇਰੇ ਲਈ ਕੁਛ ਮਾਲਕ ਨੇ ਸਪੈਸ਼ਲ ਚੀਜ਼ ਰੱਖੀ ਹੋਈ ਆ, ਮੇਰੇ ਲਈ ਮਾਲਕ ਨੇ ਆਪ ਤਿਆਰ ਕੀਤੀ ਹੋਈ ਆਪਣੇ ਹੱਥੀਂ। ਸੰਸਾਰ ਦੇ ਵਿੱਚ ਕਿਸੇ ਵੀ ਉਹ ਚੀਜ਼ ਤਿਆਰ ਨਹੀਂ ਹੁੰਦੀ, ਨਾ ਉਹ ਇਹ ਸੰਸਾਰ ਦੀ ਧਰਤੀ ਦੇ ਵਿੱਚੋਂ ਜਨਮ ਲੈਂਦੀ ਆ, ਨਾ ਕੋਈ ਧਰਤੀ ਦੀਆਂ ਚੀਜ਼ਾਂ ਤੋਂ ਬਣਦੀ ਆ, ਤਿਆਰ ਹੁੰਦੀ ਆ, ਮਾਲਕ ਨੇ ਤਿਆਰ ਕੀਤੀ ਹੋਈ ਆ, ਔਰ ਪੂਰੀ ਭਰ ਕੇ ਦਿੱਤੀ ਹੋਈ ਆ, ਨੱਕੋ ਨੱਕ ਡੁੱਲਦੀ ਆ ਉਹ। ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ, ਮਨਮੁਖਾਂ ਸਾਧਨਾ ਪਾਇਆ।